ਕਹੇ ਆ ਗਿਆ ਹੋਏ ਆਪੇ ਸਭ ਸਭ ਆਪੇ ਸੱਚ ਭਾਵੇ ਤੇ ਸੱਚ ਅੰਧਾ ਸੱਚਾ ਅੰਧਾ ਕੱਚਾ ਕੱਚ ਨੇ ਕੱਚ ਪੜਾਉ ਜਾਂ ਕਿ ਰੁੱਖ ਬਿਰਖਿਆ ਦਰਾਉ ਜਿਹੀ ਧਾਤ ਦਿਆ ਤਿੰਨ ਨਾਉ ਫੁੱਲ ਪਾਉ ਫਲ ਲਿਖਿਆਸ ਲਿਖਿਆ ਪਾਈ ਫੁੱਲ ਪਾਇਓ ਫਲ ਲਿਖਿਆ ਪਾਈ ਆਪ ਬੀਜਾ ਪੀ ਖਾਈ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿਰ

ਅਛਲ ਚਲਾਈ ਨਹਿ ਚਲੈ ਨਹਿ ਘਾਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਹਕਤ ਸੇਵੈ ਢਿਲ ਬਿਨ ਤੇਲ ਦੀਵਾ ਕਿਉਂ ਜਲੈ ਰਾਉ ਪੋਥੀ ਪੁਰਾਣ ਕਮਾਈ ਹੈ ਭਾਉ ਵੱਟੀ ਇਤ ਤਨ ਪਾਈ ਹੈ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਮਨੁੱਖ ਦਾ ਮਨ ਇਸ ਦੇ ਪੂਰੇ ਸਰੀਰ ਦੇ ਅੰਦਰ ਹੀ ਵਿਆਪਕ ਹੈ। ਮਨ ਅਸਲ ਵਿੱਚ ਸੰਕਲਪ ਤੇ ਵਿਕਲਪ ਪੈਦਾ ਕਰਨ ਵਾਲੀ ਇੱਕ ਅੰਦਰ ਦੀ ਬਿਰਤੀ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅਧਿਆਤਮਕ ਜੀਵਨ ਕਮਾਉਣ ਲਈ ਸਭ ਤੋਂ ਜ਼ਿਆਦਾ ਜ਼ੋਰ ਮਨ ਨੂੰ ਸਾਧਨ ਤੇ ਦਿੰਦੀ ਹੈ। ਜੇ ਅਸੀਂ ਧਰਮ ਜਾਂ ਪਰਮਾਰਥ ਦੇ ਮਾਰਗ ਤੇ ਚੱਲਣ ਦੀ ਗੱਲ ਕਰਾਂਗੇ ਤੇ ਪਰਮਾਰਥੀ ਜੀਵਨ ਕਮਾਉਣ ਵਾਲਿਆਂ ਨੇ ਸਭ ਤੋਂ ਜ਼ਿਆਦਾ ਜ਼ੋਰ ਬੰਦੇ ਨੂੰ ਆਪਣਾ ਮਨ ਘੜਨ ਤੇ ਲਾਇਆ। ਦੇਖੋ ਮਨ ਕਰਦਾ ਕੀ ਹੈ, ਕਿਉਂਕਿ ਅੱਜ ਦਾ ਬਚਨ ਹੈ ਉਨ ਮਨ ਮਨ ਮਨ ਹੀ ਮਿਲੇ। ਉਹ ਜਿਹੜਾ ਮਨ ਹੈ ਉਲਟ ਗਿਆ ਤੇ ਅੰਦਰ ਆਤਮੇ ਵਿੱਚ ਮਿਲ ਕੇ ਉਹ ਸੁਖ ਮੰਨਣ ਲੱਗ ਪਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਮਨ ਦੇ ਕਈ ਤਰ੍ਹਾਂ ਦੀਆਂ ਅਵਸਥਾਵਾਂ ਦੱਸੀਆਂ। ਕਿਤੇ ਮਨ ਨੂੰ ਕੁੱਤਾ ਸ਼ਬਦ ਵਰਤਿਆ, ਕਿਤੇ ਕੂੜਿਆਰ ਸ਼ਬਦ ਵਰਤਿਆ, ਕਿਤੇ ਇਸ ਨੂੰ ਸ਼ੇਰ ਕਹਿ ਦਿੱਤਾ, ਕਿਤੇ ਬਾਣੀ ਵਿੱਚ ਬਿੱਲੀ ਕਹਿ ਦਿੱਤਾ, ਕਿਤੇ ਇਹਨੂੰ ਮਸਤ ਹਾਥੀ ਕਹਿ ਦਿੱਤਾ, ਕਿਤੇ ਸਤਿਗੁਰੂ ਨੇ ਇਸ ਮਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬੱਚਾ ਕਹਿ ਦਿੱਤਾ, ਕਿਤੇ ਇਸ ਨੂੰ ਹਨੇਰਾ ਕਹਿ ਦਿੱਤਾ। ਪਰ ਜਿੱਥੇ ਇਹ ਪੱਖ ਆਇਆ ਉੱਥੇ ਮਨ ਨੂੰ ਸੁਗੜ ਵੀ ਕਿਹਾ, ਜੋਤ ਸਰੂਪ ਵੀ ਕਿਹਾ, ਇਹਨੂੰ ਸਿਆਣਾ ਵੀ ਕਿਹਾ, ਇਹਨੂੰ ਰਸਕ ਬੈਰਾਗੀ ਵੀ ਕਿਹਾ ਤੇ ਇਸ ਮਨ ਨੂੰ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਲਾ ਚੰਗਾ ਗੁਣ ਵੀ ਕਹਿ ਦਿੱਤਾ। ਦੋਨੋਂ ਪੱਖ ਅਸੀਂ ਥੋੜਾ ਜਿਹਾ ਵਾਚਾਂਗੇ। ਮਨ ਉਹੀ ਹੈ, ਕਦੀ ਇਹ ਪ੍ਰਕਾਸ਼ਮਈ ਹੋ ਜਾਂਦਾ ਹੈ ਤੇ ਕਦੀ ਹਨੇਰੇ ਵਿੱਚ ਡੁੱਬ ਜਾਂਦਾ ਤੇ ਦਾਸ ਅਕਸਰ ਇੱਕ ਬੇਨਤੀ ਕਰਦਾ ਹੈ। ਆਹ ਦੇਖੋ ਧਰਤੀ ਤੇ ਸੂਰਜ ਦੀ ਜਿਹੜੀ ਗਤੀ ਚਾਲ ਹੈ, ਧਰਤੀ ਘੁੰਮਦੀ ਹੈ, ਆਪਾਂ ਬੈਠੇ ਆ ਇੱਥੇ ਹੁਣ ਚਾਨਣ ਹੈ, ਪਰ ਜੇ ਆਪਣੇ ਪਿਛੋਕੜ ਵੱਲ ਝਾਤੀ ਮਾਰੀਏ ਇਸ ਵਕਤ ਇੰਡੀਆ ਦੇ ਵਿੱਚ ਰਾਤ ਹੈ। ਇਹ ਕੀ ਕਾਰਨ? ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਚਾਨਣ ਤੇ ਰਾਤ ਸੂਰਜ ਤਾਂ ਕਦੀ ਅਸਤ ਹੁੰਦਾ ਹੀ ਨਹੀਂ। ਜੇ ਕਹੀਏ ਸੂਰਜ ਅਸਤ ਹੁੰਦਾ, ਨਹੀਂ, ਅਸਲ ਵਿੱਚ ਧਰਤੀ ਦੀ ਚਾਲ ਹੀ ਹੈ ਜਿਹੜੀ ਹਨੇਰੇ ਤੇ ਚਾਨਣ ਵਿੱਚ ਪਰਿਵਰਤ ਹੁੰਦੀ ਪਈ ਏ। ਸੂਰਜ ਤਾਂ ਦਾ ਪਰਮਾਤਮਾ ਨੇ ਪੈਦਾ ਕੀਤਾ, ਉਹ ਅਸਤ ਹੋਇਆ ਹੀ ਨਹੀਂ। ਇਹ ਤਾਂ ਸਾਡੇ ਮਨ ਨੂੰ ਸਮਝਾਉਣ ਵਾਸਤੇ ਕਿ ਸੂਰਜ ਅਸਤ ਹੋ ਗਿਆ। ਨਹੀਂ, ਜਿਹਨੂੰ ਆਪਾਂ ਅਸਤ ਕਹਿ ਰਹੇ ਹਾਂ ਉਹ ਦੂਸਰੇ ਪਾਸੇ ਚੜ੍ਹਦਾ ਪਿਆ ਹੈ। ਕਦੋਂ ਅਸਤ ਹੋਇਆ? ਅਸੀਂ ਕਹਿ ਰਹੇ ਹਾਂ ਅਸਤ ਹੋ ਗਿਆ, ਪਰ ਦੂਸਰੇ ਨੂੰ ਪੁੱਛ ਕੇ ਦੇਖੋ, ਕਹਿੰਦੇ ਨੇ ਨਹੀਂ ਅਸਤ ਨਹੀਂ ਹੋਇਆ, ਸਾਡੇ ਕੋਲ ਚੜ੍ਹ ਪਿਆ। ਬੰਦਾ ਕਹੇਗਾ ਝੂਠਾ ਕੌਣ? ਅਸਲ ਚ ਸੂਰਜ ਦਾ ਕਸੂਰ ਨਹੀਂ, ਧਰਤੀ ਹੀ ਘੁੰਮੀ ਜਾ ਰਹੀ ਹੈ। ਮਨ ਕੀ ਚੀਜ਼ ਹੈ? ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਕਦੀ ਇਹ ਪ੍ਰਕਾਸ਼ਮਈ ਹੋ ਜਾਂਦਾ ਹੈ ਤੇ ਕਦੀ ਹਨੇਰੇ ਵਿੱਚ ਡੁੱਬਦਾ, ਜਦੋਂ ਮੁਕੰਮਲ ਤੌਰ ਤੇ ਸਾਧਿਆ ਨਹੀਂ ਜਾਂਦਾ। ਜਦੋਂ ਹਨੇਰੇ ਵਿੱਚ ਡੁੱਬਦਾ, ਚੇਤੇ ਰੱਖਿਓ ਗੁਰੂ ਰੂਪ ਸੂਰਜ ਉਦੋਂ ਵੀ ਚੜ੍ਹਿਆ ਤੇ ਜਦੋਂ ਚਾਨਣ ਵਿੱਚ ਹੁੰਦਾ ਉਦੋਂ ਵੀ ਗੁਰੂ ਵਰਤਦਾ ਹੈ। ਫਰਕ ਇੰਨਾ ਹੈ ਕਿ ਜ਼ਮੀਨ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਏ ਉਹ ਪ੍ਰਕਾਸ਼ਮਈ ਹੋ ਜਾਂਦਾ ਤੇ ਜਿਹੜਾ ਦੂਸਰੇ ਪਾਸੇ ਚਲਾ ਜਾਏ ਉੱਥੇ ਹਨੇਰਾ ਆ ਜਾਂਦਾ। ਜਦੋਂ ਸਾਡੇ ਅੰਦਰ ਦੇ ਖਿਆਲ ਫੁਰਨੇ ਮਨ ਗੁਰੂ ਦੇ ਸਾਹਮਣੇ ਹੁੰਦਾ ਉਦੋਂ ਪ੍ਰਕਾਸ਼ਮਈ ਹੈ, ਤੇ ਸੱਚ ਇਵੇਂ ਜਦੋਂ ਗੁਰੂ ਤੋਂ ਦੂਰੀ ਬਣਾ ਦਿੰਦਾ ਉਦੋਂ ਹਨੇਰੇ ਵਿੱਚ ਡੁੱਬ ਜਾਂਦਾ। ਸੂਰਜ ਕਦੀ ਅਸਤ ਨਹੀਂ ਹੁੰਦਾ। ਮੈਂ ਤਾਂ ਅਰਜ਼ ਕੀਤੀ, ਗੁਰੂ ਕਦੀ ਵੀ ਕਿਰਪਾ ਦੇ ਦਰਵਾਜ਼ੇ ਬੰਦ ਨਹੀਂ ਕਰਦਾ। ਸਿਰਫ ਧਰਤੀ ਦੀ ਚਾਲ ਹੈ ਕਦੀ ਹਨੇਰੇ ਵਿੱਚ ਡੁੱਬ ਜਾਣਾ, ਕਦੀ ਚਾਨਣ ਵਿੱਚ ਡੁੱਬ ਜਾਣਾ। ਪਰਿਪੂਰਨ ਪਰਮਾਤਮਾ ਗੁਰੂ ਸੂਰਜ ਦੀ ਤਰ੍ਹਾਂ ਹੈ। ਇਹ ਤਾਂ ਮਨੁੱਖ ਦੇ ਮਨ ਦੇ ਪੁਰਨੇ ਨੇ, ਕਦੀ ਹਨੇਰੇ ਵਿੱਚ ਧੱਕੇ ਖਾਣ ਲੱਗ ਪੈਂਦਾ, ਕਦੀ ਪ੍ਰਕਾਸ਼ ਨਹੀਂ ਹੋ ਜਾਂਦਾ। ਅਸੀਂ ਕਬੀਰ ਸਾਹਿਬ ਦੇ ਕੁਝ ਬਚਨ ਲਾਂਗੇ, ਉਹ ਸ਼ਲੋਕ ਵੀ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਹੈ, ਉਹ ਫਰਮਾਉਂਦੇ ਨੇ ਮੰਮਾ ਮਨ ਸਿਓ ਕਾਜ ਹੈ। ਕਹਿੰਦੇ ਸਾਰੇ ਕੰਮ ਮਨ ਨਾਲ ਹੋਣੇ ਨੇ, ਕੋਈ ਵੀ ਕੰਮ ਤੁਸੀਂ ਕਰੋਗੇ ਮਨ ਤੋਂ ਬਿਨਾਂ ਕੰਮ ਹੋ ਹੀ ਨਹੀਂ ਸਕਦਾ। ਆਪ ਜੀ ਦੇ ਕੋਈ ਆਪ ਕੰਪਿਊਟਰ ਦੇ ਇੰਜੀਨੀਅਰ ਹੋ,
ਪਰ ਜਦੋਂ ਤੁਸੀਂ ਕੰਪਿਊਟਰ ਤੇ ਆਪ ਜੀ ਕੰਮ ਕਰਦੇ ਹੋ ਉਦੋਂ ਮਨ ਨੂੰ ਗੈਰ ਹਾਜ਼ਰ ਰੱਖ ਕੇ ਤੁਸੀਂ ਕਰ ਸਕਦੇ। ਆਪ ਜੀ ਦਫ਼ਤਰ ਵਿੱਚ ਕੰਮ ਕਰਦੇ ਹੋ ਤੇ ਕੀ ਆਪਣੇ ਮਨ ਨੂੰ ਗੈਰ ਹਾਜ਼ਰ ਰੱਖ ਕੇ ਕੰਮ ਕਰ ਸਕਾਂਗੇ? ਕੋਈ ਵੀ ਪਰਮਾਰਥ ਦਾ ਤੇ ਦੁਨੀਆਂ ਦਾ ਕੰਮ ਐਸਾ ਨਹੀਂ ਜਿਹੜਾ ਮਨ ਦੀ ਗੈਰ ਹਾਜ਼ਰੀ ਤੋਂ ਹੋ ਸਕੇ। ਸੱਚ ਇਹ ਕਿ ਮਨ ਨੂੰ ਦੁਨੀਆਂ ਵਿੱਚ ਵੀ ਵਰਤਣ ਦੀ ਲੋੜ ਪੈਂਦੀ ਹੈ ਤੇ ਮਨ ਨੂੰ ਦੀਨ ਵਿੱਚ ਵੀ ਵਰਤਣ ਦੀ ਲੋੜ ਪੈਂਦੀ ਹੈ। ਹਰ ਥਾਂ ਤੇ ਆਪਣਾ ਕੰਮ ਕਰਦਾ ਹੈ। ਮਹਾਰਾਜ ਜੀ ਨੇ ਕਿਹਾ ਮੰਮਾ ਮਨ ਸਿਉ ਕਾਜ ਕਹਿ, ਮਨ ਨਾਲ ਹੀ ਸਾਰੇ ਕੰਮ ਨੇ। ਮੰਮਾ ਮਨ ਸਿਉ ਕਾਜ ਕਹਿ, ਮਨ ਸਾਧੇ ਸਿੱਧ ਹੋਏ। ਜਿਹੜਾ ਆਪਣੇ ਮਨ ਨੂੰ ਸਾਧ ਲਏਗਾ ਸੱਚ ਇਵੇ ਉਹੀ ਸਾਧੂ ਬਣੇਗਾ, ਉਹੀ ਸਿੱਧ ਬਣੇਗਾ, ਉਹੀ ਸੰਤ ਬਣੇਗਾ, ਉਹੀ ਮਹਾਂਪੁਰਖ ਬਣੇਗਾ। ਜਿਸ ਬੰਦੇ ਨੇ ਆਪਣੇ ਮਨ ਨੂੰ ਨਹੀਂ ਸਾਧਿਆ ਸੱਚ ਇਵੇ ਉਹ ਲਿਬਾਸ ਤਾਂ ਪਾ ਸਕਦਾ ਹੈ, ਸਾਧੂ ਤਾਂ ਖਾਈ ਉਹ ਜਿਹਨੇ ਮਨ ਨੂੰ ਸਾਧਿਆ ਹੋਇਆ ਹੈ। ਘੜੇ ਕੋ ਜੀਵਨ ਦੀ ਕੀਮਤ ਹੈ, ਅਨਘੜੇ ਦੀ ਕੀ ਹੈ? ਮੈਂ ਇੱਥੇ ਇੱਕ ਦਿਨ ਸੁਬਾਹ ਦੀ ਕਥਾ ਚ ਅਰਜ਼ ਕੀਤੀ ਸੀ ਕਿ ਅਸੀਂ ਪੱਥਰ ਖਰੀਦਨੇ ਖਾਂ ਤੇ ਦੇਖੋ ਜਿਹੜਾ ਘੜਿਆ ਨਹੀਂ ਉਹਦੀ ਕੀਮਤ ਹੋਰ ਹੈ ਤੇ ਜਦੋਂ ਘੜਿਆ ਜਾਂਦਾ ਤੇ ਉਹਦੀ ਕੀਮਤ ਵੱਖਰੀ ਪੈ ਜਾਂਦੀ ਹੈ। ਲੋਹਾ ਲੋਕ ਕੱਚਾ ਬਾਜ਼ਾਰ ਵਿੱਚੋਂ ਵੀ ਖਰੀਦਦੇ ਨੇ, ਪਰ ਮੋਟਰ ਗੱਡੀ ਨੂੰ ਵੀ ਲੋਹਾ ਲੱਗਾ ਉਹਦੇ 200 ਗ੍ਰਾਮ ਲੋਹੇ ਦੀ ਕੀਮਤ ਹਜ਼ਾਰਾਂ ਪੈ ਜਾਂਦੀ ਹੈ ਤੇ ਹਜ਼ਾਰਾਂ ਨਾਲ ਬਾਹਰੋਂ ਕੁਇੰਟਲ ਸਾਨੂੰ ਉੱਥੇ ਲੋਹਾ ਮਿਲ ਜਾਂਦਾ ਤੇ ਜੇਕਰ ਕਹੇ ਵੀ 200 ਗ੍ਰਾਮ ਦਾ ਪੁਰਜਾ ਇੱਕ ਹਜ਼ਾਰਾਂ ਰੁਪਈਆਂ ਦਾ, ਅਸੀਂ ਤਾਂ ਇੰਨੇ ਪੈਸਿਆਂ ਨਾਲ ਕੁਇੰਟਲ ਖਰੀਦ ਲਿਆਵਾਂਗੇ ਲੋਹਾ, ਉਹ ਕਹੇਗਾ ਅੰਨ ਘੜਿਆ ਹੋਇਆ ਕੁਇੰਟਲ ਮਿਲ ਸਕਦਾ, ਘੜੇ ਕੋਈ 100 ਗ੍ਰਾਮ ਦੀ ਕੀਮਤ ਵੀ ਹਜ਼ਾਰਾਂ ਪੈ ਜਾਂਦੀ ਹੈ। ਪਰ ਜਿਸ ਬੰਦੇ ਨੇ ਆਪਣੇ ਮਨ ਨੂੰ ਸਾਧ ਲਿਆ, ਮਹਾਰਾਜ ਜੀ ਨੇ ਕਿਹਾ ਕਿ ਮੰਮਾ ਮਨ ਸਿਉ ਕਾਜ ਕਹਿ, ਮਨ ਸਾਧੇ ਸਿੱਧ ਹੋਏ। ਮਨ ਕੀ ਮਨ ਸਿਉ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ ਕਿਵੇਂ ਕਰਦਾ ਮਨ ਸਾਨੂੰ? ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਜੋ ਅੱਜ ਬਚਨ ਕਿਹਾ ਉਨ ਮਨ ਮਨ ਹੀ ਮਿਲੇ, ਉਨ ਮਨ ਮਨ ਮਨ ਹੀ ਮਿਲੇ। ਹਜ਼ੂਰ ਕਹਿੰਦੇ ਇਹ ਮਨ ਸ਼ਕਤੀ, ਇੱਥੇ ਸ਼ਕਤੀ ਦਾ ਅਰਥ ਕਰਾਂਗੇ ਮਾਇਆ। ਜਦੋਂ ਇਹ ਮਨ ਪਾਇਆ ਮਾਇਆ ਵਿੱਚ ਤਾਕਤ ਵਿੱਚ ਪ੍ਰਵਿਰਤ ਹੁੰਦਾ ਉਦੋਂ ਸੱਚ ਇਹਦੇ ਮਾਇਆ ਵਈ ਹੀ ਰੂਪ ਹੈ। ਇਹ ਮਨ ਸੀਓ ਅਸਲ ਚ ਸ਼ਬਦ ਹੈ ਸ਼ਿਵ, ਸ਼ਿਵ ਦਾ ਅਰਥ ਹੈ ਕਲਿਆਣਕਾਰੀ ਪ੍ਰਭੂ। ਇੱਥੇ ਸੀਓ ਦਾ ਅਰਥ ਕਰਾਂਗੇ ਸੀਓ ਸ਼ਿਵ ਜੀ, ਦੇਵ ਰੂਪ ਨਹੀਂ, ਪਰਮਾਤਮਾ ਪਰਮ ਆਤਮਾ। ਇਹ ਮਨ ਸ਼ਕਤੀ ਕਿ ਜਦੋਂ ਇਹ ਮਨ ਮਾਇਆ ਵਿੱਚ ਪ੍ਰਵਿਰਤ ਹੁੰਦਾ ਮਾਇਆ ਦਾ ਰੂਪ ਹੈ, ਜਦੋਂ ਇਹ ਕਲਿਆਣ ਸਰੂਪ ਪ੍ਰਭੂ ਵਾਲੇ ਪਾਸੇ ਚੱਲਦਾ ਹੈ ਸੱਚ ਇਹ ਮਨ ਜਿਹੜਾ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਹਦੇ ਚ ਅਭੇਦ ਹੁੰਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਪੰਚ ਤੱਤ ਦਾ ਇਹ ਸਰੀਰ ਹੈ, ਜਦੋਂ ਇਹ ਮਨ ਸਰੀਰ ਦੇ ਰਸਾਂ ਵਿੱਚ ਮਗਨ ਹੁੰਦਾ ਤੇ ਸੱਚ ਇਹ ਉਦੋਂ ਦੇਹ ਅਧਿਆਸ ਨਾਲ ਸਰੀਰ ਦੇ ਮੋਹ ਨਾਲ ਜੁੜ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਲੈ, ਆਹ ਜਿਹੜਾ ਮਨ ਪ੍ਰਵਿਰਤ ਹੈ ਇਹਨੂੰ ਚੁੱਕ ਲਵੇ, ਇਹਨੂੰ ਉਲਟਾ ਦੇਵੇ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ, ਜਿਸ ਦਾ ਉਨ ਮਨ ਹੋ ਜਾਏ। ਵੈਸੇ ਇਹਦੇ ਅੱਖਰੀ ਅਰਥ ਨੇ ਉਲਟਿਆ ਹੋਇਆ ਮਨ, ਮਹਾਂਪੁਰਖਾਂ ਨੇ ਅਰਥ ਕੀਤੇ ਨੇ, ਗੁਰਮੁਖਾਂ ਨੇ ਅਨਭਵੀ ਆਨੰਦਮਈ ਅਵਸਥਾ। ਭਾਈ ਵੀਰ ਸਿੰਘ ਕਹਿੰਦੇ ਉਹ ਮਨ ਜਿਹੜਾ ਅੱਗੇ ਸੰਸਾਕਾਰ ਬਿਰਤੀ ਵਿੱਚ ਪ੍ਰਵਿਰਤ ਸੀ ਉਥੋਂ ਉਲਟ ਕੇ ਸ਼ਰਧਾ ਤੇ ਭਾਵਨਾ ਵਾਲਾ ਬਣ ਗਿਆ, ਜਿਹੜਾ ਤਰਕ ਵਿੱਚ ਪੈਂਦਾ ਸੀ ਉਹ ਸਤ ਬਚਨੀ ਬਣ ਕੇ ਗੁਰੂ ਦਾ ਬਚਨ ਕਮਾਣ ਲੱਗਾ। ਸੱਚ ਇਵੇਂ ਉਸੇ ਮਨ ਨੂੰ ਅੰਦਰ ਦਾ ਰਸ ਆਉਣ ਲੱਗ ਪਿਆ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਭਾਵੇਂ ਅੱਗੇ ਉੱਥੇ ਪ੍ਰਕਰਨ ਚੱਲਣਾ, ਮ੍ਰਿਗ ਮੀਨ ਭ੍ਰਿੰਗ ਪਤੰਕ ਕੁੰਚਰ ਏਕ ਦੋਖ ਬਿਨਾ। ਮੈਂ ਇੱਕ ਅਰਜ਼ ਕਰਾਂ, ਤਿੰਨ ਚੀਜ਼ਾਂ ਤੇ ਬੰਦੇ ਦੀ ਜ਼ਿੰਦਗੀ ਦਾ ਕੰਟਰੋਲ ਹੋ ਜਾਏ, ਤਿੰਨ ਇੰਦਰੀਆਂ ਤੇ ਮਨ ਕਿਸੇ ਹੱਦ ਤੱਕ ਨਿਰਮਲ ਹੋ ਜਾਂਦਾ ਹੈ। ਕਿਸੇ ਹੱਦ ਤੱਕ ਮੈਂ ਸ਼ਬਦ ਵਰਤਿਆ, ਮੁਕੰਮਲ ਨਹੀਂ। ਜਦੋਂ ਮੁਕੰਮਲ ਤੌਰ ਤੇ ਅੰਦਰ ਕਾਬੂ ਪਾ ਲੈ, ਇਹ ਸਾਰੇ ਸ਼ਬਦ ਜਿੰਨੇ ਧਿਆਨ ਚ ਬੈਠਣਾ, ਜਿੰਨੇ ਬਾਣੀ ਨੂੰ ਕਮਾਉਣਾ ਹੈ, ਉਹ ਤਿੰਨ ਇੰਦਰੇ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਵੀ ਬੰਦੇ ਦੇ ਅੰਦਰ ਦਾ ਰਸ ਉੱਕਦਾ ਤੇ ਉਹਨਾਂ ਤਿੰਨਾਂ ਇੰਦਰੀਆਂ ਦੀ

ਤਾਂ ਹੀ ਟਿਕੇਗਾ ਜੇ ਭੱਜਣ ਦਾ ਪਤਾ ਲੱਗੇਗਾ ਜਾਂਦਾ ਕਿੱਥੇ ਹੈ। ਤੇ ਸਭ ਇਨਸਾਨ ਹਰ ਇਨਸਾਨ ਨੂੰ ਪਤਾ ਹੈ ਮੇਰਾ ਮਨ ਕਿੱਥੇ ਜਾਂਦਾ ਪਿਆ ਹੈ। ਐਵੇਂ ਮਚਲਾ ਬਣ ਕੇ ਕਈ ਜੇ ਮੈਨੂੰ ਪਤਾ ਨਹੀਂ ਲੱਗਦਾ, ਕਿਹਨੂੰ ਨਹੀਂ ਪਤਾ ਲੱਗਦਾ। ਜਦੋਂ ਬੰਦਾ ਪਾਠ ਕਰਦਾ ਇਹਨੂੰ ਖੁਦ ਨੂੰ ਪਤਾ ਮੇਰੇ ਅੰਦਰ ਕਿਹੜੇ ਕਿਹੜੇ ਫੁਰਨੇ ਪੈਦੇ ਹੋਏ। ਜਦੋਂ ਸੰਗਤ ਚ ਬੈਠਦਾ ਇਸ ਮਨ ਨੂੰ ਪਤਾ ਮੈਂ ਕੀ ਕਰ ਰਿਹਾ ਹਾਂ। ਹਰ ਬੰਦਾ ਸੱਚ ਏਵੇ ਕਿ ਆਪਣੇ ਮਨ ਬਾਰੇ ਜਾਣਦਾ ਹੈ, ਪਰ ਬਦਕਿਸਮਤੀ ਏਵੇ ਆਪਣੇ ਘਰ ਨੂੰ ਚੋਰ ਪੈ ਗਏ, ਲੁਟੇਰੇ ਪੈ ਗਏ, ਆਪਣੇ ਬੂਹੇ ਖਾਲੀ ਛੱਡੀ ਬੈਠਾ ਤੇ ਲੋਕਾਂ ਦੇ ਘਰਾਂ ਚ ਪਹਿਰਾ ਦਿੰਦਾ ਪਿਆ। ਸੁਭਾਗ ਹੈ ਨਾ ਇਹਦਾ, ਆਪਣਾ ਘਰ ਲੁਟੀਂਦਾ ਪਿਆ ਕੇ ਤੇ ਲੋਕਾਂ ਦੇ ਘਰਾਂ ਦੀਆਂ ਗੱਲਾਂ ਕਰਦਾ, ਫਲਾਣਾ ਵੀ ਡੁੱਬ ਗਿਆ, ਫਲਾਣਾ ਵੀ ਰੁੜ ਗਿਆ, ਫਲਾਣਾ ਵੀ। ਫਰਕ ਇੰਨਾ ਕੁ ਜੇ ਸਾਡੇ ਲੋਕਾਂ ਦੇ ਮਨ ਚ ਜ਼ਿਆਦਾਤਰ ਫੁਰਨੇ ਗੰਦੇ ਮੰਦੇ ਸਾਰੇ ਉੱਠਦੇ ਨੇ। ਆਪਣੇ ਫੁਰਨਿਆਂ ਨੂੰ ਬੰਦਾ ਕਾਗਜ਼ ਤੇ ਨਹੀਂ ਲਿਖ ਸਕਦਾ। ਈਵਨ ਇੱਥੋਂ ਤੱਕ ਕਿ ਸੰਗਤ ਵਿੱਚ ਬੈਠੇ ਕੋਈ ਬੰਦੇ ਨੂੰ ਨੋਟਬੁੱਕ ਦੇ ਦਿਓ, ਮੈਂ ਸਾਰਿਆਂ ਦੀ ਗੱਲ ਨਹੀਂ ਕਰਾਂਗਾ। ਇਸ ਮਨ ਦੀ ਅਵਸਥਾ ਕੀ ਹੈ, ਉਹਨੂੰ ਕਹੋ ਵੀ ਇਮਾਨਦਾਰੀ ਨਾਲ ਜੋ ਕੁਝ ਤੇਰੇ ਮਨ ਚ ਫੁਰਨੇ ਉੱਠੇ ਨੇ ਕਾਗਜ਼ ਤੇ ਲਿਖ। ਸੱਚ ਇਹ ਬੰਦੇ ਦੇ ਹੱਥ ਕੰਬਣਗੇ, ਜੋ ਕੁਝ ਅੰਦਰ ਪੈਦਾ ਹੁੰਦਾ ਉਸ ਮੈਲ ਨੂੰ ਬਾਹਰ ਨਹੀਂ ਲਿਖ ਸਕਦਾ। ਫਰਕ ਇੰਨਾ ਕਿ ਜਿਹੜੇ ਵਿਚਾਰੇ ਕਰਮ ਕਰ ਬੈਠਦੇ ਨੇ ਉਹਨਾਂ ਦੀ ਫਿਰ ਬਦਨਾਮੀ ਹੁੰਦੀ, ਜਿਹੜੇ ਕਰਮ ਨਹੀਂ ਕਰਦੇ ਉਹਨਾਂ ਨੇ ਆਪਣੀ ਚਮੜੀ ਦੇ ਥੱਲੇ ਉਹ ਗੰਦੇ ਫੁਰਨੇ ਲੁਕਾਏ ਨੇ, ਉਹਨਾਂ ਦਾ ਪਤਾ ਕੋਈ ਨਹੀਂ ਲੱਗਦਾ। ਜਿਹਦਾ ਪਿਆਰਿਓ ਪਤਾ ਲੱਗ ਜਾਂਦਾ ਉਹ ਬਦਨਾਮ ਹੋ ਜਾਂਦਾ। ਮਹਾਰਾਜ ਜੀ ਨੇ ਕਿਹਾ ਦੇਖ ਇਹ ਮਨ ਨੂੰ ਤਿੰਨ ਗੱਲਾਂ, ਅੱਖਾਂ, ਕੰਨ ਤੇ ਜੇਵਾਂ, ਕਿਵੇਂ ਗੁਰੂ ਇਹਨੂੰ ਪ੍ਰੇਮਾ ਭਗਤੀ ਨਾਲ ਕਾਬੂ ਕਰਦੇ ਨੇ। ਤੇ ਜਦੋਂ ਵੀ ਕਿਸੇ ਬੰਦੇ ਦੇ ਅੰਦਰ ਬਾਣੀ ਦਾ ਰਸ ਸੁੱਕੇ, ਨਾਮ ਦਾ ਰਸ ਸੁੱਕੇ, ਕੀਰਤਨ ਦਾ ਰਸ ਸੁੱਕੇ, ਸੱਚ ਇਹ ਉਹ ਤਿੰਨ ਇੰਦਰੀਆਂ ਵੱਲ ਧਿਆਨ ਦੇਵੇ, ਇਹਨਾਂ ਵਿੱਚੋਂ ਇੱਕ ਅੱਧੇ ਦੀ ਦੁਰਵਰਤੋਂ ਜ਼ਰੂਰ ਹੋ ਰਹੀ ਹੋਵੇਗੀ। ਆਪਣੇ ਚ ਹਜ਼ੂਰ ਦਾ ਬਚਨ ਹੈ ਕਿ ਨੈਣ ਨਾ ਦੇਖੈ ਸਾਧ ਤੇ ਨੈਣ ਬੇਖਾਲਿਆ, ਕਰਨ ਨਾ ਸੁਣੀ ਕਾ ਨਾਦ ਕਰਨ ਮੁੰਦ ਘਾਲਿਆ, ਰਤਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਕਿਉਂ ਤਿੰਨ? ਕਹਿਣ ਲੱਗੇ ਖਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ, ਘਟੀਆ ਕੁਣ ਗੋਬਿੰਦ ਰਾਏ ਬਿਸਰੈ। ਤੇ ਇਹਨਾਂ ਤਿੰਨ ਇੰਦਰੀਆਂ ਦਾ ਵਿੱਚ ਸੰਬੰਧ ਕੀ? ਬਿਸਰੈ ਸ਼ਬਦ ਕਹਿ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ, ਇਹਦਾ ਮਤਲਬ ਅੱਖਾਂ ਦੀ, ਕੰਨ ਦੀ ਤੇ ਸਾਡੀ ਜੇਵਾ ਦੀ ਦੁਰਵਰਤੋਂ ਹੈ। ਜਿੱਦਣ ਵੀ ਰਸ ਸੁੱਕੇ ਬਸ ਇੱਕ ਕੰਮ ਕਰੀ, ਤੂੰ ਆਪਣੇ ਅੰਦਰ ਝਾਤੀ ਮਾਰੀ, ਪਰ ਅੰਦਰ ਬੰਦਾ ਝਾਤੀ ਮਾਰਦਾ ਘੱਟ ਹੈ। ਮੈਂ ਰਾਤ ਇੱਕ ਸੱਜਣ ਦਾ ਲੇਖ ਪੜ ਰਿਹਾ ਸਾਂ ਤੇ ਕਹਿੰਦੇ ਨੇ ਇੱਕ ਨੌਜਵਾਨ ਸਿਰਫ ਸਮਝਣ ਲਈ ਫਕੀਰ ਹੋ ਗਿਆ। ਉਹ ਸਾਰੀ ਧਰਤੀ ਦਾ ਭਰਮਣ ਕਰਨ ਲੱਗਾ, ਉਹਨੇ ਥਾਂ ਥਾਂ ਤੇ ਜਾ ਕੇ ਆਪਣੇ ਸੱਚ ਦੀ ਗੱਲ ਕਹੀ। ਤੇ ਸੱਚ ਇਹ ਜਦੋਂ ਕਿਸੇ ਦੇ ਅੰਦਰ ਰੱਬੀ ਸੱਚ ਪੁੰਗਰਦਾ ਉਹ ਪ੍ਰੋਫੈਸ਼ਨਲ ਬਣ ਕੇ ਕਦੀ ਨਹੀਂ ਦੇ ਚੱਲਦਾ। ਬੇਨਤੀ ਸਮਝਿਓ, ਅਸੀਂ ਠੀਕ ਹੈ ਕਥਾ ਕੀਰਤਨ ਕਰਨੇ ਆ, ਪਰ ਜਿਹਦੇ ਅੰਦਰ ਸੱਚਮੁੱਚ ਅਨੁਭਵ ਪੈਦਾ ਹੋ ਜਾਏ ਉਹ ਪ੍ਰੋਫੈਸ਼ਨਲ ਨਹੀਂ ਹੁੰਦਾ। ਕਿਉਂਕਿ ਇੱਕ ਫੁੱਲ ਜਦੋਂ ਸੁਗੰਧੀ ਨਾਲ ਭਰੇਗਾ ਉਹ ਨਹੀਂ ਪ੍ਰੋਫੈਸ਼ਨਲ, ਉਹਨੂੰ ਤੋੜ ਕੇ ਰੁਪਈਏ ਤਾਂ ਕੋਈ ਕਮਾ ਲੇਗਾ, ਪਰ ਉਹ ਜਿੱਥੇ ਵੀ ਲੰਘੇਗਾ ਬਿਨਾਂ ਪੈਸਿਆਂ ਤੋਂ ਲੰਘਦਾ ਹੋਇਆ ਵੀ ਸੁਗੰਧੀ ਦੇ ਜਾਏਗਾ। ਉਹਦੀ ਸੁਗੰਧੀ ਨਹੀਂ ਵੇਚੀ ਜਾ ਸਕਦੀ, ਫੁੱਲ ਵੇਚਿਆ ਜਾ ਸਕਦਾ, ਪਰ ਉਹਦੀ ਮਹਿਕ ਨੂੰ ਕਹੀਏ ਵੀ ਮੈਂ ਪੈਸਿਆਂ ਨਾਲ ਲਿਆਂਦਾ, ਸਿਰਫ ਤੂੰ ਮੇਰੇ ਖਾਤੇ ਸੁਗੰਧੀ ਦੇਣੀ ਹੈ। ਉਹ ਕਹੇਗਾ ਮੇਰੇ ਬਾਹਰ ਦੇ ਵਜੀਦ ਨੂੰ ਤੂੰ ਜ਼ਰੂਰ ਖਰੀਦ ਕੇ ਲਿਆਂਦਾ, ਪਰ ਮੇਰੀ ਸੁਗੰਧੀ ਨਹੀਂ ਖਰੀਦ ਸਕੇਗਾ, ਕਿਉਂਕਿ ਜਿੱਥੋਂ ਲੰਘੇਗਾ ਮੈਂ ਤਾਂ ਮਹਿਕ ਉੱਥੇ ਵੀ ਦੇਈ ਜਾਣੀ। ਫੁੱਲ ਖਰੀਦਿਆ ਜਾਂਦਾ ਸੁਗੰਧੀ ਨਹੀਂ, ਕੌਣ ਖਰੀਦ ਸਕਦਾ ਸੁਗੰਧੀ? ਹੁਣ ਬੱਦਲ ਹੈ, ਅਸੀਂ ਆਪਣੇ ਵੱਟਾਂ ਬੰਨੇ ਖੇਤਾਂ ਚ ਕਰਦੇ ਰਹੇ, ਮੀਂਹ ਪੈਣਾ ਕਹਿਣਾ ਵੱਟਾਂ ਉੱਚੀਆਂ ਕਰ ਲਓ, ਠੀਕ ਹੈ ਅਸੀਂ ਆਪਣੇ ਖੇਤ ਦਾ ਪਾਣੀ ਤਾਂ ਰੋਕ ਸਕਾਂਗੇ, ਪਰ ਜਿਹੜਾ ਉੱਤੇ ਭਰਿਆ ਹੋਇਆ ਵਰਦਾ ਪਿਆ ਉਹਨੂੰ ਕਿਹੜਾ ਮਾਈ ਦਾ ਲਾ ਰੋਕੇਗਾ? ਕੋਈ ਰੋਕਣ ਵਾਲਾ ਨਹੀਂ। ਜਦੋਂ ਕਿਸੇ ਦੇ ਅੰਦਰ ਅਨੁਭਵ ਪੈਦਾ ਹੁੰਦਾ ਸੱਚ ਏਵੇ, ਉਹ ਤੁਰਦਾ ਹੈ ਬੱਦਲ ਦੀ ਤਰ੍ਹਾਂ, ਉਹ ਤੁਰਦਾ ਹੈ ਫੁੱਲ ਦੀ ਤਰ੍ਹਾਂ। ਉਸ ਨੌਜਵਾਨ ਦੇ ਅੰਦਰ ਇੱਕ ਅਨੁਭਵ ਪੈਦਾ ਹੋਇਆ, ਸਿਰਫ ਮੈਂ ਸੰਖੇਪ ਛੋਟੀ ਜੀ ਬੇਨਤੀ, ਉਹਨੇ ਭਰਮਣ ਕੀਤਾ, ਲੋਕਾਂ ਵਿੱਚ ਜਾ ਕੇ ਪ੍ਰਭੂ ਦਾ, ਰੱਬ ਦਾ, ਫਕੀਰੀ ਦਾ, ਬੰਦਗੀ ਦਾ ਪ੍ਰਚਾਰ ਕੀਤਾ। ਕਹਿੰਦੇ ਜਦੋਂ ਕਈ ਸਾਲਾਂ ਤੋਂ ਬਾਅਦ ਉਹ ਵਾਪਿਸ ਆਇਆ, ਜਿੱਦਣ ਤੁਰਿਆ ਸੀ ਉਦਣ ਜਵਾਨ ਸੀ, ਜਦੋਂ ਵਾਪਿਸ ਆਇਆ ਉਹਨੂੰ ਬੁਢੇਪਾ ਉਹਦੇ ਤੇ ਆ ਚੁੱਕਾ ਸੀ। ਲੋਕ ਅੱਗੇ ਲੈਣ ਆਏ ਉਹਦੇ ਕੱਪੜੇ ਸਾਧ ਮੁਰਾਦੇ, ਪਰ ਜਿਹੜੇ ਉਹ ਮੁਲਕ ਚ ਰਹਿੰਦਾ ਸੀ ਬਾਦਸ਼ਾਹ ਉਹਦਾ ਕਲਾਸ ਫੈਲੋ ਸੀ, ਇੱਕ ਗੁਰੂ ਕੋਲੋਂ ਪੜ੍ਹਦੇ ਰਹੇ, ਉਹ ਫਕੀਰ ਬਣ ਗਿਆ। ਫਕੀਰ ਦਾ ਅਰਥ ਮੰਗਤਾ ਨਹੀਂ,
ਉਹ ਪਰਮਾਤਮਾ ਦੀ ਭਗਤੀ ਵੀ ਜੁੜ

ਗਿਆ ਤੇ ਉਹਨੂੰ ਰਾਜਭਾਗ ਮਿਲ ਗਿਆ। ਸਾਰਿਆਂ ਨੇ ਅਦਬ ਕੀਤਾ ਤੇ ਰਾਜੇ ਨੇ ਫਿਰ ਭਰੇ ਹੋਏ ਲੋਕਾਂ ਚ ਕਿਹਾ, ਇਹ ਫਕੀਰ ਦੋਸਤ ਆਪਾਂ ਇਕੱਠੇ ਇੱਕ ਥਾਂ ਤੇ ਸਹਿਪਾਠੀ ਖਾਂ, ਮੇਰੇ ਲਈ ਕੀ ਲੈ ਕੇ ਆਇਆ ਤੂੰ ਇੰਨੀਆਂ ਥਾਵਾਂ ਤੇ ਘੁੰਮਿਆ, ਲੋਕ ਤੈਨੂੰ ਮੇਰੇ ਲਈ ਕੀ ਲਿਆ। ਉਸ ਵਕਤ ਉਸ ਫਕੀਰ ਨੇ ਕਿਹਾ, ਰਾਜਨ ਮੈਂ ਜਿੱਥੇ ਗਿਆ ਮੈਂ ਤੈਨੂੰ ਯਾਦ ਕੀਤਾ, ਤੂੰ ਮੇਰਾ ਯਾਰ ਹੈ, ਪਰ ਜਿਹੜੇ ਬਾਜ਼ਾਰ ਵਿੱਚ ਮੈਂ ਜਾਂਦਾ ਸਾਂ ਚੀਜ਼ ਤੇਰੇ ਲਈ ਖਰੀਦਣ ਲੱਗਦਾ ਸਾਂ ਤੇ ਮੇਰੇ ਮਨ ਚ ਆਉਂਦਾ ਸੀ ਇਹ ਤਾਂ ਤੇਰੇ ਘਰ ਪਹਿਲਾਂ ਹੀ ਹੈ, ਤੈਨੂੰ ਕੀ ਲੋੜ ਇਹਦੀ। ਹਰ ਥਾਂ ਤੇ ਗਿਆ ਤੇਰੇ ਵਾਸਤੇ ਜਿਹੜੀ ਚੀਜ਼ ਲੱਭਦਾ ਸਾਂ ਉਹ ਤੇਰੇ ਮਹੱਲ ਵਿੱਚ ਪਹਿਲਾਂ ਮੌਜੂਦ ਸੀ। ਇੱਕ ਉਹਨੇ ਝੋਲਾ ਟੰਗਿਆ, ਹਾਂ ਇੱਕ ਚੀਜ਼ ਮੇਰੇ ਲਈ ਤੇਰੇ ਲਈ ਲਿਆਇਆ, ਪਰ ਮੈਂ ਦੇਣੀ ਇਕੱਲਿਆਂ ਹੈ, ਤੇਰੇ ਲਈ ਲਿਆਂਦੀ। ਉਹਨੇ ਕਿਹਾ, ਬੜੀ ਚੰਗੀ ਗੱਲ। ਮਨ ਉਤਸੁਕ ਹੋ ਗਿਆ ਰਾਜੇ ਦਾ ਕਿ ਆਖਿਰ ਜਿਹੜੀ ਚੀਜ਼ ਲਿਆ ਮੇਰੇ ਇਕੱਲੇ ਲਈ ਇਹ ਦੁਨੀਆਂ ਤੋਂ ਵੱਖਰੀ ਹੋਵੇਗੀ। ਕਹਿਣ ਲੱਗਾ, ਫਿਰ ਮੈਨੂੰ ਦਿਓ। ਕਹਿੰਦਾ, ਚੱਲ ਤੂੰ ਆਪਣੇ ਕਮਰੇ ਚ। ਰਾਜੇ ਨੂੰ ਆਪਣੇ ਕਮਰੇ ਚ ਲੈ ਗਿਆ। ਉਹ ਸੋਚਦਾ ਝੋਲਾ ਪਾਟਾ ਜਿਹਾ ਇਹ ਮੈਨੂੰ ਦਏਗਾ ਕੀ। ਕਹਿਣ ਲੱਗਾ, ਬੜਾ ਤੇਜ਼ੀ ਨਾਲ ਲਿਆ, ਮੈਨੂੰ ਕੀ ਦੇਗਾ। ਉਹਨੇ ਝੋਲੇ ਵਿੱਚ ਹੱਥ ਪਾਇਆ ਤੇ ਨਿੱਕਾ ਜਿਹਾ ਟੁੱਟਾ ਹੋਇਆ ਸ਼ੀਸ਼ਾ ਨਿਕਲਿਆ, ਦਰਪਣ। ਉਹ ਚਾਰ ਚਪੇਰੇ ਭੁਰਿਆ ਜਿਹਾ ਸ਼ੀਸ਼ਾ, ਪੁਰਾਣਾ ਜਿਹਾ। ਕਹਿਣ ਲੱਗਾ, ਆ ਮੈਂ ਤੇਰੇ ਲਈ ਲੈ ਕੇ ਆਇਆ। ਕਹਿੰਦਾ, ਸ਼ੀਸ਼ੇ ਤਾਂ ਮੇਰੇ ਕੋਲ ਹੈਗੇ ਨੇ। ਕਹਿੰਦੇ ਨੇ, ਇਹ ਸ਼ੀਸ਼ੇ ਨੀ ਤੂੰ ਵੇਖਦਾ। ਕਹਿਣ ਲੱਗਾ, ਆ ਮੈਂ ਤੇਰੇ ਲਈ ਲਿਆਇਆ। ਅਕਸਰ ਤੇਰੇ ਵਰਗੇ ਬੰਦੇ ਜਦੋਂ ਰਾਜ ਪਦ ਤੇ ਬੈਠਦੇ ਨੇ ਉਹਨਾਂ ਨੂੰ ਆਪਣਾ ਆਪ ਦੇਖਣ ਦਾ ਚੇਤਾ ਭੁੱਲ ਜਾਂਦਾ। ਮੈਂ ਸ਼ੀਸ਼ਾ ਤਾਂ ਲਿਆਂਦਾ ਕਿ ਇਸ ਦਰਪਣ ਵਿੱਚ ਆਪਣੇ ਅੰਦਰ ਝਾਤੀ ਮਾਰਿਆ ਕਰ। ਬੇਨਤੀ ਸਮਝੋ ਕੀ ਕਹਿਣਾ ਚਾਹੁੰਦਾ ਹੈ ਕਿ ਤੂੰ ਆਪਣਾ ਭੁੱਲ ਚੁੱਕਾ ਹੈ। ਤੇਰੇ ਕੋਲ ਧਨ ਹੈ, ਪਦਾਰਥ ਨੇ, ਤੇਰੇ ਕੋਲ ਰਾਣੀਆਂ ਨੇ, ਤੇਰੇ ਕੋਲ ਪੁੱਤਰ ਨੇ। ਅਕਸਰ ਤੇਰੇ ਵਰਗੇ ਬੰਦੇ ਰਾਜ ਪਦਵੀ ਤੇ ਬੈਠਦੇ ਨੇ ਉਹ ਲੋਕਾਂ ਨੂੰ ਦੇਖਣ ਲੱਗ ਪੈਂਦੇ ਨੇ, ਆਪਣਾ ਆਪ ਦੇਖਣਾ ਭੁੱਲ ਜਾਂਦਾ। ਮੈਂ ਸ਼ੀਸ਼ਾ ਤਾਂ ਲਿਆਂਦਾ ਤੈਨੂੰ ਆਪਣਾ ਆਪ ਦੇਖਣ ਦੀ ਜਾਚ ਆ ਜਾ। ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ, ਤੂੰ ਆਪਣਾ ਆਪ ਦੇਖ ਨਹੀਂ ਰਿਹਾ। ਮੈਂ ਬੇਨਤੀ ਕੀਤੀ, ਸੱਚ ਇਹ ਵੇ ਕਿ ਆਪਣੇ ਮਨ ਵਿੱਚ ਝਾਤੀ ਮਾਰਨੀ, ਆਪਣੇ ਮਨ ਦੀ ਮਹਿਲ ਧੋਣੀ ਹੈ। ਤੇ ਜੇ ਬੰਦਾ ਡਰੀ ਜਾਏ ਮੈਂ ਕਮਰੇ ਦਾ ਦਰਵਾਜ਼ਾ ਨਹੀਂ ਖੋਲਣਾ, ਵਿੱਚ ਮਹਿਲ ਪਈ ਏ ਪਿਆਰਿਓ, ਨਹੀਂ ਖੋਲੋਗੇ ਡਰ ਕੇ ਤਾਂ ਹੋਰ ਭਰਿਆ ਜਾਏਗਾ। ਇਹਨੂੰ ਓਪਨ ਕਰਕੇ ਗੁਰੂ ਸਾਹਮਣੇ ਲਿਜਾਈਏ ਤੇ ਗੁਰੂ ਕਿਤੇ ਸ਼ਬਦ ਦਾ ਝਾੜੂ ਇਹੋ ਜਿਹਾ ਮਾਰੇ ਕਿ ਜਨਮਾਂ ਜਨਮਾਂ ਦੀ ਮਹਿਲ ਬਾਹਰ ਆ ਜਾਏ। ਬੇਨਤੀ ਹੈ, ਆਪਣਾ ਆਪ ਦੇਖਣਾ। ਮੈਂ ਅਰਜ ਕਰ ਲੱਗਾ, ਮਨ, ਮਹਾਰਾਜ ਜੀ ਨੇ ਕਿਹਾ ਤਿੰਨ ਗੱਲਾਂ ਕਿ ਜਦੋਂ ਰੱਬ ਭੁੱਲਦਾ, ਅੱਖਾਂ, ਕੰਨ ਤੇ ਜੇਵਾ। ਹੁਣੇ ਮਨ ਹੈ ਕੀ? ਇੱਕ ਥੋੜੀ ਜੀ ਉਦਾਹਰਨ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਤੇ ਇਹਨੂੰ ਥੋੜਾ ਜਿਹਾ ਬਰੀਕੀ ਨਾਲ ਬੇਨਤੀ ਸਮਝਿਓ। ਇੱਕ ਸ਼ਬਦ ਦੇ ਮਨ ਨੰਨੇ ਨਾਲ, ਇੱਕ ਸ਼ਬਦ ਦੇ ਮਨ ਆਪਾਂ ਵਰਤਨੇ ਆ ਇੰਨੇ ਮਨ ਦਾਣੇ। ਹੁਣ ਜਿਹੜਾ ਮਨ ਹੈ ਨਾ ਉਹ ਅੱਠ ਪੰਸੇਰੀਆਂ ਇਕੱਠੀਆਂ ਹੋਣ, ਪੰਸੇਰੀ ਆਪਾਂ ਸਮਝਨੇ, ਅਸੀਂ ਪੰਜ ਸੇਰ ਕਹਿੰਦੇ ਹਾਂ ਤੇ ਪੰਜ ਸੇਰਾਂ ਨੂੰ ਪੁਰਾਣੇ ਸਾਡੇ ਬਜ਼ੁਰਗ ਪੰਸੇਰੀ ਕਹਿੰਦੇ ਸਨ, ਪੰਸੇਰੀ ਕਹਿੰਦੇ ਸਨ, ਪਰ ਹੈ ਪੰਜ ਸੇਰੀ, ਪੰਸੇਰੀ ਹੈ। ਅੱਠ ਪੰਸੇਰੀਆਂ ਹੋਣ, ਅੱਠ ਪੰਜ ਕਿਲੋ ਹੋਣ ਤੇ ਇੱਕ ਮਨ ਬਣਦਾ, ਇਸ ਤਰੀਕ ਹੈ। ਚਾਲੀ ਸੇਰ ਹੋਣ ਤੇ ਤਾਂ ਇੱਕ ਮਨ ਬਣਦਾ। ਬਾਹਰ ਦਾ ਮਨ ਤੇ ਅੰਦਰ ਵਾਲਾ ਮਨ ਕੀ ਹੈ? ਅੱਠ ਪੰਸੇਰੀਆਂ ਨਾਲ ਇੱਕ ਮਨ ਬਣਦਾ, ਚਾਲੀ ਸੇਰ ਨਾਲ ਇੱਕ ਮਨ ਬਣਦਾ ਤੇ ਇੱਕ ਸੌ ਤੇ ਸੱਠ ਪਾਈਏ ਹੋਣ ਤੇ ਇੱਕ ਮਨ ਬਣਦਾ ਹੈ, ਇਸ ਤਰ੍ਹਾਂ ਹੈ। ਭਾਈ ਸਾਹਿਬ ਤੋਂ ਕੁਰਬਾਨ ਜਾਈਏ, ਦੇਖੋ ਨਾ ਇਸ ਬੰਦੇ ਦੇ ਮਨ ਦੀ ਅਵਸਥਾ ਦੱਸੀ। ਉਹਨਾਂ ਦਾ ਕਵਿਤ ਹੈ, ਇਹ ਸ਼ੁਰੂ ਹੁੰਦਾ ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਕੀ ਹੈ ਸਾਡਾ ਮਨ? ਖੱਗ ਪਤ, ਖੱਗ ਦਾ ਅਰਥ ਹੈ ਪੰਛੀ ਤੇ ਪਤ ਦਾ ਅਰਥ ਹੈ ਪਤੀ, ਰਾਜਾ। ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਗਰੁੜ। ਗਰੁੜ ਦੀ ਉਡਾਰੀ ਬਹੁਤ ਤੇਜ਼ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬੰਦਿਆ ਗਰੁੜ ਸਭ ਤੋਂ ਤੇਜ਼ ਦੌੜਦਾ, ਪਰ ਸੱਚ ਇਹ ਵੇ ਤੇਰਾ ਮਨ ਤਾਂ ਗਰੁੜ ਦੀ ਉਡਾਰੀ ਨੂੰ ਵੀ ਪਿੱਛੇ ਛੱਡ ਜਾਂਦਾ। ਤੇਰਾ ਮਨ ਪੰਛੀਆਂ ਦੇ ਰਾਜੇ ਨਾਲੋਂ ਵੱਧ ਬਲਵਾਨ ਹੈ। ਜਿੰਨੀ ਇਹ ਉਡਾਰੀ ਮਾਰਦਾ ਇੰਨੀ ਗਰੁੜ ਵੀ ਨਹੀਂ ਮਾਰ ਸਕਦਾ। ਹੋਰ ਥੋੜਾ ਜਿਹਾ ਦੇਖਿਓ, ਤੁਸੀਂ ਪੜ੍ਹੇ ਲਿਖੇ ਸੱਜਣ, ਜਦੋਂ ਵੀ ਕਿਸੇ ਨੂੰ ਆਪਾਂ ਸਪੀਡ ਮਾਪਣੇ ਆ, ਰਫਤਾਰ ਮਾਪਣੇ ਆ, ਜ਼ਿਆਦਾਤਰ ਲਾਈਟ ਦੀ, ਆ ਸੂਰਜ ਦੀਆਂ ਕਿਰਨਾਂ ਦੀ ਰਫਤਾਰ ਕੀਤੀ ਜਾਂਦੀ ਹੈ ਨਾ, ਜ਼ਿਆਦਾ ਜਮ੍ਹਾਂ ਕੀਤਾ ਜਾਂਦਾ ਵੀ ਇੰਨੀ ਤੇਜ਼ੀ ਨਾਲ। ਸੱਚ ਇਵੇਂ ਲਾਈਟ ਦੀ ਰਫਤਾਰ ਸਭ ਤੋਂ ਤੇਜ਼ ਹੈ।
ਉਨੀ ਦੇਰ ਤੱਕ ਗੱਡੀ ਵੀ ਨਹੀਂ ਉੱਚੇ ਪਹੁੰਚਦੀ, ਜਹਾਜ਼ ਨਹੀਂ ਪਹੁੰਚਦਾ, ਲਾਈਟ ਮਿੰਟਾਂ ਸਕਿੰਟਾਂ ਚ ਖਬਰ ਕਰਦੀ ਪਈ ਹੈ। ਪਰ ਮੈਂ ਬੇਨਤੀ ਕਰਾਂ, ਲਾਈਟ ਵੀ ਮਨ ਦੇ ਸਾਹਮਣੇ ਕੁਛ ਨਹੀਂ ਗਏ, ਮਨ ਵਿੱਚ ਇੰਨੀ ਤਾਕਤ ਹੈ ਜੇ ਸਿੱਧਾ ਤੁਰ ਪਵੇ ਤੇ ਕਰੋੜਾਂ ਜਨਮਾਂ ਦਾ ਟੁੱਟਾ ਹੋਇਆ ਰੱਬ ਦੇ ਮਹੱਲ ਵਿੱਚ ਵੀ ਪਹੁੰਚ ਜਾਂਦਾ। ਇਹਦੇ ਕੋਲ ਤਾਕਤ ਹੈ। ਖੱਗ ਪੱਥ ਇਹ ਪੰਛੀਆਂ ਦਾ ਰਾਜਾ ਹੈ, ਪ੍ਰਬਲ ਪਰਾਕਰਮੀ, ਬੜੀ ਤਾਕਤ ਹੈ ਇਸ ਮਨ ਦੇ ਵਿੱਚ। ਅਡੋਲ ਮਨ ਵਾਲੀ ਸਨ ਜਿਹੜੇ ਬੰਦ ਬੰਦ ਕਟਾ ਗਏ। ਜੇ ਸੱਚ ਇਵੇਂ ਮਨ ਤਾਕਤਵਰ ਨਾ ਹੁੰਦਾ ਤੇ ਤਨ ਦੇ ਟੁਕੜੇ ਕਿਵੇਂ ਕਰਾ ਜਾਂਦੇ। ਉਹ ਬਲਵਾਨ ਮਨ ਵਾਲੇ ਸਨ ਜਿਹੜੇ ਚਰਖੜੀਆਂ ਤੇ ਚੜ ਗਏ। ਜੇ ਮਨ ਕਮਜ਼ੋਰ ਹੁੰਦਾ ਤੇ ਮੇਰਾ ਖਿਆਲ ਹੈ ਚਰਖੜੀ ਦਾ ਨਾਮ ਸੁਣ ਕੇ ਉਹ ਕੰਬ ਜਾਂਦੇ। ਉਹ ਮਨ ਬਲਵਾਨ ਵਾਲੇ ਸਨ ਕਿ ਜਿਹੜੇ ਟੈਂਕਾਂ ਸਾਹਮਣੇ, ਸੱਚ ਇਵੇਂ ਕਿ ਫੌਜੀਆਂ ਦੀਆਂ ਗੋਲੀਆਂ ਸਾਹਮਣੇ ਛੋਟੇ ਛੋਟੇ ਬੱਚੇ ਆ ਜੂਨ ਆ ਰਿਹਾ, ਕਿੰਨਾ ਮਨ ਬਲਵਾਨ ਹੋਵੇਗਾ ਉਸ ਨੌਜਵਾਨ ਦਾ ਅਜੇ ਜਵਾਨੀ ਦੀ ਦਲੀਲ ਤੇ ਪੈਰ ਨਹੀਂ ਰੱਖਿਆ ਤੇ ਬੰਬ ਬੰਨ ਕੇ ਟੈਂਕ ਵਿੱਚ ਛਾਲ ਪਿਆ ਮਾਰਦਾ। ਕਿਉਂਕਿ ਅਡੋਲ ਮਨ ਕੀ ਤਨ ਕੁਰਬਾਨ ਕਰ ਸਕਦਾ, ਡੋਲਦਾ ਹੋਇਆ ਮਨ ਤਨ ਨੂੰ ਬਚਾਉਂਦਾ ਹੈ। ਬੜਾ ਬਲਵਾਨ ਹੈ, ਇੰਨਾ ਬਲਵਾਨ ਹੈ ਇਹ ਵਕਾਰਾਂ ਨੂੰ ਪੜਛਾੜ ਕੇ ਸੜ ਦਿੰਦਾ। ਮੈਂ ਕਿਉਂਕਿ ਸਮੇਂ ਵਿੱਚ ਰਹਿਣਾ, ਇਹ ਤਾਕਤਵਰ ਹੈ। ਖੱਗ ਪੱਤ ਪ੍ਰਬਲ ਪਰਾਕਰਮੀ ਪਰਮਹੰਸ, ਬੜਾ ਸਿਆਣਾ ਜੇ, ਇੰਨਾ ਸਿਆਣਾ ਹੈ ਜੋ ਕੁਝ ਪਰਮਾਰਥ ਦਾ ਅੱਜ ਪ੍ਰਗਟ ਹੋਇਆ ਇਹ ਸਿਆਣੇ ਮਨਾਂ ਨੇ ਤੇ ਪ੍ਰਗਟ ਕੀਤਾ ਹੋਇਆ ਨਾ, ਜਿਨ੍ਹਾਂ ਦੇ ਮਨ ਨਿਰਮਲ ਸਨ। ਠੱਗ ਪੱਤ ਪ੍ਰਬਲ ਪਰਾਕਰਮੀ ਪਰਮਹੰਸ ਚਾਤਰ, ਬੜਾ ਚਲਾਕ ਜੇ, ਚਤੁਰਮੁਖ, ਲੋਕਾਂ ਦਾ ਇੱਕ ਮੂਹੇ ਚੌਂ ਮੂਹਾਂ ਹੈ, ਚਾਰੇ ਚੁਫੇਰੇ ਦੇਖੀ ਜਾਂਦਾ। ਚੰਚਲਾ ਚਪਲ ਹੈ, ਚੰਚਲਦਾਰ ਤਾਂ ਆਪਾਂ ਸਮਝਦੇ ਹਾਂ ਤੇ ਚਪਲ ਦਾ ਅਰਥ ਹੁੰਦਾ ਬਿਜਲੀ। ਕਹਿੰਦੇ ਨੇ ਇਹ ਬਿਜਲੀ ਤੋਂ ਵੱਧ ਚੰਚਲ ਹੈ, ਸ਼ਾਇਦ ਇੰਨੀ ਬਿਜਲੀ ਵੀ ਚੰਚਲ ਨਹੀਂ ਜਿੰਨਾ ਬੰਦੇ ਦਾ ਮਨ ਚੰਚਲ ਹੈ। ਦੋਨੋਂ ਪੱਖ ਰੱਖ ਦਿੱਤੇ ਨਾ, ਇਹ ਤਾਕਤ ਵਾਲਾ ਹੈ, ਇਹ ਸੂਝਵਾਨ ਹੈ, ਇਹ ਚੰਚਲ ਹੈ, ਇਹ ਚਪਲ ਹੈ। ਖੱਗ ਪੱਤ ਪ੍ਰਬਲ ਪਰਾਕਰਮੀ ਪਰਮਹੰਸ ਚਤੁਰ, ਚਤੁਰਮੁਖ ਚੰਚਲਾ ਚਪਲ ਹੈ, ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਅਗਲੀ ਤੁਕ ਮੈਂ ਜਿਹੜੇ ਅਰਥ ਕਰਨ ਲੱਗਾ, ਭੁਜ ਬਲੀ ਅਸ਼ਟ ਪੂਜਾ। ਭੁਜ ਬਲੀ ਦਰ ਤੇ ਜਿਹਦੀਆਂ ਭੁਜ ਦਰ ਤੇ ਬਾਂਹ, ਜਿਹਦੀ ਬਾਹਾਂ ਵਿੱਚ ਤਾਕਤ ਹੈ, ਅਸ਼ਟ ਪੂਜਾ। ਹੁਣ ਅਸ਼ਟ ਪੂਜਾ ਕੀ? ਇਸ ਮਨ ਦੇ ਅਰਥ ਉਸ ਮਨ ਨਾਲ ਕਰਨੇ ਪੈਣਗੇ। ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ। ਕਹਿਣ ਲੱਗੇ ਅੱਠ ਪੰਸੇਰੀਆਂ ਮਾਨੋ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ। ਭੁਜ ਬਲੀ ਅਸ਼ਟ ਪੂਜਾ, ਬਾਹਾਂ ਨੇ, ਹੱਥ ਦਾ ਜ਼ਿਕਰ ਨਹੀਂ ਮੈਂ ਕੀਤਾ, ਇਹਦੀਆਂ ਅਸ਼ਟ ਪੂਜਾ ਨੇ, ਅੱਠ ਬਾਹਾਂ ਨੇ। ਭੁਜ ਬਲੀ ਅਸ਼ਟ ਪੂਜਾ, ਜਾ ਕੇ ਚਾਲੀਸ ਕਰ, ਕਰ ਦਰ ਤੇ ਖੱਤ, ਉਧਰ ਚਾਲੀ ਸੇਰ ਹੋਣ ਤੇ ਇੱਕ ਮਨ ਬਣਦਾ। ਕਹਿਣ ਲੱਗੇ ਬਾਹਰ ਵਾਲੇ ਮਨ ਦੇ ਚਾਲੀ ਸੇਰ ਹੁੰਦੇ ਨੇ, ਇਸ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ ਤੇ ਅੱਠ ਬਾਹਾਂ ਨੂੰ ਅੱਗੇ ਚਾਲੀ ਹੱਥ ਲੱਗੇ ਹੋਏ, ਚਾਲੀ ਸੇਰ ਹੋ ਗਏ। ਭੁਜ ਬਲੀ ਅਸ਼ਟ ਪੂਜਾ, ਜਾ ਕੇ ਚਾਲੀਸ ਕਰ, ਇੱਕ ਸੌ ਸਾਠ ਪਾਓ। ਹੁਣ ਦੇਖੋ ਇਹਦੇ ਦੋ ਅਰਥ ਕਰਨਗੇ, ਜਦੋਂ ਪਾਓ ਕਰਾਂਗੇ ਇਹਦਾ ਅਰਥ ਹੋਵੇਗਾ ਪਾਈਆ, ਤੇ ਜਦੋਂ ਪਾਓ ਕਰਾਂਗੇ ਇਹਦੇ ਅਰਥ ਹੋ ਜਾਣਗੇ ਪੈਰ। ਇੱਕ ਤੁਕ ਚ ਭਾਈ ਸਾਹਿਬ ਦੋ ਗੱਲਾਂ ਕਰ ਰਹੇ, ਭੁਜ ਬਲੀ ਅਸ਼ਟ ਪੂਜਾ, ਜਾ ਕੇ ਚਾਲੀਸ ਕਰ, ਇੱਕ ਸੌ ਸਾਠ ਪਾਓ। ਇੱਕ ਸੌ ਤੇ ਸੱਠ ਪਾਈਏ ਹੁਣ ਤੇ ਮਨ ਬਣਦਾ, ਤੇ ਭਾਈ ਸਾਹਿਬ ਕਹਿੰਦੇ ਨੇ ਦੇਖ ਇੱਕ ਸੌ ਸਾਠ ਪਾਓ, ਚਾਲ ਚਲਾ ਚੱਲ ਕੇ ਇਹ ਨਿਰੰਤਰ ਤੁਰਿਆ ਜਾ ਰਿਹਾ, ਕਿਉਂਕਿ ਇਹਦੇ ਅੰਦਰ ਨਾ ਤਾਂ ਇਹ ਥੱਕਦਾ ਪੈਰ, ਤਾਂ ਦੋ ਵਾਲਾ ਬੰਦਾ ਨੀ ਥੱਕਦਾ, ਜਿਹਦੇ ਇੰਨੇ ਪੈਰ ਨੇ ਉਹਨੇ ਕਿਤੇ ਥੱਕ ਜਾਣਾ। ਇਹ ਅਸਲ ਚ ਇਹ ਸਾਰੀ ਗੱਲ ਫੁਰਨਿਆਂ ਦੀ ਹੈ, ਚੇਤੇ ਰੱਖਿਓ। ਅੱਠ ਪੰਸੇਰੀਆਂ ਕਹੀਆਂ ਨੇ, ਪੰਸੇਰੀ ਇੱਕ ਬਣੀ, ਤੇ ਆਹ ਜਿਹੜੇ ਵਕਾਰ ਨੇ ਸ਼ੁਰੂਆਤ ਇਹਨਾਂ ਪੰਸੇਰੀਆਂ ਤੋਂ ਹੁੰਦੀ, ਫਿਰ ਇਹਨਾਂ ਦਾ ਅੱਗੇ ਵਿਸਤਾਰ ਕਿੰਨਾ ਹੁੰਦਾ ਮੈਂ ਇਹਦੇ ਟਾਈਮ ਨਹੀਂ, ਕਿ ਚਾਲੀ ਖੱਤ ਕਿਹੜੇ ਨੇ, ਇੱਕ ਸੌ ਸੱਠ ਪਾਈਏ ਕਿਹੜੇ ਨੇ। ਪਰ ਸੱਚ ਇਵੇਂ ਕਿ ਮਨ ਦਾ ਇੰਨਾ ਖਿੜਾ ਬਣਦਾ, ਇਹ ਨਿਰੰਤਰ ਗੇੜਾ, ਇਹ ਖਿੰਡੀ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਦੇਵ ਕਹਿੰਦੇ ਨੇ ਜਦੋਂ ਗੁਰੂ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾਂ ਉਹਨੇ ਪ੍ਰਕਾਸ਼ ਕਰਦਿਆਂ ਮਨ ਦਾ ਹਨੇਰਾ ਚੁੱਕ ਕੇ ਰੱਖ ਦਿੱਤਾ। ਇਹ ਮਨ ਜਿਹੜਾ ਦੌੜਦਾ ਸੀ, ਇਹ ਮਨ ਟਿਕਾਵ ਚ ਬਣ ਗਿਆ। ਕਬੀਰ ਸਾਹਿਬ ਨੇ ਤਾਂ ਇੰਨਾ ਜ਼ਿਕਰ ਕੀਤਾ, ਉਹਨਾਂ ਨੂੰ ਇੱਕ ਸਾਧੂ ਮਿਲ ਗਿਆ ਤੇ ਉਹ ਆਪਣੇ ਸਿਰ ਦੇ ਵਾਲ ਪੱਟਦਾ ਸੀ, ਵਾਲ ਨਹੀਂ ਚੁਕਾਉਣ ਦਿੰਦਾ। ਉਹਨਾਂ ਕਹਿਣਾ ਜੀ ਇਹ ਕਿਉਂ? ਕਹਿਣ ਲੱਗੇ ਅਸੀਂ ਸਾਧੂ ਹੁੰਦੇ ਹਾਂ। ਕਬੀਰ ਸਾਹਿਬ ਨੇ ਉੱਥੇ ਗੱਲ ਕੀ, ਕਹਿਣ ਲੱਗੇ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾ ਏ ਕਾਏ। ਤੂੰ ਆਪਣੇ ਕੇਸ ਤਾਂ ਮੁੰਨ ਸਕੇ ਪਰ ਆ ਮਨ ਤਾਂ ਮੁੰਨਿਆ ਨਹੀਂ।
ਉਹਨਾਂ ਕਿਹਾ ਜੀ ਮਨ ਦਾ ਮੁੰਨਣਾ ਕੀ? ਕਹਿੰਦੇ ਨੇ ਜਿਹੜੀ ਤੇਰੇ ਅੰਦਰ ਕਈ ਜਨਮਾਂ ਦੀ ਮੈਲ ਆਈ ਉਸ ਮੈਲ ਨੂੰ ਉਤਾਰ। ਜੇ ਤੂੰ ਉਸ ਮੈਲ ਨੂੰ ਉਤਾਰੇਗਾ ਸਹੀ ਅਰਥਾਂ ਵਿੱਚ ਤੈਨੂੰ ਸਮਝ ਪਏਗੀ ਜੀਵਨ ਦੀ ਕਿ ਇਸ ਮੁਨਾਮ ਦੇ ਨਾਲ ਤਾਂ ਤੈਨੂੰ ਪਰਮਾਰਥ ਨਹੀਂ ਲੱਭਣ ਲੱਗਾ। ਕਬੀਰ ਮਨ ਮੁੰਡਿਆ ਨਹੀਂ ਕੇਤ ਮੁੰਡਾ ਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅੰਜਾਏ। ਇੱਕ ਉਹਨਾਂ ਦਾ ਬਚਨ ਹੋਰ ਗੁਰਦੇਵ ਸੱਚੇ ਗੁਰੂ ਗ੍ਰੰਥ ਸਾਹਿਬ ਦਾ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ। ਇਹ ਕੂਟਣ ਦਾ ਅਰਥ ਕੁੱਟਣਾ ਨਹੀਂ ਜੇ ਚੇਤੇ ਰੱਖੋ। ਇੱਕ ਕੂਟਣ ਦਾ ਅਰਥ ਹੁੰਦਾ ਠੱਗ ਫਰੇਬੀ। ਸਾਡੇ ਪੰਜਾਬ ਚ ਇੱਕ ਸ਼ਬਦ ਵਰਤਦੇ ਸਨ ਫਲਾਣੀ ਜਿਹੜੀ ਜਨਾਨੀ ਆਈ ਜੇ ਨਾ ਇਹ ਫਫੇ ਕੁੱਟਣੀ ਇਹ ਸ਼ਬਦ ਵਰਤਦੇ ਸਨ। ਉਹ ਜਿਹੜਾ ਕੁੱਟਣ ਸ਼ਬਦ ਹੈ ਨਾ ਉਹਦਾ ਅਰਥ ਹੁੰਦਾ ਠੱਗ ਧੋਖਾ ਦੇਣ ਵਾਲਾ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ। ਕਹਿਣ ਲੱਗੇ ਉਹ ਠੱਗਾ ਤੂੰ ਲੋਕਾਂ ਦੇ ਘਰ ਠੱਗਦਾ ਰਿਹਾ ਤੈਨੂੰ ਠੱਗ ਬਣਨ ਦੀ ਜਾਂਚ ਵੀ ਨਹੀਂ ਆਈ। ਜੇ ਠੱਗ ਹੀ ਬਣਨੀ ਤੇ ਸਵਾਲ ਤਾਂ ਸੀ ਤੂੰ ਆਪਣੇ ਮਨ ਨੂੰ ਠੱਗਦਾ ਲੋਕਾਂ ਦੇ ਘਰ ਠੱਗਣ ਵਾਲਿਆ ਮਨ ਤੈਨੂੰ ਠੱਗਿਆ ਹੈ। ਕੂਟਣ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੁੱਟੈ। ਜਿਹਨੂੰ ਆਪਣੇ ਮਨ ਨੂੰ ਕੁੱਟਣ ਦੀ ਠੱਗਣ ਦੀ ਜਾਂਚ ਆ ਜਾਏ ਉਹ ਜਮ ਤੋਂ ਛੁੱਟ ਜਾਂਦਾ। ਕੁੱਟ ਕੁੱਟ ਮਨ ਕਸਵੱਟੀ ਲਾਏ ਕੁੱਟ ਮਨ ਕਸਵੱਟੀ ਲਾਵੇ ਉਹ ਆਪਣੇ ਮਨ ਨੂੰ ਮਾਰ ਮਾਰ ਕੇ ਇੱਧਰ ਲਾਂਦਾ। ਮੈਂ ਬੇਨਤੀ ਕਰ ਰਿਹਾ ਵਾਂ ਰਵਿਦਾਸ ਸਾਹਿਬ ਕਹਿੰਦੇ ਨੇ ਮਨ ਤੋਂ ਗੱਲ ਸ਼ੁਰੂ ਕਰ ਦੇਖ ਕਿ ਤੇਰਾ ਮਨ ਇਹ ਕਿੱਧਰ ਜਾ ਰਿਹਾ ਹੈ। ਭਗਤ ਜੀ ਕਹਿੰਦੇ ਨੇ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਕਿਉਂਕਿ ਅਸੀਂ ਇਹਦੇ ਅਰਥ ਮੁਕੰਮਲ ਕਰਨੇ ਨੇ। ਭਗਤ ਸਾਹਿਬ ਨੇ ਫਰਮਾਇਆ ਕਿ ਦੇਖੋ ਪਰਮ ਪਰਸ ਗੁਰ ਭੇਟੀ ਹੈ। ਪਰਮ ਪਰਸ ਦਾ ਅਰਥ ਕੀਤਾ ਸੀ ਪਰਮ ਦਾ ਅਰਥ ਵੱਡਾ ਤੇ ਪਰਸ ਦਾ ਅਰਥ ਕਰਾਂਗੇ ਪਾਰਸ। ਤੇ ਰਾਤ ਅਰਥ ਕੀਤੀ ਸੀ ਪਾਰਸ ਸਿਰਫ ਤਾਂਬੇ ਨੂੰ ਸੋਨਾ ਕਰਦਾ ਪਰ ਗੁਰੂ ਪਾਰਸ ਇਹ ਜਿਹੜਾ ਲੋਹੇ ਨੂੰ ਵੀ ਪਾਰਸ ਕਰ ਦਿੰਦਾ ਹੈ ਆਪਣੇ ਵਰਗਾ ਬਣਾ ਲੈਂਦਾ ਹੈ। ਪਰਮ ਪਰਸ ਗੁਰ ਭੇਟੀ ਹੈ ਪੂਰਵ ਲਿਖਤ ਲਿਲਾਟ ਜਿਹਦੇ ਮਸਤਕ ਦੇ ਲੇਖ ਪੂਰਵਲੇ ਲਿਖੇ ਉਹਨਾਂ ਨੂੰ ਗੁਰੂ ਮਿਲਿਆ। ਮੈਂ ਕਈ ਵਾਰੀ ਕਹਿੰਦਾ ਗੁਰੂ ਦਾ ਸ਼ੁਕਰਾਨਾ ਕਰੋ ਸਾਨੂੰ ਭਟਕਣ ਤੋਂ ਬਚਾ ਲਿਆ। ਧੰਨ ਗੁਰੂ ਅਰਜੁਨ ਦੇਵ ਨੇ ਇੰਨੀ ਕਿਰਪਾ ਕੀਤੀ ਅੱਜ ਅਸੀਂ ਇਤਿਹਾਸ ਦਾ ਇੱਕ ਇੱਕ ਪੰਨਾ ਲੱਭਣੇ ਪਏ ਖੋਜਣੇ ਪਏ ਆ ਕਿਤੋਂ ਲੱਭੇ ਤੱਤ ਪਰ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਦਿੱਤਾ। ਸਭ ਤੋਂ ਵੱਡਾ ਪਰਉਪਕਾਰ ਸੀ ਸਿੱਖਾ ਕਿ ਗੁਰੂ ਅਰਜੁਨ ਦੇਵ ਨੇ ਤੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਦਿੱਤਾ ਪੰਜਵੇਂ ਜਾਮੇ ਦਿੱਤਾ। ਤੇ ਜਿੱਦਣ ਰਾਮਸਰ ਪ੍ਰਕਾਸ਼ ਕਰਨ ਲਿਜਾਣਾ ਸੀ ਨਾ ਹਰਿਮੰਦਰ ਸਾਹਿਬ ਉਦਣ ਮਹਾਰਾਜ ਜੀ ਨੇ ਤਿੰਨ ਤੁਕਾਂ ਕਹੀਆਂ ਗੁਰੂ ਗ੍ਰੰਥ ਸਾਹਿਬ ਬਾਰੇ। ਇਤਿਹਾਸ ਦੇ ਤੇ ਬਚਨ ਬਹੁਤ ਨੇ ਤਿੰਨ ਖਾਸ ਕਰਕੇ ਪੁੱਛਿਆ ਸਿੱਖਾਂ ਨੇ ਮਹਾਰਾਜ ਕਿ ਤੁਸੀਂ ਪਰਮ ਪਰਸ ਮੈਂ ਤਾਂ ਅਰਥ ਕਰ ਰਿਹਾ ਵੱਡਾ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹਦੇ ਵਿੱਚ ਹੀ ਤਾਂ ਭਗਤ ਰਵਿਦਾਸ ਸਾਹਿਬ ਬੈਠੇ ਨੇ। ਹੁਣ ਦੇ ਆਪਾਂ ਸੰਗਤ ਦੀ ਗੱਲ ਕਰਨੇ ਆ ਕੋਈ ਜਪਣ ਵਾਲੇ ਦੀ ਸੰਗਤ ਚਾਹੀਦੀ ਹੈ ਤੇ ਮੈਂ ਇੱਕ ਬੇਨਤੀ ਕਰਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਖ ਬੈਠੇ ਨੇ ਇਹ ਸਾਰੇ ਦੇ ਸਾਰੇ ਅਭੇਦ ਨੇ। ਇਹਨਾਂ ਦੀ ਬਾਣੀ ਪੜ੍ਹੋ ਇਹਨਾਂ ਦੀ ਰੂਹ ਕਿਤੇ ਵੀ ਗਈ ਇਹਨਾਂ ਦੀ ਰੂਹ ਸ਼ਬਦਾਂ ਵਿੱਚ ਗਏ। ਜਦੋਂ ਸ਼ਬਦ ਨਾਲ ਕੋਈ ਜੁੜੇਗਾ ਉਦੋਂ ਗੁਰੂ ਨਾਨਕ ਦੀ ਸੰਗਤ ਕਰਦਾ। ਮੈਂ ਇਤਿਹਾਸ ਵਿੱਚ ਅਰਜ਼ ਕਹਿਣ ਲੱਗਾ ਉਹ ਬਚਨ ਪੁੱਛਿਆ ਮਹਾਰਾਜ ਕਿ ਆਪ ਜੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਾਇਆ ਪਰ ਸੱਚੇ ਪਾਤਸ਼ਾਹ ਉਸ ਰਾਤ ਆਪ ਮੰਜੇ ਤੇ ਨਹੀਂ ਪਏ। ਗੁਰੂ ਗ੍ਰੰਥ ਸਾਹਿਬ ਮੰਜੇ ਤੇ ਸਨ ਭਾਵੇਂ ਆਪਾਂ ਘਰਾਂ ਚ ਵੀ ਪ੍ਰਕਾਸ਼ ਕੀਤੇ ਹੋਣ। ਇਹਨੂੰ ਕਰਮ ਕਾਂਡ ਵੱਲ ਨਾ ਲਿਜਾਇਓ ਮੇਰੀ ਇੱਕ ਭਾਵਨਾ ਸਮਝਿਓ। ਮੈਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੇਖਣਾ ਮੈਂ ਅਰਜ਼ ਕਰਨ ਲੱਗਾ ਜਦੋਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੋਠਾ ਸਾਹਿਬ ਜਾਂਦੇ ਅੰਦਰ ਪਲੰਗ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੇ ਤੇ ਥੱਲੇ ਪਲੰਗ ਤੇ ਧੰਨ ਗੁਰੂ ਅਰਜੁਨ ਦੇਵ ਦੇ ਨਾਮ ਦੀ ਚਾਦਰ ਵਿਛੀ। ਅੱਜ ਵੀ ਰੋਜ਼ ਆਨਾ ਸਿੰਘ ਸਾਹਿਬ ਚਾਦਰ ਬਦਲਦੇ ਨੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਨੇ ਉਸ ਅੰਦਰ ਦੀ ਸੇਵਾ ਕਰਦੇ ਨੇ ਸੇਵਾਦਾਰ ਉਹ ਚਾਦਰ ਵਿਛੀ। ਗੁਰੂ ਗ੍ਰੰਥ ਸਾਹਿਬ ਪਾਲਕੀ ਚ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਹੁੰਦਾ ਸਿੰਘਾਸਨ ਤੇ ਪਰ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਕੀਰਤਨ ਕਿਉਂ ਹੋ ਰਿਹਾ ਹੈ ਇਹ ਪਿਛਲੇ ਸਾਲ ਸ਼ਾਇਦ ਮੈਂ ਇੱਕ ਵਾਰ ਅਰਜ਼ ਕੀਤੀ ਸੀ। ਆਮ ਤੌਰ ਤੇ ਹੁੰਦਾ ਕੀ ਉੱਥੇ ਤਾਂ ਹਾਲ ਇਹ ਵੇ ਕਿ ਸਗਨ ਮੁੰਡੇ ਦਾ ਲੱਗਣਾ ਹੋਵੇ ਚਲੋ ਤੁਹਾਡਾ ਤਾਂ ਸਾਰਾ ਹੀ ਤੇ ਸਤਿਗੁਰੂ ਕਿਰਪਾ ਨਾਲ ਗੁਰਦੁਆਰਿਆਂ ਸਰਦਾ ਭਾਈ ਸਾਹਿਬ ਚੌਰ ਕੱਲਾ ਕਰੀ ਜਾਂਦਾ ਕੀਰਤਨੀਏ ਵਿਚਾਰੇ ਕੀਰਤਨ ਕਰਦੇ ਨੇ ਉਹ ਘੰਟਾ ਘੰਟਾ ਡੇਢ ਡੇਢ ਘੰਟਾ ਭਾਈ ਸਾਹਿਬ ਜੀ ਹੁਣ ਹੋਰ ਕਰ ਲਓ ਇੱਕ ਸ਼ਬਦ ਹੋਰ ਪੜ੍ਹ ਲਓ। ਚੇਤੇ ਰੱਖਿਓ ਹੋਰ ਸ਼ਬਦ ਨਾਲ ਉਹਨਾਂ ਦਾ ਵਾਹ ਗੁਰੂ ਨਾਲ ਨਹੀਂ ਉਹਨਾਂ ਦਾ ਸੰਬੰਧ ਦੇਵੇ ਪ੍ਰਾਹੁਣੇ ਆ ਜਾਣ ਘੱਟੋ ਘੱਟ ਪਤਾ ਲੱਗ ਜਾ ਸੀ ਫਲਾਣਾ ਨਾਮੀ ਕੀਰਤਨੀਆ ਬੁਲਾਇਆ। ਗੱਲ ਤਾਂ ਇੰਨੀ ਕੁ ਵੇ ਜਦੋਂ ਉਹ ਆ ਜਾਂਦੇ ਨੇ ਤੇ ਇੱਕੋ ਦਮ ਭਾਈ ਸਾਹਿਬ ਨੂੰ ਕੰਮ ਫਟੇ ਫਟ ਨਿਬੇੜੋ ਟਾਈਮ ਬਹੁਤ ਹੋ ਗਿਆ।
ਬੰਦਾ ਉਹੀ ਜੇ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਆਉਂਦਾ ਕੀਰਤਨ ਪਹਿਲਾਂ ਕਿਉਂ ਹੋ ਰਿਹਾ? ਇਹਦਾ ਕਾਰਨ ਕਿ ਸ਼ਹਿਨਸ਼ਾਹ ਜਦੋਂ ਆਪਣੇ ਦਰਬਾਰ ਵੀ ਜਾਂਦਾ ਹੈ, ਉਹਦੇ ਅਹਿਲਕਾਰ, ਉਹਦੇ ਮੰਤਰੀ, ਉਹਦੇ ਵਜ਼ੀਰ, ਉਹਦੀਆਂ ਸਿਫਤਾਂ ਕਰਨ ਵਾਲੇ ਕਵੀ ਪਹਿਲਾਂ ਪਹੁੰਚਦੇ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦਰਬਾਰ ਵੀ ਜਾਂਦੇ ਨੇ ਤੇ ਗੁਰੂ ਦੀਆਂ ਸਿਫਤਾਂ ਕਰਨ ਵਾਲੇ ਕੀਰਤਨੀਏ ਪਹਿਲਾਂ ਪਹੁੰਚ ਜਾਂਦੇ, ਉਹ ਮਨਮਤ ਨਹੀਂ। ਮੈਂ ਬੇਨਤੀ ਕਰਾਂ, ਹਜ਼ੂਰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਘਰਾਂ ਵਿੱਚ ਵੀ ਜੇ ਪ੍ਰਕਾਸ਼ ਕੀਤਾ ਤੇ ਇੱਕ ਕੰਮ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਪਣੇ ਜਿਸ ਮੰਜੇ ਤੇ ਪੈਨੇ ਆ, ਭਾਵੇਂ ਦੂਸਰੇ ਕਮਰੇ 'ਚ ਸਵਰੂਪ ਉੱਚਾ ਹੋਣਾ ਚਾਹੀਦਾ, ਕਿਉਂਕਿ ਉਹਦੇ ਨਾਲ ਸਤਿਗੁਰੂ ਦਾ ਅਦਬ ਹੋਵੇਗਾ। ਇੱਥੇ ਬੇਨਤੀ ਕਰਾਂ, ਧੰਨ ਗੁਰੂ ਅਰਜੁਨ ਸਾਹਿਬ ਬਾਰੇ ਕਿਹਾ ਜਾਂਦਾ ਕਿ ਭੂਮ ਸੈਨ ਸਭ ਤਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਮੰਜੀ ਤੇ ਬਿਰਾਜਮਣ ਹੋਏ। ਸਿੱਖ ਪੁੱਛਦੇ ਨੇ, ਹਜ਼ੂਰ ਉੱਤਰ ਦਿੰਦੇ ਨੇ, ਕਹਿੰਦੇ ਨੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅੱਜ ਤਿਆਰ ਕੀਤਾ ਹੈ, ਸਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਸੰਗਤਾਂ ਗੁਰੂ ਦੇ। ਹੁਣ ਸਰੀਰ ਇੱਕ ਹੈ, ਕਿੰਨੀਆਂ ਥਾਵਾਂ ਤੇ ਦਰਸ਼ਨ ਦਿਆਂਗੇ? ਇੱਕ ਸਰੀਰ ਸਾਰੀਆਂ ਥਾਵਾਂ ਤੇ ਨਹੀਂ ਪਹੁੰਚ ਸਕਦਾ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਮੇਰਾ ਖਿਰਦਾ ਹੈ। ਪੁਰਾਣੀ ਗੁਰਸਿੱਖ ਨੇ ਖਿਰਦਾ ਰੂਪ, ਗੁਰੂ ਦਾ ਖਿਰਦਾ ਸਵਰੂਪ, ਗੁਰੂ ਗ੍ਰੰਥ ਸਾਹਿਬ ਮੇਰਾ ਖਿਰਦਾ ਹੈ। ਜਿੱਥੇ ਵੀ ਦੇਸ਼ ਪ੍ਰਦੇਸ਼ ਵਿੱਚ ਸਿੱਖ ਸਵੇਰੇ ਪ੍ਰਕਾਸ਼ ਕਰੇਗਾ, ਇੱਕੋ ਵੇਲੇ ਪ੍ਰਕਾਸ਼ ਕਰਦਿਆਂ ਕਰੋੜਾਂ ਸਿੱਖ ਗੁਰੂ ਦੇ ਦਰਸ਼ਨ ਕਰ ਲੈਣਗੇ। ਇੱਕ ਗੁਰੂ ਸਾਰੀਆਂ ਥਾਵਾਂ ਤੇ। ਉੱਥੇ ਦੇਖੋ ਬਚਨ ਕੀਤਾ, ਸ੍ਰੀ ਗੁਰੂ ਕੇਰ ਸਰੀਰ ਹੈ ਜੋ, ਇਹ ਗੁਰ ਪ੍ਰਤਾਪ ਸੂਰੀ ਦੀਆਂ ਤੁਕਾਂ ਨੇ, ਬਾਣੀ ਨਹੀਂ। ਸ੍ਰੀ ਗੁਰੂ ਕੇਰ ਸਰੀਰ ਹੈ ਜੋ, ਪਰਸ ਗੁਰੂ ਸਭ ਤੋਂ ਵੱਡਾ ਗੁਰੂ, ਸ੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿ ਦਰਸ਼ਕ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਗ੍ਰੰਥ ਰਿਦਾ ਗੁਰ ਕਾ ਇਹ ਜਾਨੋ, ਇਹ ਗੁਰੂ ਦਾ ਖਿਰਦਾ ਹੈ, ਉੱਤਮ ਹੈ ਸਭ ਕਾਲ ਰਹੇ ਹੈ, ਮੋਰੇ ਸਰੂਪ ਤੇ ਜਾਂ ਤੇ ਦੀਰਘ। ਕਹਿੰਦੇ ਆਹ ਜਿਹੜਾ ਮੇਰਾ ਸਰੀਰ ਹੈ ਨਾ, ਸਿੱਖੋ ਮੇਰੇ ਸਰੂਪ ਤੋਂ ਵੱਧ ਇਹਦਾ ਅਦਬ ਕਰੋ, ਜੇ ਤੁਸੀਂ ਗੁਰੂ ਨਾਨਕ ਦੀ ਖੁਸ਼ੀ ਲੈਣੀ ਹੈ। ਮੋਰੇ ਸਰੂਪ ਤੇ ਜਾਂ ਤੇ ਦੀਰਘ, ਸਾਹਿਬ ਜਾਨ ਅਦਾਇਬ ਕਹਿ। ਬੇਨਤੀ ਕਰਾਂ ਕਿ ਪਰਮ ਪਰਸ ਵੱਡਾ ਗੁਰੂ, ਕਿਹੜਾ ਗੁਰੂ ਵੱਡਾ? ਜਿਹੜਾ ਇੱਕ ਖਿੰਨ ਲਾਂਦਾ ਚੇਂਜ ਕਰ ਦਿੰਦਾ। ਰਵਿਦਾਸ ਸਾਹਿਬ ਨੇ ਕਿਹਾ, ਰਵ ਪ੍ਰਗਾਸ ਰਜਨੀ ਜਥਾ ਗਤ ਜਾਂਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੂਏ ਕਣਕ ਹੋਤ ਨੀ ਬਾਰ। ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ, ਜਦੋਂ ਇੱਕ ਖਿੰਨ ਲੱਗਦਾ ਤੇ ਆਸਾ ਕੀ ਵਾਰ ਤਾਂ ਸ਼ਲੋਕ ਸ਼ੁਰੂ ਇੱਥੋਂ ਹੁੰਦਾ, ਬਲਿਹਾਰੀ ਗੁਰ ਆਪਣੇ। ਕੋਈ ਦੇਰ ਲੱਗਦੀ? ਜੋ ਹਾੜੀ ਸਦਵਾਰ, ਇੱਕ ਦਿਨ ਚ ਸੈਂਕੜੇ ਵਾਰੀ ਕੁਰਬਾਨ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ, ਬਾਹਰ ਦੇਰੀ ਨੀ ਲੱਗੀ। ਸੁੱਕੇ ਖਰੇ ਕੀ ਇਹ ਖਿਨ ਮਾਹੇ, ਦੇਰੀ ਲੱਗੀ? ਸੁੱਕੇ ਖਰੇ ਕੀ ਇਹ ਖਿਨ ਮਾਹੇ, ਅੰਮ੍ਰਿਤ ਦ੍ਰਿਤ ਸੰਚ ਜੀ ਵਾਹੇ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਇਹ ਖਿਨ ਲਾਇਆ ਮਹਾਰਾਜ, ਕਹਿੰਦੇ ਇੱਕ ਖਿਨ ਵਿੱਚ ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਪਾਨ ਪਾਰ ਉਤਾਰੇ। ਦੇਰ ਨੀ ਲਾਂਦਾ ਮਹਾਰਾਜ, ਕਹਿੰਦੇ ਗੁਰ ਕੇ ਚਰਨ ਜੀ ਕਾ ਨਿਸਤਾਰਾ, ਕੋਈ ਦੇਰੀ ਲਾਈ? ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਇੱਕ ਖਿਨ ਲਾਇਆ ਮਹਾਰਾਜ। ਕਹਿੰਦੇ ਖਿਨ ਲੱਗਾ, ਚੇਂਜ ਆ ਗਈ, ਤਬਦੀਲੀ ਆ ਗਈ। ਪਰ ਇੱਕ ਬੰਦਾ ਜਦੋਂ ਗੁਰੂ ਕੋਲ ਆਏ, ਆਸ ਲੈ ਕੇ ਆਏ ਕਿ ਮੇਰੇ ਚ ਅੱਜ ਤਬਦੀਲੀ ਜ਼ਰੂਰ ਪੈਦਾ ਹੋਵੇਗੀ। ਮੈਂ ਬੇਨਤੀ ਕਰਾਂ, ਕੱਲੇ ਇਸ ਕਰਕੇ ਨੀ ਸੀ ਸੇਖਾਂ ਤੇ ਗੁਰਦੁਆਰੇ ਮੱਥਾ ਟੇਕਣਾ, ਆਪਣੇ ਮਨ ਨੂੰ ਕਹੀ ਅੱਜ ਗੁਰੂ ਕੋਲ ਜਾ ਰਿਹਾ, ਮੇਰੇ ਅੰਦਰ ਚੇਂਜ ਆਏਗੀ, ਜ਼ਰੂਰ ਮੇਰਾ ਅੰਦਰ ਤਬਦੀਲ ਹੋਵੇਗਾ। ਕਿਉਂਕਿ ਸਿਦਕ, ਆਸ ਤੇ ਵਿਸ਼ਵਾਸ, ਇਹ ਤਿੰਨ ਚਾਰ ਚੀਜ਼ਾਂ ਬਹੁਤ ਜ਼ਰੂਰੀ ਨੇ ਕਿ ਸਤਿਗੁਰੂ ਕਹਿੰਦੇ ਨੇ। ਫਿਰ ਜਦੋਂ ਗੁਰੂ ਮਿਲਿਆ, ਪਰਮ ਪਰਸ ਸਭ ਤੋਂ ਵੱਡਾ ਗੁਰੂ ਮਿਲਿਆ ਜਿਹੜਾ ਦੇਰੀ ਨੀ ਲਾਂਦਾ। ਪਰਮ ਪਰਸ ਗੁਰ ਭੇਟੀਆ ਪੂਰਬ ਲਿਖਤ ਲਿਲਾਟ, ਉਨ ਮਨ ਮਨ, ਇੱਥੇ ਵਿਸ਼ਰਾਮ। ਉਨ ਮਨ ਦਾ ਅਰਥ ਹੈ ਉਲਟਿਆ ਹੋਇਆ ਮਨ, ਜਿਹਦੀ ਕੱਲ ਆਪਾਂ ਗੱਲ ਕੀਤੀ ਸੀ, ਕੱਚ ਤੋਂ ਕੰਚਨ, ਲੋਹੇ ਤੋਂ ਲਾਲ, ਜ਼ਹਿਰ ਤੋਂ ਅੰਮ੍ਰਿਤ, ਲੱਕੜ ਤੋਂ ਚੰਦਨ, ਪਸ਼ੂ ਤੋਂ ਦੇਵਤਾ। ਕਹਿੰਦੇ ਨੇ ਉਨ ਮਨ, ਜਿਹੜਾ ਮਨ ਅੱਗੇ ਵਾਸ਼ਨਾ ਦੀ ਬਿਰਤੀ ਵਾਲਾ ਸੀ, ਉਨ ਮਨ, ਉਹ ਮਨ ਉਲਟ ਗਿਆ, ਸੰਸਿਆਂ ਵਿੱਚ ਫਸਿਆ ਹੋਇਆ ਮਨ ਸੱਚ ਇਹ ਨਾਮ ਰਸਕ ਬੈਰਾਗੀ ਬਣ ਗਿਆ। ਉਨ ਮਨ, ਮਨ ਮਨ ਹੀ ਮਿਲੇ, ਇੱਥੇ ਮਨ ਹੀ ਮਿਲੇ ਦਰਤ ਕਰਾਂਗੇ ਆਤਮਾ, ਮਨ ਹੀ ਮਿਲੇ, ਉਹ ਮਨ ਉਲਟ ਕੇ ਆਤਮਾ ਵਿੱਚ ਮਿਲ ਗਿਆ, ਆਪੇ ਵਿੱਚ ਮਿਲ ਗਿਆ, ਮੂਲ ਵਿੱਚ ਮਿਲ ਗਿਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਉਨ ਮਨ
मन ही मिले मन खरगी तेरा नाल कह गुरमती रंग मान। साहब ने कहा ए मन प्यारिया तू सदा सच संभाले उन मन मन ही मिले ए मन मेरिया तू सदा रो खर नाले। तन गुरु अमरदास दो बचन कर रहे हजूर ने कृपा की किन्ने ए मन उल्ट गया ते उल्टांदा गुरु जी उंज नहीं जे प्यारियो सच्ची गल जिन्निया दलुकियां ये मारद जिन्ने दलते मारद बंदे नू बारों कोई गल कह देना असि कहने तू धोखे बाजा मुकर गया ते थां थां दसने इन्हें मेरे नाल धोखा किया लिख के मुकरिया बोल के मुकरिया इनू पुछ के देखो जदो बाणी पढ़दा कहना कल तू ना आप पक्का ही शुरू कर देने ते दूजे दिन फिर नहीं उठता एदू धोखेबाज केड़ा इनू कदी नहीं कहिंदा तू मेरी बड़ी बेइज्जती कीती कदी अपने मन नू किसे कहे तू मेरी बेइज्जती कीती। मैं एक दिन बेनती कीती धन गुरु गोबिंद सिंह जी दा ना एक पवित्र बचन चार तुका किते वक्त मिलिया मेरी इच्छा सी बचन पढ़दिया भी ओदी कथा घट्टो घट 10-15 दिन होवे। धन जियो ते को जग में मुक्ते खर चित में जुद विचार है की है ए? ये सतगुरु जो लिखते ने कृष्ण अवतार तो बाद ए पवित्र बचन हुंदा है। धन जियो ते को जग में कला वखरा है बचन कहने ओ जगत विच एक संसार विच धनता जोग ने कौन मुक्ते खर चित में जुद विचार है। एक सवाल उठेगा दा मतलब के मन तो होर ते मुंह तो होर मुख ते खर मुख तो हरी हरी कह रहे ने चित में जुद विचार है ते चित विच जुद दे फुरने बना रहे ने। गुरमुखो समझियो इस पवित्र बचन नू ए आत्मक सूरमे दा जीवन कह मुख ते खर ओ मुंह तो वाहगुरु कहिंदा है ते सच एवे जदों मन फुरनिया विच वासना विच डिगदा है ते इक्को दम फुरने जुद करदा अपने मन दे नाल क्योंकि वाहगुरु गुरमंत्र तो बिना अंदर दा जुद भी नहीं हो सकता। आ पढ़ने एक तुक पापड़िया पछाड़ गुरु ग्रंथ साहिब बाण सचावा सन कह गुरमंत्र दा चितार नानक दुख ना ही वही। सतगुरु कहने तन जियो तै को जग मैं मुक्ते खर चित में जुद विचारे की चित विचारे वो जुद विचारे खालसा सोए जो चढ़े तुरंग खालसा सोए जो करे नित जंग की जुद विचारे। ओनू महाराज जी ने कहा प्रेम पलीता सुरत हवाई गोला ज्ञान चलाया ब्रह्म अग्न से जे प्रजाली एक है चोट सजाया सत संतोख ले लरने लागा तोरे दोए दरवाजा चित में जुद विचारे अपने फुरने च फुरने नू फुरने नाल कटे। मैं सौखे अर्थ करा चित में जुद विचारे की है मन च फुरना उठदा ख्याल उठिया है ते ओनू खंडन करने वास्ते फुरना ही खंडन करेगा। चेते रखियो मजाइल उड़दी है ना ते थले भावे तलवार लैके खलोता रहे मजाइल नू मजाइल ही टोक सकती है तलवार ते नोकेगी मजाइल नू मजाइल ही रोकेगी। सच एवे माड़े फुरने नू गुरु दे शब्द दा फुरना ही कटेगा चित में जुद विचारे जदो अंदर किते फुरनिया दी मजाइल उठे ते गुरु दे शब्द दी इहो जी तोप चलाए उस मजाइल नू उत्थे खत्म करके रख दे चित में जुद विचार है। ए वैसे विस्तार नाल कदी करांगे। हजूर ने कहा तन जियो ते को जग में मुक्ते खर चित में जुद विचार है दे अनित ना नित रहे। वो कहिंदा इस तन ने रोज नहीं रहना दे अनित ना नित रहे जस नाव चढ़े वो बंदगी दे सिमरन दी बेड़ी ते चढ़दा पव सागर तारे। अगे महाराज किन्ने धीरज ताम बनाए ए है तन जिन्हें मन नू काबू करना है धीरज नाल बैठे धीरज ताम बनाए ए तन बुद्ध स्यों दीपक ज्यों जिया रहे अपने अंदर दीवा बाल क्योंकि हनेरी ठोकरा मारदा है बुद्धि विच रूहानियत दा दीवा बले बुद्ध स्यों दीपक ज्यों उजियारे। ज्ञान की बडनी बडनी दा अर्थ है बौकर झाड़ू ज्ञान दा झाड़ू लै ज्ञान की बडनी मनो हाथ लै कातुरता कुतवार बुहार है जिन्नी कमजोरियां ने सारियां बार कर दे एवे मन दा जुद जरा धन गुरु कलगी सर सानू दस दे पै। मैं बेनती करा ए मन उन मन मन की मिले हुण मन उल्ट गया जेड़ा अगे वासना विच प्रवृत्त सी हुण महाराज कहिंदे इन्ना निर्मल हो गया कि ए जोगी बन गया ए मिल गया ए संत बन गया ए मन ओदा स्वरूप हो गया। इनू सतगुरु ने कहा कबीर मन निर्मल पया जैसा गंगा नीर इन्ना निर्मल हो गया पानी नालों ज्यादा निर्मल पाछा लागो हर फिरा कहत कबीर कबीर।
ਸਤਿਗੁਰੂ ਕਹਿੰਦੇ ਨੇ ਉਨ ਮਨ ਮਨ ਮਨ ਹੀ ਮਿਲੇ ਤੇ ਅੱਗੇ ਕੀ ਹੋਇਆ ਛੁਟਕਤ ਬੱਜਰ ਕਪਾਟ। ਬੱਜਰ ਦਾ ਅਰਥ ਪੱਥਰ, ਜਿਹੜੇ ਪੱਥਰ ਵਰਗੇ ਕਪਾਟ ਸਨ, ਦੁਬਦਾ ਦੇ ਦਵੈਚ ਦੇ ਪੱਥਰ ਦੇ ਦਰਵਾਜ਼ੇ ਜਿਹੜੇ ਸਨ, ਗੁਰੂ ਨੇ ਕਿਰਪਾ ਕੀਤੀ ਉਹਨੇ ਪੱਥਰ ਦੇ ਦਰਵਾਜ਼ੇ ਤੋੜ ਦਿੱਤੇ। ਛੁਟਕਤ ਬੱਜਰ ਕਪਾਟ, ਅੱਗੇ ਮਹਾਰਾਜ ਕਹਿੰਦੇ ਮੇਰੇ ਗੁਰੂ ਨੇ ਕੀ ਸਿਖਾਇਆ, ਭਗਤ ਜੁਗਤ ਮਤ ਸਤ ਕਰੀ। ਇਹਦੇ ਅਰਥ ਜ਼ਰੂਰ ਕਰ ਲਈਏ, ਭਗਤ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ, ਜੁਗਤ ਦਾ ਅਰਥ ਹੈ ਤਰੀਕਾ ਵਸੀਲਾ ਵਿਧੀ, ਮਤ ਸਤ ਕਰੀ ਦਾ ਅਰਥ ਸਤ ਕਰਕੇ ਮੰਨ ਲਈ। ਇਹਦੇ ਅਰਥ ਕਰਾਂਗੇ ਕਿ ਗੁਰੂ ਕੋਲ ਗਏ, ਉਹਨਾਂ ਕਿਹਾ ਤੂੰ ਛੱਡ ਹੱਥ ਦੇ ਕਰਮ, ਤੀਰਥ ਇਸ਼ਨਾਨ ਕਰਨ ਜਾ ਰਿਹਾ, ਮੈਂ ਵਰਤ ਰੱਖਣ ਜਾ ਰਿਹਾ ਵਾਂ, ਮੈਂ ਫਲਾਣੀ ਥਾਂ ਤੇ ਯਾਤਰਾ ਕਰਨ ਜਾ ਰਿਹਾ। ਕਹਿੰਦੇ ਇੱਕ ਕੰਮ ਕਰ, ਤੂੰ ਜਿਹੜੀ ਪ੍ਰੇਮਾ ਭਗਤੀ ਹੈ ਨਾ, ਇਹਦੀ ਗੱਲ ਸ਼ੁਰੂ ਕਰ, ਪ੍ਰੇਮਾ ਭਗਤੀ ਕਰੇਗਾ ਤੇਰਾ ਅੰਦਰ ਤੀਰਥ ਬਣ ਜਾਏਗਾ, ਤੇਰਾ ਅੰਦਰ ਗੁਰਦੁਆਰਾ ਬਣ ਜਾਏਗਾ, ਤੂੰ ਭਗਤੀ ਕਰੇਗਾ ਤੇਰਾ ਅੰਦਰ ਦੇਵ ਆਲਿਆ ਬਣ ਜਾਏਗਾ। ਮੈਂ ਕੋਈ ਸ਼ਬਦ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਪੀਪਾ ਜੀ ਦੇਵੀ ਨੂੰ ਪੂਜਦੇ ਰਹੇ, ਪਰ ਜਿੱਦਣ ਗੁਰਮੰਤਰ ਦੀ ਦਾਤ ਮਿਲੀ ਤੇ ਉਸ ਮਹਾਂਪੁਰਖ ਨੇ ਕਿਹਾ ਨਹੀਂ ਭਾਈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਚੰਗਮ ਜਾਤੀ, ਕਾਇ ਤਾਂ ਮੰਦਰ ਬਣ ਗਿਆ, ਉਸ ਕਿਹੜੇ ਮੰਦਰ ਵਿੱਚ ਜਾਵਾਂ, ਅੰਦਰ ਖੈ। ਸਤਿਗੁਰੂ ਕਹਿੰਦੇ ਨੇ ਗੁਰੂ ਨੇ ਕਿਹਾ ਪ੍ਰੇਮਾ ਭਗਤੀ, ਤੇ ਦੇਖੋ ਭਗਤ ਰਵਿਦਾਸ ਸਾਹਿਬ ਨਾ ਪ੍ਰੇਮ ਲਈ ਬੜੇ ਉਤਾਵਲੇ, ਕਹਿਣ ਲੱਗੇ ਭਗਤ ਜੁਗਤ ਮਤ ਸਤ ਕਰੀ, ਪ੍ਰਮ ਬੰਧਨ ਕਾਟ ਵਿਕਾਰ, ਜਿਹੜੀ ਭਟਕਣਾ ਸੀ, ਜਿਹੜੇ ਬੰਧਨ ਸਨ, ਵਕਾਰ ਸਨ, ਇਹ ਸਾਰੇ ਗੁਰੂ ਨੇ ਕਿਰਪਾ ਕੀਤੀ ਪ੍ਰੇਮਾ ਭਗਤੀ ਨਾਲ, ਹਰ ਚੀਜ਼ ਕੱਟੀ, ਪੂਰੇ ਦਾ ਪੂਰਾ ਮੁਕੰਮਲ ਸਰੀਰ। ਅਸੀਂ ਭਗਤਾ ਭਗਤ ਸਾਹਿਬ ਦੀਆਂ ਆ ਤਸਵੀਰਾਂ ਵੀ ਸੱਜਣ ਬਣਾਉਂਦੇ ਆ, ਤੇ ਮੈਂ ਇੱਕ ਬੇਨਤੀ ਕਰਨ ਨੂੰ ਤਰਕ ਚ ਨਾਲ ਜਾਇਓ, ਗੁਰੂ ਗ੍ਰੰਥ ਸਾਹਿਬ ਨੇ ਸਾਰੇ ਅਗੰਮੀ ਗਿਆਨ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ। ਸਾਡੀ ਵੋਟਾਂ ਦੀ ਰਾਜਨੀਤੀ ਉਥੋਂ ਦੀ, ਖਾਸ ਕਰਕੇ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੱਸੇ ਕਰਵਾਉਣੇ ਸ਼ੁਰੂ ਕਰ ਦਿੱਤੇ। ਇਹ ਸਾਡਾ ਭਗਤ ਹੈ, ਇਹ ਸਾਡਾ ਗੁਰੂ ਹੈ, ਇਹ ਤੁਹਾਡਾ ਗੁਰੂ ਹੈ। ਉਹ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੇ ਆਦਿ ਚ ਮੈਨੂੰ ਦੱਸੋ ਕਿਤੇ ਲਿਖਿਆ ਗੁਰੂ ਨਾਨਕ ਦਾ ਗ੍ਰੰਥ, ਕੀ ਲਿਖਿਆ ਸਭ ਤੋਂ ਪਹਿਲਾਂ, ਆਦਿ ਸ੍ਰੀ ਗੁਰੂ ਗ੍ਰੰਥ। ਗੁਰੂ ਗ੍ਰੰਥ ਹੈ, ਇਸ ਵਿੱਚ ਰੱਬੀ ਗਿਆਨ ਸਮੋਇਆ। ਹੁਣ ਭਗਤ ਜੀ ਦੀ ਜਦੋਂ ਅਸੀਂ ਬਾਣੀ ਚ ਵੇਖੀ ਉਹਨਾਂ ਦਾ ਰੂਪ ਕਿਹੋ ਜਿਹਾ ਸੀ, ਕਿਹੋ ਜਿਹਾ ਸੀ ਸਰੂਪ ਉਹਨਾਂ ਦਾ, ਇਹ ਇੱਕ ਸ਼ਬਦ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਸਵਰੂਪ ਚਿੱਤ ਕਿਹੋ ਜਿਹਾ ਸੀ, ਮਨ ਕਿਹੋ ਜਿਹਾ ਸੀ, ਉਹਨਾਂ ਦੀਆਂ ਅੱਖਾਂ ਕਿਹੋ ਜਿਹੀਆਂ ਸਨ, ਉਹਨਾਂ ਦੀ ਇਹ ਰਸਨਾ ਕਿਹੋ ਜਿਹੀ ਸੀ, ਉਹ ਦੇਖੋ ਬਾਹਰ ਦੇ ਤਸਵੀਰ ਨਹੀਂ ਮਿਲਦੀ, ਪਰ ਅੰਦਰ ਦੀ ਤਸਵੀਰ ਉਹਨਾਂ ਕਹਿ ਦਿੱਤੀ। ਕਹਿਣ ਲੱਗੇ ਚਿੱਤ ਸਿਮਰਨ ਕਰੋ, ਉਹਨਾਂ ਦੇ ਚਿੱਤ ਚ ਕਹਿੰਦੇ ਸਿਮਰਨ ਚੱਲ ਰਿਹਾ ਹੈ, ਨੈਣ ਅਵਲੋਕਨੋ। ਭਗਤ ਜੀ ਕਹਿੰਦੇ ਜਦੋਂ ਅੱਖਾਂ ਖੋਲਣਾ ਤੇ ਅੱਖਾਂ ਨਾਲ ਕੇਵਲ ਖਰੀ ਹੀ ਦਿਸਦਾ ਹੈ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਣ ਬਾਣੀ ਸੁਜਤ ਪੂਰ ਰੱਖੋ। ਮੇਰੇ ਚਿੱਤ ਵਿੱਚ ਸਿਮਰਨ ਹੈ, ਮੇਰੀਆਂ ਅੱਖਾਂ ਵਿੱਚ ਪਿਆਰੇ ਦੀ ਬਖਸ਼ਿਸ਼ ਉਹਦਾ ਸਵਰੂਪ ਹੈ, ਤੇ ਮੇਰੇ ਕੰਨਾਂ ਦੇ ਵਿੱਚ ਸੁਜਸ ਵਾਲੀ ਬਾਣੀ ਹੈ। ਚਿੱਤ ਸਿਮਰਨ ਕਰੂ, ਨੈਣ ਅਵਲੋਕਨੂ, ਸਰਵਣ ਬਾਣੀ ਸੁਜਸ ਪੂਰ ਰੱਖੂ, ਮਨ ਤੋਂ ਮਦ ਕਰ ਕਰੂ। ਕਹਿੰਦੇ ਨੇ ਆਪਣਾ ਮਨ ਤਾਂ ਭਵਰਾ ਬਣਾਇਆ, ਕਿੱਡੇ ਕਮਾਲ ਦੀ ਗੱਲ, ਕਹਿੰਦੇ ਨੇ ਅਸੀਂ ਡੱਡੂ ਬੰਨ ਹੀ ਨਹੀਂ ਦਿੱਤਾ, ਇਹ ਭਵਰਾ ਬਣ ਕੇ ਸਿਰਫ ਮਹਿਕ ਮਾਣਦਾ, ਅਸੀਂ ਕਦੀ ਜਾਲਾ ਦੇਖੀ ਨੀ। ਹੁਣ ਭਵਰੇ ਨੂੰ ਜੇਕਰ ਕੋਈ ਆ ਕੇ ਪੁੱਛੇ ਵੀ ਤੈਨੂੰ ਪਤਾ ਸੀ ਜਾਲਾ ਕਿੰਨਾ ਕੇ, ਉਹ ਕਹਿੰਦਾ ਜਾਲਾ ਕਿੱਥੇ, ਕਹਿਣ ਵੀ ਕਿੱਥੇ ਤੂੰ ਗਿਆ, ਉਹ ਕਹਿੰਦਾ ਮੈਂ ਕਦੀ ਦੇਖੀ ਨੀ, ਮੇਰਾ ਸੰਬੰਧ ਹੀ ਜਾਲੇ ਨਾਲ ਨਹੀਂ, ਮੈਂ ਜਾਲਾ ਤਾਂ ਪਹਿਲੇ ਦਿਨ ਤੁਹਾਡੇ ਕੋਲੋਂ ਸੁਣਿਆ, ਮੈਨੂੰ ਤਾਂ ਇੱਕੋ ਪਤਾ ਫੁੱਲ ਖਿੜਦਾ ਤੇ ਉਹਦੇ ਚੋਂ ਮਹਿਕ ਨਿਕਲਦੀ। ਸੱਚ ਇਹ ਵੀ ਜੇ ਕਿਤੇ ਭਵਰਾ ਬੋਲੇ ਨਾ ਤੇ ਉਹਨੂੰ ਪੁੱਛ ਕੇ ਦੇਖੀਏ ਵੀ ਜਾਲਾ ਕੀ ਹੋ ਜਾ, ਉਹ ਕਹੇਗਾ ਮੈਂ ਤਾਂ ਨਾ ਹੀ ਅੱਜ ਸੁਣਿਆ, ਮੈਨੂੰ ਤਾਂ ਪਤਾ ਹੀ ਨਹੀਂ। ਇਹੀ ਕਾਰਨ ਜੇ ਜਦੋਂ ਭਗਤੀ ਦੇ ਰਸਤੇ ਤੇ ਕੋਈ ਤੁਰਦਾ ਹੈ ਨਾ, ਉਹਨੂੰ ਪੁੱਛੀਏ ਫਲਾਣੇ ਗੁਰ ਦੇ ਚੋਂ ਬੰਦੇ ਦਾ ਪਤਾ ਹੀ ਬੜਾ ਭੈੜਾ ਹੀ, ਉਹ ਕਹਿੰਦਾ ਮੈਂ ਤਾਂ ਨਾ ਹੀ ਤੇਰੇ ਤੋਂ ਸੁਣਿਆ, ਮੈਨੂੰ ਤੇ ਪਤਾ ਹੀ ਨਹੀਂ ਉੱਥੇ ਕੌਣ ਹੈ, ਕਿਉਂਕਿ ਉਹਦਾ ਰਸਤਾ ਕੁਝ ਹੋਰ ਹੈ, ਉਹਦਾ ਮਾਰਗ ਹੀ ਨਹੀਂ। ਉਹਨਾਂ ਕਿਹਾ ਮੇਰਾ ਚਿੱਤ ਭਵਰਾ ਹੈ, ਚਿੱਤ ਸਿਮਰਨ ਕਰੂੰ, ਨੈਣ ਅਵਲੋਕ ਨੂੰ, ਸਰਵਣ ਬਾਣੀ ਸੁਜਤ ਪੂਰ ਰੱਖੂ, ਮਨ ਸੋ ਮਦਕਰ ਕਰੂੰ, ਚਰਨ ਕਿਰਦੈ ਤਨੂ ਰਤਨ ਅੰਮ੍ਰਿਤ ਰਾਮ ਨਾਮ ਭਾਖੂ। ਪੂਰੇ ਦਾ ਪੂਰਾ ਸਰੀਰ ਹੀ ਗਿਣ ਦਿੱਤਾ, ਕੋਈ ਚੀਜ਼ ਪਿੱਛੇ ਰਹਿ ਗਈ, ਚਿੱਤ ਆ ਗਿਆ, ਕੰਨ ਆ ਗਏ, ਰਤਨਾ ਆ ਗਈ, ਮਨ ਆ ਗਿਆ। ਕਹਿਣ ਲੱਗੇ ਇੱਕ ਤਰਲਾ ਜ਼ਰੂਰ ਮਾਰਨਾ ਵਾ ਰੋਜ਼ ਉੱਠਦਿਆਂ, ਹੈ ਵਾਹਿਗੁਰੂ ਆਹ ਜਿਹੜੀ ਕਿਰਪਾ ਕੀਤੀ ਆ ਨਾ,
ਸਰੀਰ ਖੋਲੀ ਪਰ ਆ ਨਾ ਕਿਰਪਾ ਮੇਰੇ ਤੋਂ ਕੋਈ, ਇਹ ਨਾ ਹੋਵੇ ਮੇਰੇ ਚਿੱਤ ਚ ਕੋਈ ਹੋਰ ਆ ਜਾਏ। ਇੱਕ ਦਿਨ ਮੈਂ ਇੱਕ ਸੱਜਣ ਦੇ ਸ਼ਬਦ ਪੜੇ ਸਨ, ਇੱਕ ਥਾਂ ਤੇ ਪੜੇ ਹੋਰ ਨੀ ਕਿਤੇ। ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਕੋਲ ਕੋਈ ਸੱਜਣ ਪ੍ਰੇਮੀ ਆਉਣਾ, ਉਹਨੇ ਰੋਜ਼ ਕਹਿਣਾ ਵੀ ਭਗਤ ਜੀ ਆਹ ਜਿਹੜੀ ਨਾਮ ਦੀ ਗੱਲ ਕਰਦੇ ਹੋ ਸਾਨੂੰ ਵੀ ਦੱਸੋ। ਕਈਆਂ ਦਾ ਸੁਭਾਅ ਹੁੰਦਾ ਹੈ ਨਾ, ਹੁਣ ਬੰਦਾ ਕਥਾ ਕੀਰਤਨ ਕਰਕੇ ਜਾਂਦਾ ਦੋ ਢਾਈ ਘੰਟੇ, ਸੱਚੀ ਉਹ ਬਾਹਰ ਨਿਕਲਦਿਆਂ ਕਹਿੰਦੇ ਨੇ ਸੁਣਾਓ ਕੋਈ ਗੁਰੂ ਦੀ। ਹੁਣ ਬੰਦਾ ਸੋਚੇ ਵੀ ਤਿੰਨ ਘੰਟੇ ਇੰਨਾ ਜ਼ੋਰ ਮਾਰਿਆ ਉੱਥੇ ਕੀ ਹੋਇਆ। ਅਕਸਰ ਕਈਆਂ ਦਾ ਸੁਭਾਅ ਬਣ ਜਾਂਦਾ ਹੈ। ਹਾਂ, ਕਹਿਣ ਦੀ ਲੋੜ ਨਹੀਂ ਪੈਂਦੀ ਪਿਆਰਿਓ, ਗੁਰਮੁਖ ਕੋਲ ਤਾਂ ਬੈਠੇ ਗੁਰੂ ਚੇਤੇ ਆਉਣ ਲੱਗ ਪੈਂਦਾ। ਕੋਈ ਜ਼ਰੂਰੀ ਨਹੀਂ ਐਸੇ ਐਸੇ ਮਹਾਂਪੁਰਖ ਹੋਏ ਜਿਹੜੇ ਇੱਕ ਦਿਨ ਵੀ ਸਟੇਜ ਤੇ ਨਹੀਂ ਬੋਲੇ, ਪਰ ਜਦੋਂ ਉਹਨਾਂ ਦੀ ਸੰਗਤ ਚ ਬੈਠਿਆਂ ਤੇ ਲੋਕਾਂ ਦੀਆਂ ਜ਼ਿੰਦਗੀਆਂ ਪਲਟ ਗਈਆਂ। ਬਿਨਾਂ ਬੋਲਣ ਤੋਂ ਜੀਵਨ ਪਲਟ ਜਾਏ। ਹੁਣ ਉੱਥੇ ਭਗਤ ਜੀ ਨੇ ਉਹ ਰੋਜ਼ ਉਹਨੇ ਆਉਣਾ ਕਹਿਣਾ ਨਾਮ ਦੀ ਗੱਲ ਕੋਈ ਨਾਮ ਦਿਓ। ਉਹਨਾਂ ਕਹਿਣਾ ਵੀ ਤੇਰੇ ਵੱਸ ਦਾ ਰੋਗ ਨਹੀਂ, ਕਿਉਂਕਿ ਅਨਅਧਿਕਾਰੀ ਬੰਦੇ ਨੂੰ ਗਿਆਨ ਨਹੀਂ ਦਿੱਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਨੇ ਗੱਲ ਮੰਨੀ, ਕਾਂ ਸਵਾਨ ਕੋ ਸਿਮਰਤ ਸੁਣਾਏ, ਕਾਂ ਸਾਕਤ ਪੈ ਹਰ ਗੁਣ ਗਾਏ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਕੀ ਕਰਨਗੇ ਉਹ। ਹੁਣ ਉਹਨਾਂ ਨੂੰ ਰੋਜ਼ ਕਹਿਣਾ ਤੇ ਕੰਮ ਉਹ ਕਰਦਾ ਸੀ ਗਵਾਲਿਆਂ ਦਾ ਮੁੰਡਾ ਦੁੱਧ ਦਾ। ਇੱਕ ਦਿਨ ਭਗਤ ਜੀ ਨੇ ਕਿਹਾ ਵੀ ਕੱਲ ਤੂੰ ਆ ਤੈਨੂੰ ਦੱਸਾਂਗੇ ਨਾਮ ਕਿਵੇਂ ਟਿਕਦਾ, ਕਿਵੇਂ ਹੁੰਦੀ ਗੱਲਬਾਤ। ਉਹ ਆਇਆ ਤੇ ਭਗਤ ਜੀ ਜਿਹਦੇ ਚ ਰੋਜ਼ ਕੰਬੜਾ ਚਮੜਾ ਪੈਂਦੇ ਸਨ ਨਾ ਭਾਂਡੇ ਚ, ਉਹ ਭਾਂਡਾ ਮਿੱਟੀ ਦਾ ਹੁੰਦਾ ਸੀ ਪਰਾਤ ਦੀ ਤਰ੍ਹਾਂ ਬਣਿਆ, ਉਸ ਭਾਂਡੇ ਚ ਚਮੜੇ ਵਾਲਾ ਚਮੜਾ ਤਾਂ ਕੀਤਾ ਬਾਹਰ ਤੇ ਉਹ ਜਿਹੜਾ ਪਾਣੀ ਸੀ ਮੈਲਾ ਥੋੜਾ ਜਿਹਾ, ਕਹਿੰਦੇ ਕਿ ਕੰਮ ਕਰ ਦੁੱਧ ਇਹਦੇ ਚ ਪਾ ਜਾ। ਉਹ ਕਹਿਣ ਲੱਗਾ ਭਗਤ ਜੀ ਇਹ ਦੁੱਧ ਜੇ ਖਰਾਬ ਹੋ ਜਾਏਗਾ। ਉਹ ਕਹਿਣ ਲੱਗੇ ਤੈਨੂੰ ਕੀ ਪਤਾ, ਰਹਿਣ ਦੇ ਤੂੰ, ਕੋਈ ਨੀ ਖਰਾਬ ਹੁੰਦਾ ਤੂੰ ਪਾ। ਉਹ ਕਹਿੰਦਾ ਨੀ ਮੈਲ ਦੇ ਵਿੱਚ ਕਿਵੇਂ ਪਾਵਾਂ, ਧੋਵੋ ਤੇ ਤਾਂ। ਕਹਿਣ ਲੱਗੇ ਹੱਦ ਹੋ ਗਈ, ਮੈਂ ਤੈਨੂੰ ਕਹਿ ਰਿਹਾ। ਉਹ ਕਹਿੰਦਾ ਤੁਸੀਂ ਕਹਿ ਰਹੇ ਹੋ ਮੈਂ ਕੰਮ ਦੁੱਧ ਦਾ ਕਰਨਾ ਵਾ, ਮੈਨੂੰ ਪਤਾ ਗਏ ਮੈਲੇ ਵਿੱਚ ਪਿਆ ਤੇ ਦੁੱਧ ਖਰਾਬ ਹੋਵੇਗਾ। ਕਹਿਣ ਲੱਗੇ ਚੇਤੇ ਰੱਖੀ ਤੂੰ ਦੁੱਧ ਦਾ ਕੰਮ ਕਰਨਾ, ਮੈਂ ਬੰਦਗੀ ਵਾਲਾ ਕੰਮ ਕਰਨਾ। ਤੂੰ ਪੁੱਛਿਆ ਨਾ ਅੰਦਰ ਕਿਉਂ ਨੀ ਟਿਕਦਾ, ਮੈਲੇ ਭਾਂਡੇ ਚ ਤੂੰ ਦੁੱਧ ਪਾਉਣ ਨੂੰ ਤਿਆਰ ਨਹੀਂ, ਤੇ ਜਿਹੜਾ ਅੰਦਰ ਵੈਸ਼ਨਾ ਦੀ ਮਲੀਨਤਾ ਵਿੱਚ ਭਰਿਆ ਉੱਥੇ ਗੁਰੂ ਦਾ ਨਾਮ ਕਿੱਥੇ ਟਿਕ ਜਾਏਗਾ ਅੰਦਰ ਤੋਂ। ਮਹਾਰਾਜ ਜੀ ਨੇ ਕਿਹਾ ਦੇਖ ਭਾਈ ਕਿ ਉਸ ਗੁਰੂ ਨੇ ਕਿਰਪਾ ਕੀਤੀ। ਉਹਨਾਂ ਨੇ ਕਿਹਾ ਸੀ ਮੇਰੀ ਪ੍ਰੀਤ ਗੋਬਿੰਦ ਤੇ ਜਿਨ ਘਟੈ। ਕਹਿੰਦੇ ਇਹ ਐਵੇਂ ਅਵਸਥਾ ਨਹੀਂ ਬਣੀ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਤੇ ਮੈਂ ਸਮਾਪਤੀ ਕਰਾਂ। ਕਹਿਣ ਲੱਗੇ ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ, ਸੋਈ ਮਨ ਸੋਈ ਬਸ ਰਸ ਮਨ ਮਿਲੇ ਸੋਈ ਬਸ। ਜਿਹੜਾ ਭਟਕਦਾ ਸੀ ਉਹ ਕਾਬੂ ਆ ਗਿਆ, ਇੰਨਾ ਪਿਆਰਾ ਬਣ ਗਿਆ, ਹੁਣ ਤਾਂ ਮਨ ਚੰਗਾ ਹੀ ਬੜਾ ਲੱਗਦਾ। ਇਉਂ ਕਹਿ ਲੋ ਜਿਵੇਂ ਨਿਆਣਾ ਹੈ ਨਾ, ਨਿਆਣਾ ਬਾਗੀ ਹੋ ਜਾਏ ਤੇ ਕਹਿੰਦੇ ਮੇਰੇ ਮੱਥੇ ਨਾ ਲੱਗੀ, ਤੇ ਉਹ ਹੀ ਕਿਤੇ ਗੁਰੂ ਵੱਲ ਆ ਜਾਏ ਤੇ ਫਿਰ ਉਹਨੂੰ ਪੁੱਤ ਪੁੱਤ ਕਰਕੇ ਬੰਦਾ ਬੁਲਾਉਂਦਾ, ਜਿੱਥੇ ਜਾਂਦਾ ਉਹਦੀ ਗੱਲ ਕਰਦਾ। ਜਦੋਂ ਇਹ ਚੰਗਾ ਬਣ ਜਾਂਦਾ ਹੈ ਨਾ ਸੱਚੀ, ਇਹਦੇ ਵਰਗਾ ਪਿਆਰਾ ਹੀ ਕੋਈ ਨਹੀਂ। ਇਹ ਫਿਰ ਇਕੱਲਾ ਜਦੋਂ ਬਾਣੀ ਪੜ੍ਹਦਾ ਇਹਦਾ ਕਿਸੇ ਨੂੰ ਮਿਲਣ ਨੂੰ ਦਿਲ ਵੀ ਨਹੀਂ ਕਰਦਾ, ਬੜਾ ਆਨੰਦ ਹੁੰਦਾ ਇਸ ਇਕੱਲੇ। ਮਹਾਰਾਜ ਕਹਿੰਦੇ ਨੇ ਉਹ ਬਸ ਚ ਆ ਗਿਆ, ਸੋਈ ਬਸ ਰਸ ਮਨ ਮਿਲੇ, ਮਨ ਨੂੰ ਉਹ ਰਸ ਮਿਲ ਗਿਆ, ਆਨੰਦ ਮਿਲ ਗਿਆ। ਗੁਣ ਨਿਰਗੁਣ ਏਕ ਵਿਚਾਰ, ਗੁਣ ਦਾ ਅਰਥ ਕੀਤਾ ਸਰਗੁਣ, ਨਿਰਗੁਣ ਦਾ ਅਰਥ ਹੈ ਜਿਹਦੇ ਤੇ ਕੋਈ ਗੁਣ ਨਹੀਂ। ਪਰ ਇੱਥੇ ਚੇਤੇ ਰੱਖਿਓ ਇਹਦਾ ਮਤਲਬ ਅਸੀਂ ਮੁਰਦਾ ਨਹੀਂ ਕਹਾਂਗੇ। ਨਿਰਗੁਣ ਦਾ ਅਰਥ ਹੈ ਜਿਹਦੇ ਉੱਤੇ ਮਾਇਆ ਦੇ ਤਿੰਨ ਗੁਣਾਂ ਦਾ ਅਸਰ ਨਹੀਂ। ਗੁਣ ਨਿਰਗੁਣ ਏਕ ਵਿਚਾਰ, ਅਨਕ ਜਤਨ ਨਿਗ੍ਰਹਿ ਕੀਏ, ਅਨੇਕਾਂ ਜਤਨ ਕੀਤੇ ਨਿਗ੍ਰਹਿ ਦਰ ਤੇ ਹੱਟ ਕੀਤਾ ਕਿ ਇੰਦਰੀਆਂ ਰੁਕ ਜਾਣ। ਮਹਾਰਾਜ ਕਹਿਣ ਲੱਗੇ ਅਨਕ ਜਤਨ ਨਿਗ੍ਰਹਿ ਕੀਏ, ਤਾਰੀ ਨਾ ਟਰੈ ਭਰਮ ਫਾਸ, ਪਰ ਜਿਹੜੀ ਭਰਮ ਦੀ ਖਾਏ ਫਾਂਸੀ ਗੱਲ ਚ ਪਈ ਸੀ ਉਹ ਟਲੀ ਨਹੀਂ। ਪ੍ਰੇਮ ਭਗਤ ਨੀ ਉਪਜੈ ਤਾਂ ਤੇ ਰਵਿਦਾਸ ਉਦਾਸ। ਕਹਿੰਦੇ ਮੈਂ ਤਾਂ ਉਦਾਸ ਹੋ ਗਿਆ ਵਾਂ ਹੇ ਬ੍ਰਾਹਮਣ ਜੀ, ਇੰਨੇ ਕਰਮ ਕਾਂਡ ਕਰਦੇ ਪਏ ਹੋ, ਪ੍ਰੇਮੀ ਕਿੱਦਣ ਬਣੋਗੇ, ਪ੍ਰੇਮਾ ਭਗਤੀ ਕਿੱਦਣ ਕਰੋਗੇ। ਤੁਸੀਂ ਗ੍ਰੰਥ ਪੜ੍ਹ ਪੜ੍ਹ ਕੇ ਸੁੱਕ ਗਏ ਹੋ, ਆਪਣੇ ਹੰਕਾਰ ਦੀਆਂ ਪੰਡਾਂ ਚੁੱਕੀ ਫਿਰਦੇ ਹੋ। ਮੈਨੂੰ ਇਹ ਦੱਸੋ ਕਦੋਂ ਰੱਬ ਦੀ ਗੱਲ ਕਰੋਗੇ ਤੁਹਾਡੀਆਂ ਅੱਖਾਂ ਚੋਂ ਨੀਰ ਆਵੇਗਾ, ਕਦੀ ਪ੍ਰਭੂ ਦੀ ਗੱਲ ਕਰੋਗੇ ਤੁਹਾਡੇ ਅੰਦਰ ਪ੍ਰੇਮ ਉਚਾਲੇ ਮਾਰੇਗਾ। ਸੱਚ ਇਹ ਵੀ ਤੁਸੀਂ ਉਹਦੀਆਂ ਗੱਲਾਂ ਕਰਦੇ ਪਏ, ਉਹਦੇ ਨਾਲ ਗੱਲਾਂ ਨਹੀਂ ਕਰਦੇ। ਮੈਂ ਸਮਾਪਤੀ ਇਸ ਸਾਰੀ ਇਸ ਪਦੀ ਦੀ ਭਾਈ ਸਾਹਿਬ ਦੀਆਂ ਚਾਰ ਤੁਕਾਂ ਤੇ ਕਰਾਂਗਾ। ਉਹਨਾਂ ਨੇ ਲਿਖਿਆ ਭਾਈ ਵੀਰ ਸਿੰਘ ਗਿਆਨ ਤੇ ਅਗਿਆਨ, ਕਹਿੰਦੇ ਨੇ ਕੁਛ ਜਾਣਿਆ
आख्या जान लिता, कह दिता मैं ज्ञानी बन गया। ये अपन भी कह लग पे प्रसिद्ध हो गए, फलाना हो गया। नहीं प्यारे हो, बौद्धिक तल दे अखर नहीं जे जानकारी, कली ये अनुभव नहीं हुंदा। कुछ जानिया आख्या जान लिता, कुछ नाम भी अपना बना लिता, पिछे तुखलस भी ला लिया, फलाना मेरी पहचान हो जाए। किस जानिया आख्या जान लिता, कुछ नाम भी अपना बना लिता, ध्यान उस दे विच ना रती रहा। गुरु ग्रंथ साहिब च ध्यान उस दे विच ना रती रहा, पाले आले भुल दे विच टिका दिता। आले शब्द समझ दे ना, आप आले भुल दे विच टिका दिता। जदो बहस होवे इको कथा करनी, उदो ज्ञान दा ढोल वजा दिता। लोको इस ज्ञान नालो अज्ञान चंगा, लगातार जे ध्यान टिका दिता। प्यारे ओ है गल इत्थे कीती, समझ मैं कमा ता शब्द वरतिया। रविदास साहिब समझांदे ओनू पैणे जिहड़ा जमांदरू पढ़िया है, ते समझांदा ओ पिया जिहड़ा एक दिन पढ़िया भी नहीं। देखियो फर्क इन्ना सी कि गुरु काल विच अज भी कह रहे से गुरमुख प्यारे, उदो अनपढ़ भी सियाणा सी, खिमा करियो अज पढ़े लिखे भी मूर्खता ही झक मारन लग पए। महसूस ना करियो उदो पढ़िया होया भी सियाणा सी, अनपढ़ भी सियाणा सी, पर अज बंदा जिन्ना पढ़ लेंदा वो ये समझदा मेरे तो वध किसे कोल ज्ञान कोई नहीं। ते सब तो वड्डी अज्ञानता परमार्थ विच होवे जिहड़ा बंदा दावा कर लग पैंदा, फिर वह बन जाता कूप भरियो जैसे दादरा, कछ देश विदेश ना बूझ। तन गुरु ग्रंथ साहिब कृपा करे, सानू समत बख्शे। एक हफ्ता इस अस्थान

ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਲਓ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਂਦਰ ਲਾਲੀ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣ ਯਾ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰ

ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ।

ਜਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ

ਸੈਲ ਪੱਥਰ ਮੈਂ ਜੰਤੋ ਪਾਈ ਤਾਂ ਕਾਰੀ ਜਿਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗ।

ਕੀ ਪੀਰ ਪਛਾਨਾ ਏ, ਘੱਟ ਘੱਟ ਕੇ ਪਟ ਪਟ ਕੀ ਜਾਨਾ ਏ। ਜਾਵੇ ਉਹ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਾਵੇ ਆ ਕਰਖ

ਜਿਸ ਦੀਆਂ ਇਹ ਵਡਿਆਈਆਂ। ਸਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਜਿਤ ਕਰ ਸਭਾ ਗਏ, ਕਰ ਸਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਾ

ਸਰਕਾਰੀ ਪਹੁੰਚਾ ਸਰਵੇ ਨਟ ਭਗਵਾਨ ਸਦਨ।

ਗਗਨ ਮੈ ਥਾਲ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਨੋ ਪਵਨ ਚਵਰੋ ਕਰੇ ਸਗਲ ਬਨ ਰਾਏ ਬੁਲੰਤ ਮੋਤੀ ਕੈਸੀ ਆਰਤੀ ਹੋਏ ਸਭ ਖੰਡਨਾ ਤੇਰੀ ਆਰਤੀ ਅਨਹਤਾ ਸਭ ਦਾ ਜੰਤ ਤੇਰੀ ਰਾਓ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕਹੋ ਸਹਿ ਸੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਵੈਨ ਸਹਿਸ ਸਭ ਗਾਂਧੇ ਵਿਚਲਤ ਮੋਹੀ ਸਭ ਮੈਂ ਜੋਤਿਦਾ ਚਾਨਣ ਹੋ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਤਿਉਹਾਰ ਚਰਨ ਕਵਨ ਮਕਰੰਦ ਰੋਹਿਤ ਮਨੋ ਅਣ ਜਨਮ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਮ ਕਸਾਰੇ ਕਹੋ ਹੋਏ ਜਾ ਕੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਸੁੰਦਰ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਨ ਹਰ ਨਿਰ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਓ ਤੁਨ ਵੱਡਾ ਹੀ ਰਾਓ ਸਾਕਤ ਹਰ ਰਸ

ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਪਵ ਖੰਡਾਹੇ ਅਵਨਾਸੀ ਗੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬਹਿ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵਡਾਹੀ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji Yo, Gauri Puri Mahalla Chautha, Karo Kripa Jag Jeevan Date, Mera Man Har Se Tira Che. Kande, Jagat Nu Jeevan Dene Wale Parmeshwar Date, Kripa Karo, Mer Karo. ਮੇਰਾ ਮਨ ਹਰੀ ਨਿਰੰਕਾਰ ਦੇ ਸੇਤੀ ਸਹਿਤ ਰਾਚੇ ਮੈਨੇ ਰਾਜ ਵਿੱਚ ਜਾਏ, ਮਿਲ ਜਾਏ, ਕੁਲ ਮਿਲ ਜਾਏ। ਸਤਿਗੁਰ ਬਚਨ ਦੀ ਵਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ। ਜਿਸ ਵਕਤ ਸਤਿਗੁਰ ਸੱਚੇ ਪਾਤਸ਼ਾਹ ਆਤ ਨਿਰਮਲ ਬਹੁਤ ਪਵਿੱਤਰ, ਹਾਂਜੀ, ਅਤੇ ਜਿਹੜਾ ਮੈਨੂੰ ਆਪਣਾ ਬਚਨ ਤੋਂ ਮਤਲਬ ਉਪਦੇਸ਼ ਦੇ ਦਿੱਤਾ ਹੈ, ਉਸ ਸਮੇਂ ਤੋਂ ਜਿਹੜਾ ਸਾਰੇ ਜੀਵਾਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਆ, ਉਹਦੇ ਸਿਮਰ 'ਚ ਮੇਰਾ ਮਨ ਮਾਚੇ, ਮੈਨੇ ਸਦਾਕਾਰ ਹੋ ਗਿਆ, ਮਿਲ ਗਿਆ ਹੈ। ਆਰਾਮ ਮੇਰਾ ਮਨ ਤਨ ਬੇਚਰੀਓ ਹਰ ਸੱਚੇ। ਜਿਹੜਾ ਗੌੜੀ ਪੂਰੀ ਮਨ ਦਾ ਚੌਥਾ, ਕਰੋ ਕਿਰਪਾ ਜਗ ਜੀਵਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ। ਕਿਰਪਾ ਕਰੋ ਜਗ ਦੇ ਜੀਵਨ ਰੂਪ ਦਾਤੇ, ਮੇਰਾ ਮਨ ਹਰੀ ਪਰਮਾਤਮਾ ਦੇ ਸੇਤੀ ਸਹਿਤ ਰਚਿਆ ਰਹੇ। ਸਤਿਗੁਰ ਬਚਨ ਦੀ ਵਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ। ਸਤਿਗੁਰਾਂ ਜਿਹੜਾ ਬਚਨ ਪਵਿੱਤਰ ਦਿੱਤਾ ਉਪਦੇਸ਼, ਬੜਾ ਨਿਰਮਲ ਪਵਿੱਤਰ ਹੈ, ਉਹ ਜਪ ਕੇ ਹਰੀ ਹਰ ਨਿਰਾਮ ਕਾਰਨ ਮੇਰਾ ਮਨ ਮਾਚੇ, ਮੈਨੂੰ ਮਿਲ ਜਾਏ। ਰਾਮ ਮੇਰਾ ਮਨ ਤਨ ਬੇਦ ਲਈ ਉਹ ਹਰ ਸੱਚੇ, ਇਹ ਸੱਚੇ ਰਮੇ ਹੋਏ ਰਾਮ ਪਰਮੇਸ਼ਰ ਪਰਮਾਤਮਾ ਦੇ ਨਾਮ ਨੇ ਮੇਰੇ ਮਨ ਨੂੰ ਵੀ ਤਨ ਨੂੰ ਬੇਦ ਮੈਨੇ ਬਿਨ ਲਿਆ, ਕਾਬੂ ਕਰ ਲਿਆ। ਜੇ ਕਾਲ ਕਹਿ ਮੁਖ ਜਗਤ ਸਭ ਗ੍ਰਸਿਆ, ਗੁਰ ਸਤਿਗੁਰ ਕਹਿ ਬਚਨ ਹਰ ਹਮ ਬਾਚੇ ਰਹੋ। ਕਹਿੰਦੇ ਇਹ ਜਿਹੜਾ ਕਾਲ ਆ ਨਾ, ਇਹਨੇ ਆਪਣੇ ਮੂੰਹ ਸਾਰਾ ਸੰਸਾਰ ਗ੍ਰਸਿਆ ਆ। ਗੁਰੂ ਜਿਹੜੇ ਵੱਡੇ ਪੂਜਨੇ ਸਤਿਗੁਰ ਸੱਚੇ ਪਾਤਸ਼ਾਹ, ਉਹਨਾਂ ਦੇ ਬਚਨ ਨੂੰ ਉਪਦੇਸ਼ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਕਹਿੰਦੇ ਜਿਹੜਾ ਕਾਲ ਆ ਕਿ ਤੂੰ ਹਰ ਤਰ੍ਹਾਂ ਕਰਕੇ ਬਚ ਗਏ ਰਹੋ। ਜਿਨ ਕੋ ਪ੍ਰੀਤ ਨਾਹੀਂ ਹਰ ਸੇਤੀ ਅਤੇ ਸਾਖਤ ਮੂਢ ਨਰਕ ਚ, ਜਿਨ੍ਹਾਂ ਨੂੰ ਪਰਮਾਤਮਾ ਨਾਲ ਸੱਚੀ ਪ੍ਰੀਤੀ ਨਹੀਂ, ਉਹ ਵਿਅਕਤੀ ਕਿਹੋ ਜਿਹਾ ਸਾਖਤ ਹੈ, ਮੂਰਖ ਹੈ, ਕੱਚੇ ਪੁਰਖ ਹੈ, ਉਹਨਾਂ ਦੀ ਕਿਸੇ ਗੱਲ 'ਤੇ ਯਕੀਨ ਨਹੀਂ ਕੀਤਾ ਜਾਂਦਾ। ਤਿੰਨ ਕੋ ਜਨਮ ਮਰਨ ਤੋਂ ਭਾਰੀ ਵਿੱਚ ਵਿਸ਼ਟਾ ਮਰ ਮਰ ਪਾਚੇ, ਉਹਨਾਂ ਨੂੰ ਜੰਮਣ ਮਰਨ ਦਾ ਭਾਰੀ ਦੁੱਖ ਭੋਗਣਾ ਪੈਂਦਾ। ਉਹ ਮੇਰੇ ਮਨਮੁੱਖ ਹੈ, ਵਿਸ਼ਟਾ ਗੰਦਗੀ ਦੇ ਵਿੱਚ ਹਾਂਜੀ ਪਏ ਰਹਿੰਦੇ ਆ, ਅਤੇ ਪਾਚੇ ਮੈਨੇ ਪਚ ਜਾਂਦੇ, ਖਰਾਬ ਹੁੰਦੇ ਅਥਵਾ ਸੜਦੇ ਆ। ਤੁਮ ਦਇਆਲ ਸਰਨ ਪ੍ਰਤਪਾਲਕ, ਮੁਖੋ ਦੀਜੈ ਦਾਨ ਹਰ ਹਮ ਜਾਚੇ। ਇਹ ਨਿਰੰਕਾਰ ਪਰਮੇਸ਼ੁਰ ਆਪ ਬੜੇ ਕਿਰਪਾ ਕਰਨ ਵਾਲੇ, ਦਇਆ ਵਾਲੇ ਸੁਭਾਅ ਵਾਲੇ, ਜਿਹੜਾ ਤੁਹਾਡੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਉਹਦੀ ਪਾਲਣਾ ਕਰਦੇ ਹੋ। ਇਹ ਨਿਰੰਕਾਰ ਪਰਮੇਸ਼ੁਰ, ਅਸੀਂ ਆਪ ਜੀ ਦੇ ਦਾਨ ਤੋਂ ਕੀ ਕਰਦੇ ਹਾਂ, ਦਾਨ ਜਾਚੇ, ਨਾਮ ਦਾ ਦਾਨ ਮੰਗਦੇ ਹਾਂ, ਗੁਰਸਿੱਖੀ ਦਾ ਦਾਨ ਮੰਗਦੇ ਹਾਂ, ਕਿਰਪਾ ਕਰ ਸਾਨੂੰ ਦੇ ਦੇਣਾ ਕਰੋ। ਹਰ ਕੇ ਦਾਸ ਦਾਸਮ ਕੀਜੈ, ਮਨ ਨਿਰਤ ਕਰੇ ਕਰਨਾ ਸੀ। ਇਹ ਪਰਮੇਸ਼ਰ ਸਾਨੂੰ ਆਪਣੇ ਦਾਸਾਂ ਸੇਵਕਾਂ ਦੇ ਸੇਵਕ ਬਣਾ ਲਓ, ਮਨ ਕਰਕੇ ਸਾਨੂੰ ਸੱਚ ਝੂਠ ਦਾ ਜਿਹੜਾ ਨਿਰਣਾ ਇਹ ਕਰਨਾ ਇਹ ਦੱਸ ਦਿਓ, ਇਹੀ ਨਾਚੇ ਮੈਨੇ ਨੱਚਣਾ ਭਾਵ ਦੌੜ ਦੌੜ ਕੇ ਤੇਰੇ ਚਰਨਾਂ 'ਚ ਸੇਵਾ ਕਰਨੀ, ਇਹੀ ਨੱਚਣਾ ਇਹੀ ਨਿਰਤ ਕਰੀਏ। ਆਪੇ ਸਾਹਿਬ ਵੱਡੇ ਪ੍ਰਭ ਸਵਾਮੀ ਹਮ ਬਣ ਜਾ ਰਹੇ ਹੈ ਸਾਚੇ, ਇਸ ਕਰਕੇ ਇਹ ਨਿਰੰਕਾਰ ਪਰਮੇਸ਼ਰ ਆਪ ਸਾਰਿਆਂ ਤੋਂ ਵੱਡੇ ਸਾਹ, ਅਸੀਂ ਸਾਚੇ ਆਪ ਜੀ ਦੇ ਬਣਜਾਰੇ ਘਰ ਵਿੱਚ ਨਾਮ ਦਾ ਵਪਾਰ ਕਰਨ ਵਾਲੇ ਹਾਂ। ਮੇਰਾ ਮੰਤਨ ਜੀਓ ਰਾਹ ਸਭ ਤੇਰੀ, ਜਨ ਨਾਨਕ ਕੇ ਸਾਹ ਪ੍ਰਭ ਸਾਚੇ। ਇਹ ਪ੍ਰਭਤਾ ਸੰਜੋਗ ਪਰਮੇਸ਼ਰ ਜੀਓ ਮੇਰਾ ਮਨ ਤਨ ਅਤੇ ਮਨ ਕਿ ਜਿੰਨੀ ਵੀ ਰਾਸ ਪੂੰਜੀ ਆਪ ਨੇ ਦਿੱਤੀ ਹੈ ਇਹ ਸਭ ਆਪ ਦੀ ਬਖਸ਼ਿਸ਼ ਹੈ। ਅਸੀਂ ਜਨ ਦਾਸ ਸੇਵਕ ਆਪ ਦੇ ਇਹ ਪਰਮੇਸ਼ੁਰ, ਅਸੀਂ ਸੇਵਕ ਜਨ ਜਿਹੜੇ ਆਪ ਦੇ ਸੱਚੇ ਸ਼ਾਹ ਹਨ, ਤੁਹਾਡੇ ਕਰਕੇ ਹੀ ਸੱਚ ਮਿਲਦਾ ਹੈ। ਗੌੜੀ ਪੂਰੀ ਮਹੱਲਾ ਚੌਥਾ, ਤੁਮ ਦਇਆਲ ਸਰਬ ਦੁੱਖ ਭੰਜਨ, ਇੱਕ ਬਿਨੋ ਸੁਣਹੋਂ ਦੇ ਕਾਨੇ। ਆਪ ਸਾਰਿਆਂ ਦੇ ਦੁੱਖਾਂ ਨੂੰ ਭੰਜਣ ਨਾਸ਼ ਕਰਨ ਵਾਲੇ ਹੋ, ਜੇ ਕਿਰਪਾਲੂ ਦਿਆਲੂ। ਸਾਡੀ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ, ਆਪ ਜੀ ਕੰਨ ਦੇ ਕੇ ਸਾਡੀ ਫਰਿਆਦ ਸੁਣ ਲਓ। ਜਿਸ 'ਤੇ ਤੁਮ ਹਰ ਜਾਨੇ ਸੁਣੀ, ਸੋ ਸਤਿਗੁਰ ਮੇਲ ਮੇਰਾ ਮਨ ਮੇਰਾ ਪ੍ਰਾਨੇ। ਕਿ ਨਿਰੰਕਾਰ ਪਰਮੇਸ਼ਰ ਸਵਾਮੀ ਮਾਲਕ, ਜਿਹੜੇ ਸਤਿਗੁਰਾਂ ਦੁਆਰਾ ਆਪ ਜਾਣੇ ਜਾਂਦੇ ਹਨ, ਉਹ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ। ਕਿਰਪਾ ਕਰਕੇ ਸਾਨੂੰ ਉਹਨਾਂ ਨਾਲ ਮਿਲਾ ਦਿਓ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮੰਨ, ਫਿਰ ਅਮੇ ਰਾਮ ਅਸੀਂ ਸਤਿਗੁਰਾਂ ਨੂੰ ਪਰਮੇਸ਼ਰ ਦਾ ਰੂਪ ਕਰਕੇ ਮੰਨਦੇ ਹਾਂ। ਹਮ ਮੂੜ ਮੋਦ ਸੁਧ ਮਤ ਹੋਤੇ, ਗੁਰ ਸਤਿਗੁਰ ਕਹਿ ਬਚਨ ਹਰ ਹਮ ਜਾਨੇ ਰਹੋ। ਇਹ ਪਾਤਸ਼ਾਹ ਅਸੀਂ ਮੂਰਖਾਂ ਤੋਂ ਮੂਰਖ, ਅਸ਼ੁੱਧ ਮਤ, ਬੜੀ ਅਪਵਿੱਤਰ ਬੁੱਧੀ ਹੈ, ਭੈੜੀ ਅਕਲ ਵਾਲੇ ਹੁੰਦੇ ਹਾਂ, ਪਰ ਗੁਰੂ ਜਿਹੜੇ ਪੂਜਨੀਕ ਮਹਾਨ ਹੈ, ਸਤਿਗੁਰ ਸੱਚੇ ਪਾਸੇ ਪਏ ਦੁਆਰਾ ਅਸੀਂ ਨਿਰੰਕਾਰ ਨੂੰ ਜਾਣ ਲਿਆ, ਜਦੋਂ ਨੇ ਸਾਡਾ ਮਨ ਕਿਰਪਾ ਕਰਕੇ ਸ਼ੁੱਧ ਕਰ ਦਿੱਤਾ। ਜਿਤਨੇ ਰਸਨ ਰਸਮ ਦੇਖੇ ਸਭ ਤਿਤਨੇ ਠੀਕ ਠੀਕ ਹਨ, ਜਿੰਨੇ ਅਸੀਂ ਅਸਲੀ ਰਸ ਹੈ ਜਾਂ ਅਨਰਸ ਜਿਹੜੇ ਮਿਲੇ ਵੇਲੇ ਰਸ ਸਾਰੇ ਦੇਖ ਲਏ, ਉਨੇ ਸਾਰੇ ਫੀਕ ਪਕਾਨੇ ਫਿੱਕਿਆਂ ਤੋਂ ਫਿੱਕੇ ਆ, ਰਸ ਵੀ ਫਿੱਕੇ, ਅਨਰਸ ਜਿਹੜੇ ਮਿਸਰਤ ਰਤ ਉਹ ਵੀ ਫਿੱਕੇ ਫਿੱਕੇ ਜਾਣ ਕੇ ਪਕਾਨੇ ਮੈਨੇ ਅਸੀਂ ਫੈਂਕ ਦਿੱਤੇ, ਦੂਰ ਸੁੱਟ ਦਿੱਤੇ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮੇਰੇ ਸਤਿਗੁਰ ਮੀਠ ਰਸ ਗਾਨੇ। ਸਤਿਗੁਰ ਸੱਚੇ ਪਾਸੇ ਮਿਲ ਕੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਰਸ ਚੱਖਿਆ, ਇਹਦਾ ਸਵਾਦ ਦੇਖਿਆ, ਉਹ ਗਾਨੇ ਮੈਨੇ ਗੰਨੇ ਦੇ ਰਸ ਨੂੰ ਵੀ ਮਿੱਠਾ। ਕਹਿੰਦੇ ਜਿਹੜਾ ਮਿੱਠਾ ਰਸ ਸੀ ਅਸੀਂ ਸਤਿਗੁਰਾਂ ਨਾਲ ਮਿਲ ਕੇ ਗਾਨੇ, ਮੈਨੇ ਉਸ ਜਸ ਨੂੰ ਗਾਇਨ ਕੀਤਾ। ਜਿਨ ਕੋ ਗੁਰ ਸਤਿਗੁਰ ਨਹੀਂ ਭੇਜਿਆ ਤੇ ਸਾਖਤ ਮੋੜ ਦੇਵਨ, ਜਿਹਨਾਂ ਮਨਮੁੱਖਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਪੂਜਨੀ ਉਹਨਾਂ ਦਾ ਮਿਲਾਪ ਨਹੀਂ ਹੋਇਆ, ਉਹ ਸਾਖਤ ਮੂਰਖ ਪੁਰਖ ਜਿਹੜੇ ਦਵਾਨੇ ਮੈਨੇ ਪਾਗਲਿਆ ਝੱਲੇ ਆ। ਤਿੰਨ ਕੇ ਕਰਮਹੀਨ ਤੁਰ ਪਾਏ, ਦੇਖ ਦੀਪਕ ਮੋਹੇ ਪਛਾਣੇ। ਉਹਨਾਂ ਦੇ ਕਰਮ ਜਿਹੜੇ ਤੁਰ ਤੋਂ ਹੀਣ ਮੈਨੇ ਬੜੇ ਤੁੱਛ ਆ ਨੀਵੇਂ, ਇਸ ਵਾਸਤੇ ਉਹ ਕੁਟੰਬ ਰੂਪੀ ਦੀਵੇ ਦੇਖ ਕੇ ਮੋਹ ਦੀ ਲਾਟ ਅਤੇ ਪਤੰਗੇ ਮੂੰਹ ਪਚਾਨੇ ਮਹੀਨੇ ਸੜ ਰਹੇ ਹੈ। ਦਿਨ ਰਾਤ ਪਰਿਵਾਰ ਦੇ ਮੋਹ ਵਿੱਚ ਸੜੀ ਜਾਂਦੇ ਆ, ਕੋਈ ਬੰਦਗੀ ਨਹੀਂ ਕਰਦੇ। ਜਿਨ ਕੋ ਤੁਮ ਦਇਆ ਕਰ ਮਿਲ ਹੋ ਅਤੇ ਹਰ ਹਰ ਸੇਵ ਲਗਾਨੇ, ਜਿਨ ਨਿਰੰਕਾਰ ਪਰਮੇਸ਼ਰ ਜਿਨ੍ਹਾਂ 'ਤੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹਾਂ ਅਤੇ ਸਤਿਗੁਰਾਂ ਨਾਲ ਮਿਲਾ ਦਿੰਦੇ ਹਾਂ, ਉਹ ਆਪ ਜੀ ਦੀ ਸੇਵਾ 'ਚ ਲੱਗ ਜਾਂਦੇ ਹਨ। ਜਨ ਨਾਨਕ ਹਰ ਹਰ ਹਰ ਜਪ ਪ੍ਰਗਟ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ। ਪਾਤਸ਼ਾਹ ਕਹਿੰਦੇ ਜਿਹੜੀ ਮਤ 'ਚ ਸਤਿਗੁਰੂ ਦੀ ਸਿੱਖਿਆ ਲੈ ਕੇ ਉਹ ਗੁਰਮਤ ਨਾਮ ਜਪਣੀ ਸਮਾ ਗਿਆ, ਐਸੇ ਸੇਵਕਾਂ ਨੂੰ ਜਨਾਂ ਨੂੰ ਭਗਤਾਂ ਨੂੰ ਪਰਮਾਤਮਾ ਨੇ ਜਿਹੜਾ ਸਾਰੇ ਜੀਵਾਂ ਨੂੰ ਸ਼ੁਭ ਗੁਣਾਂ 'ਚ ਪ੍ਰਫੁੱਲਿਤ ਕਰਨ ਵਾਲਾ ਉਹ ਪ੍ਰਗਟ ਹੋ ਗਿਆ। ਔਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ, ਕੋਈ ਭਗਤ ਜਿਹਨੇ ਸੰਸਾਰ ਹੀ ਪ੍ਰਗਟ ਹੋ ਗਿਆ। ਪਾਤਸ਼ਾਹ ਕਹਿੰਦੇ ਆ ਕਿ ਉਸ ਨਿਰੰਕਾਰ ਦੇ ਨਾਮ 'ਚ ਮੇਰੀ ਬੁੱਧੀ ਜਿਹੜੀ ਸਤਿਗੁਰਾਂ ਦੀ ਸਿੱਖਿਆ ਵਿੱਚ ਸਮਾ ਗਈ ਹੈ। ਮਤ ਗੁਰਮਤ ਨਾਮ ਸਮਾਨ, ਮੇਰੀ ਬੁੱਧੀ ਗੁਰੂ ਦੀ ਮਤ ਲੈ ਕੇ ਉਹ ਸਮਾ ਗਈ ਹੈ। ਗੋੜੀ ਪੂਰੀ ਮਹੱਲਾ ਚੌਥਾ, ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ, ਸਵਾਮੀ ਕਹੋ ਕਿੱਥੇ ਹਰ ਪੋਹ ਨਸੀ ਹੈ। ਇਹ ਮਨਾ ਸੰਬੋਧਨ ਕਰਦੇ ਹੈ, ਉਹ ਜਿਹੜਾ ਸਵਾਮੀ ਮਾਲਕ ਦਾ ਸਦਾ ਸਾਡੇ ਨਾਲ ਹੀ ਰਹਿੰਦਾ। ਇਹ ਦੱਸੋ ਵੀ ਉਹ ਪਰਮਾਤਮਾ ਪੋਹ ਮੈਨੇ ਉਤੋਂ ਪਾਸੇ ਨੱਸ ਕੇ ਕਿੱਥੇ ਜਾਊਂਗੇ? ਉਹਦੇ ਵਿਆਪਕ ਸਰੂਪ ਹੈ, ਹਰ ਜਗ੍ਹਾ ਹਾਜ਼ਰ ਹੈ, ਉਥੋਂ ਭੱਜ ਨੱਠ ਕੇ ਕਿੱਥੇ ਚੱਲ ਜਾਵਾਂਗੇ? ਹਰ ਆਪੇ ਬਖਸ਼ ਲਏ ਪ੍ਰਭ ਸਾਚਾ, ਹਰ ਆਪ ਛੜਾਏ ਛੁੱਟੀ ਹੈ। ਉਹ ਨਿਰੰਕਾਰ ਪਰਮੇਸ਼ਰ ਜਿਨ੍ਹਾਂ 'ਤੇ ਕਿਰਪਾ ਕਰਦਾ ਆਪੇ ਹੀ ਬਖਸ਼ ਲੈਂਦਾ, ਅਤੇ ਜਿਨ੍ਹਾਂ ਨੂੰ ਜਮਾਂ ਤੋਂ ਛੁਡਾਉਂਦਾ ਹੈ ਉਹ ਜਮਾਂ ਦੀ ਮਾਰ ਤੋਂ ਛੁੱਟ ਸਕਦੇ। ਮੇਰੇ ਮਨ ਜਪ ਹਰ ਹਰ, ਹਰ ਮਨ ਜਪੀ ਹੈ, ਸੰਬੋਧਨ ਕਰਨਗੇ ਹੇ ਪਿਆਰਿਆ ਮਨ। ਨਿਰੰਕਾਰ ਪਰਮੇਸ਼ਰ ਜਿਹੜਾ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ, ਉਹਦੇ ਨਾਮ ਨੂੰ ਜਪ, ਮਨ 'ਚ ਜਪਦੇ ਰਹੀਏ। ਸਤਿਗੁਰ ਕੀ ਸਰਨ ਆਈ ਭੱਜ ਪਾਓ ਮੇਰੇ ਮਨਾ, ਗੁਰ ਸਤਿਗੁਰ ਕੀ ਚਾਹ ਚੁੱਕੀ ਹੈ ਰਾਉ। ਇਹ ਪਿਆਰਿਆ ਮਨਾ, ਭੱਜ ਕੇ ਦੌੜ ਕੇ ਗੁਰੂ ਮਹਾਰਾਜ ਦੀ ਸ਼ਰਨ 'ਚ ਜਾ ਕੇ ਪੈ ਜਾ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਜਿਹੜੇ ਪੂਜਾ ਯੋਗ ਆ, ਉਹਨਾਂ ਗੁਰਾਂ ਦੇ ਮਗਰ ਲੱਗ ਕੇ ਫਿਰ ਛੁਟਕਾਰਾ ਹੋ ਜਾਂਦਾ। ਮੇਰੇ ਮਨ ਸੇਵਾ ਸੋ ਪ੍ਰਭ ਸਰਬ ਸੁਖਦਾਤਾ, ਜਿਤ ਸੇਵਿਆ ਨਿਜ ਕਰ ਵਸੀਆ। ਇਹ ਪਿਆਰਿਆ ਮਨਾ, ਉਹ ਸੁੱਖਾਂ ਦੇ ਦਾਤੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰ, ਜਿਸ ਨਿਰੰਕਾਰ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਆਪਣੇ ਸਰੂਪ ਸੁਖੀ ਘਰ 'ਚ ਨਿਵਾਸ ਹੋ ਜਾਂਦਾ, ਵਸ ਜਾਈਦਾ। ਗੁਰਮੁਖ ਜਾਏ ਲਹੋ ਕਰ ਆਪਣਾ, ਕਰ ਚੰਦਨ ਹਰ ਜਸ ਕਸੀ ਹੈ। ਜਿਹੜੇ ਗੁਰਮੁਖ ਜਾਏ ਮੁਖੀ, ਜਿਹੜੇ ਸ਼੍ਰੋਮਣੀ ਗੁਰਾਂ ਪਾਸੇ ਜਾਏ, ਮੈਨੇ ਜਾ ਕੇ ਪਰਮਾਤਮਾ ਦੇ ਜਸ ਨੂੰ ਕਸੀ ਹੈ, ਮੈਨੇ ਉਚਾਰਦੇ ਹੈ। ਫਿਰ ਕਹਿੰਦੇ ਹੈ ਕਿ ਐਸਾ ਅਚਾਰਨੇ ਰੂਪੀ ਚੰਦਨ ਨੂੰ ਘਸਾਉਂਦੇ ਆ, ਫਿਰ ਆਪਣੇ ਸਰੂਪਰੀ ਘਰ ਜਾਏ ਮੈਨੇ ਜਗ੍ਹਾ 'ਚ ਆ ਕੇ ਪਾ ਲਵਾਉਂਗੇ। ਜਿਵੇਂ ਹੁਣ ਚੰਦਨ ਨੂੰ ਘਸਾਈਏ ਸੰਗੰਧੀ ਪ੍ਰਗਟ ਹੋਈ ਜਾਂਦੀ, ਜਿਵੇਂ ਵਾਰ ਵਾਰ ਰਸਨ ਨਾਮ ਜਪੀਏ ਇਹ ਵੀ ਬਰਕਤਾਂ ਪੈਦਾ ਕਰ ਦਿੰਦਾ। ਮੇਰੇ ਮਨ ਹਰ ਹਰ, ਹਰ ਹਰ, ਹਰ ਜਸ ਗੁਤਮ ਲੈ ਲਾਹਾ, ਹਰ ਮਨ ਹਸੀ ਹੈ। ਇਹ ਪਿਆਰਿਆ ਮਨ, ਉਹ ਪਰਮਾਤਮਾ ਹਰ ਪਾਪਾਂ ਨੂੰ ਨਾਸ ਕਰਨ ਵਾਲਾ, ਸਭ ਗੁਣਿਆਂ ਨੂੰ ਹਰੇ ਭਰੇ ਕਰਨ ਵਾਲਾ, ਉਹਦਾ ਜਸ ਇਹ ਕਰਮ ਰੂਪੀ ਜਿਹੜਾ ਉੱਤਮ ਸ੍ਰੇਸ਼ਟ ਲਾਭ ਲੈ ਕੇ ਮਨ ਵਿੱਚ ਇਹ ਫਸੀਏ, ਮੈਨੇ ਪ੍ਰਸੰਨ ਹੋਈਏ, ਖੁਸ਼ ਹੋਵੇ, ਨਾਮ 'ਚ ਆਪਣੀ ਖੁਸ਼ੀਆਂ ਪ੍ਰਾਪਤ ਕਰੀਏ। ਕਹਿੰਦੇ ਹੇ ਮਨ, ਨਿਰੰਕਾਰ ਦਾ ਜਸ ਰੂਪੀ ਜਿਹੜਾ ਉੱਤਮ ਸ੍ਰੇਸ਼ਟ ਲਾਭ ਆ, ਲੈ ਕੇ ਖੁਸ਼ ਹੋਈਏ। ਬਾਣੀ ਦੁਆਰਾ ਵੀ ਉਹਦਾ ਉੱਤਮ ਜਸ ਲਾਭ ਲੈ ਕੇ ਖੁਸ਼ ਹੋਈਏ। ਸੰਨ ਕਰਕੇ ਵੀ, ਸੇਵਾ ਕਰ ਕਰਕੇ ਉਹਦਾ ਜਸ ਕਰਕੇ ਉੱਤਮ ਲਾਭ ਨੂੰ ਲੈ ਕੇ ਖੁਸ਼ੀਏ, ਮੈਨੇ ਪ੍ਰਸੰਨ ਹੋਈਏ। ਹਰ ਹਰ ਆਪ ਦਇਆ ਕਰ ਦੇਵੇ ਤਾਂ ਅੰਮ੍ਰਿਤ ਹਰ ਰਸ ਕੀ ਹੈ। ਉਹ ਕਹਿੰਦੇ ਆਪ ਪਰਮੇਸ਼ੁਰ ਦਇਆ ਕਰਕੇ ਇਹ ਦਾਤਾਂ ਦੇਵੇ, ਅਤੇ ਪਰਮਾਤਮਾ ਦਾ ਨਾਂ ਅੰਮ੍ਰਿਤ ਰਸ ਚੱਕ ਸਕੀ ਦਾ ਆ, ਉਹਦੀ ਕਿਰਪਾ ਬਿਨਾਂ ਕਿੱਥੇ ਆ। ਨਹੀਂ ਤਾਂ ਬਸ ਨਸ਼ਿਆਂ ਦੇਸ਼ਾਂ 'ਚ ਜ਼ਿੰਦਗੀ ਤਬਾਹ ਕਰੀ ਜਾਂਦੇ। ਮੇਰੇ ਮਨ ਨਾਮ ਬਿਨਾਂ ਜੋ ਦੂਜਿਆ ਲਾਗੇ, ਅਤੇ ਤਾਕਤ ਨਰ ਜੰਮ ਘੁੱਟੀ ਹੈ। ਅਤੇ ਮੇਰੇ ਮਨ ਜਿਹੜੇ ਵਿਅਕਤੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਜੇ ਵਿਹਾਰਾਂ 'ਚ ਲੱਗੇ ਹੈ, ਉਹਨਾਂ ਸਾਬਤ ਪੁਰਸ਼ਾਂ ਨੂੰ ਜਮਨ ਚੰਗੀ ਤਰ੍ਹਾਂ ਘੁੱਟੀ ਜਾਂਦੇ ਨੇ। ਚੰਗੀ ਤਰ੍ਹਾਂ ਉਹਨਾਂ ਨੂੰ ਪੀੜਦਾ, ਉਹ ਭਾਵ ਬੜੇ ਦੁੱਖ ਦਿੰਦਾ। ਅਤੇ ਸਾਬਤ ਚੋਰ ਜਿਹਨਾਂ ਨਾਮ ਦਸਾਰਿਆ, ਮਨ ਤਿੰਨ ਭੈਣੇ ਵਿੱਚ ਨੂੰ ਘੁੱਟੀ ਹੈ। ਜਿਹੜੇ ਸਾਬਤ ਦੁਸ਼ਟ ਲੋਕਾਂ ਨੇ ਪਰਮਾਤਮਾ ਦਾ ਨਾਮ ਭੁਲਾਤਾ, ਉਹ ਚੋਰਾਂ ਦੀ ਨਹੀਂ ਆਈਆਂ। ਕਹਿੰਦੇ ਮਨ, ਉਹਨਾਂ ਨਾਲ ਕਦੀ ਪਿੱਟੀਏ, ਉਹਨਾਂ ਨਾਲ ਛੋਹਣਾ ਨਾ ਕਰੀਏ, ਉਹਨਾਂ ਦੇ ਕਦੀ ਨੇੜੇ ਨਾ ਜਾਈਏ। ਮੇਰੇ ਮਨ ਸੇਵਾ ਵਾਲਾ ਨਿਰੰਜਨ ਨਰ ਹਰ, ਜਿਸ ਸੇਵਿਆ ਸੇਵਿਆ ਦੇਖਾ ਚੁੱਕੀ ਹੈ। ਇਹ ਮੇਰੇ ਮਨ ਅਲੱਖ ਨਿਰੰਜਨ ਨਰ ਹਰ, ਜਿਹੜਾ ਐਸਾ ਪਰਮੇਸ਼ਰ ਹੈ ਉਹਦੀ ਸੇਵਾ ਕਰੋ, ਜਿਹਦੀ ਸੇਵਾ ਕਰਨ, ਸਿਮਰਨ ਕਰਨ, ਜਮਾਂ ਦਾ ਲੇਖਾ ਹਿਸਾਬ ਜਿਹੜਾ ਇਹ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ। ਜਾਂ ਨਾਨਕ ਹਰ ਪ੍ਰਭ ਪੂਰੇ ਕੀਏ, ਤਿੰਨ ਮਾਤਾ ਤੋਲ ਨਾ ਕੱਟੀਏ। ਮਹਾਰਾਜ ਕਹਿੰਦੇ ਕਿ ਜਿਹੜੇ ਵਿਅਕਤੀ ਨੂੰ ਪਰਮਾਤਮਾ ਨੇ ਪੂਰੇ ਵਿਚਾਰ ਵਾਲਾ ਬਣਾਤਾ, ਵਿਚਾਰਵਾਨ ਬਣਾਤਾ, ਗਿਆਨੀ ਬਣਾਤਾ, ਕਹਿੰਦੇ ਫਿਰ ਮਾਸੇ ਅਥਵਾ ਤਿੰਨ ਭਰ ਉਹਦਾ ਤੋਲ ਵਿਚਾਰ ਘੱਟਦਾ ਨਹੀਂ, ਕਿੰਨਾ ਸੰਕਟ ਉਹਦੇ ਤੇ ਆ ਜਾਏ, ਉਹ ਰਹਿਣ ਤੋਲ ਵਿੱਚ ਪੂਰਾ ਹੀ ਤੋਲਦਾ, ਆਪਣੇ ਗਿਆਨ ਤੋਂ ਤੋਲਦਾ ਨਹੀਂ। ਗੌੜੀ ਪੂਰੀ ਮਹਲਾ ਚੌਥਾ। ਹਮਰੇ ਪ੍ਰਾਣ ਬਸਤ ਪ੍ਰਭ ਤੁਮਰਾ, ਮੇਰਾ ਜੀਵ ਪਿੰਡ ਸਭ ਤੇਰੀ, ਸਾਡੇ ਪ੍ਰਾਣ ਇਹ ਵੀ ਤੁਹਾਡੇ ਬਸ, ਮੇਰਾ ਇਹ ਜੀਵ ਤੇ ਪਿੰਡ ਸਰੀਰ ਵੀ ਸਾਰੇ ਇਹ ਰਾਸ ਤੇਰੀ ਦਿੱਤੀ ਹੋਈ ਹੈ, ਤੇਰੇ ਬਿਨਾਂ ਕੀ ਹੈ ਕੁਛ ਨਹੀਂ, ਇਹ ਸਾਰੀਆਂ ਬਰਕਤਾਂ ਤੇਰੀਆਂ, ਦਇਆ ਕਰੋ ਹਰ ਦਰਸ਼ ਦਿਖਾਵੋ, ਮੇਰੇ ਮਨਤਨ ਲੋਚ ਬਣ ਗਈ, ਆਪ ਦਇਆ ਕਰਕੇ ਆਪਣਾ ਦਰਸ਼ਨ ਦਿਖਾ ਦਿਓ, ਮੇਰੇ ਮਨ ਦੇ ਤਨ ਵਿੱਚ ਆਪ ਜੀ ਦੇ ਦਰਸ਼ਨ ਦੀ ਬਹੁਤ ਲੋਚ, ਮੈਨੇ ਇੱਛਾ ਦਿਨ ਰਾਤ ਲੱਗੀ ਰਹਿੰਦੀ ਹੈ, ਰਾਮ ਮੇਰੇ ਮੰਤਨ ਲੋਚ ਮਿਲਣ ਹਰ ਕੇਰੀ, ਤੇਰਾ ਮੇਰਾ ਮੇਰੇ ਮਨ ਆਪ ਜੀ ਦੇ ਮਿਲਣ ਦੀ ਲੋਚ, ਚਾਹ ਜਿਹੜੀ ਹੈ ਇਹ ਸਿੱਖ ਹਮੇਸ਼ਾ ਲੱਗੀ ਰਹਿੰਦੀ ਹੈ, ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕਿੰਨੀ ਹਰ ਮਿਲਿਆ ਆਏ ਪ੍ਰਭ ਤੇ ਮੇਰੀ ਰਾਹ। ਗੁਰੂ ਜਿਹੜੇ ਪੂਜਾ ਯੋਗ ਦਿਆਲੂ ਆ, ਸਤਿਗੁਰਾਂ ਨੇ ਕਿੰਚਿਤ ਥੋੜ੍ਹੀ ਜਿੰਨੀ ਕਿਰਪਾ ਕਰਕੇ ਮੇਰੀ ਸ਼ਰਧਾ ਦੇਖ ਕੇ ਪਰਮਾਤਮਾ ਆ ਕੇ ਮੈਨੂੰ ਮਿਲ ਪਿਆ, ਜੋ ਹਮਰੇ ਮਨ ਚਿਤ ਹੈ ਸਵਾਮੀ ਸਾਹਿਬ ਦੇ ਤੁਮ ਹਰ ਜਾਨੋ, ਮੇਰੀ ਅੰਦਰ ਨਾਮ ਜਪੀ ਸੁਖ ਪਾਈ, ਨਿਤ ਜੀਵਾਂ ਅਸਰ ਤੇਰੀ, ਇਹ ਸੱਚੇ ਪਾਤਸ਼ਾਹ ਗੁਰ ਕਿਰਪਾਲ ਕਿਰਪਾ ਕਿਰਪਾ ਕਿੰਚ ਦੂਰ ਕਿੰਨੀ ਹਰ ਮੇਰਿਆ ਆਏ ਪ੍ਰਭ ਮੇਰੀ ਰਾਹੋ, ਉਹ ਸਾਨੂੰ ਆਪ ਕੇ ਮਿਲ ਪਿਆ। ਜਿਹੜਾ ਮਾਲਕ ਸੀ ਸਾਡੇ ਮਨ ਅਤੇ ਚਿੱਤ ਜਿਹੜੀ ਕੋਈ ਵਚਨ ਬਲਾਸ ਸੀ, ਮੇਰੀ ਉਸ ਵਿਧੀ ਨੂੰ ਆਪ ਹੀ ਉਹ ਜਾਣ ਦੇ, ਅਤੇ ਅੰਦਰ ਨਾਮ ਜੋ ਵੀ ਸੁਖ ਪਾਏ ਨੇ ਜੀਵਾਂ ਸਹਰ ਤੇਰੀ, ਜਿਹੜਾ ਰਾਤ ਉਹਦਾ ਨਾਮ ਜਪਦੇ ਹਾਂ ਇਸੇ ਵਾਸਤੇ ਸੁਖ ਪਾਉਂਦੇ ਹਾਂ, ਇਹ ਨਿਰੰਕਾਰ ਤੇਰੀ ਆਸ ਉੱਤੇ ਅਸੀਂ ਸਦਾ ਜੀ ਰਹੇ ਹਾਂ। ਗੁਰ ਸਤਿਗੁਰ ਦਾਤਾ ਪੰਥ ਬਤਾਇਆ ਹਰ ਮੇਰੇ ਆਏ ਪ੍ਰਭ ਮੇਰੀ, ਗੁਰੂ ਦਾਤੇ ਸਤਿਗੁਰਾਂ ਨੇ ਪੰਥ ਰਸਤਾ ਬਤਾ ਤਾ ਕਿ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਜਿਹੜਾ ਭਗਤੀ ਰੂਪੀ ਪੰਥ ਬਤਾਇਆ, ਮੈਨੇ ਰਸਤਾ ਦੱਸ ਦਿੱਤਾ, ਕਹਿੰਦੇ ਉਸ ਰਸਤੇ ਦੇ ਤੁਰਨ ਕਰਕੇ ਮੈਨੂੰ ਪਰਮਾਤਮਾ ਆ ਕੇ ਮਿਲਿਆ। ਆਨੰਦ ਆਨੰਦ ਭਇਆ ਵਡਭਾਗੀ ਸਭ ਆਸ ਪੂਜੀ ਜਾਣ ਕੇਰੀ, ਹੁਣ ਕਹਿੰਦੇ ਵੱਡਿਆਂ ਭਾਗਾਂ ਨਾਲ ਦਿਨ ਰਾਤ ਪ੍ਰਾਪਤ ਹੋ ਗਿਆ, ਕਿਉਂਕਿ ਮੈਂ ਉਹਨਾਂ ਦਾ ਸੇਵਕ ਹਾਂ, ਜਾਨ ਦਾਸ ਹਾਂ, ਮੇਰੀ ਆਸਾ ਪੂਜੀ ਉਹਨਾਂ ਨੇ ਪੂਰੀ ਆਸ ਹੋ ਗਈ ਹੈ। ਜਗਨਨਾਥ ਜਗਦੀਸ਼ਰ ਕਰਦੇ ਸਭ ਬਸਵਤ ਹੈ ਹਰ ਕੇਰੀ, ਉਹ ਜਗ ਦਾ ਮਾਲਕ ਹੈ, ਜਗ ਦਾ ਈਸ਼ਰ ਆ, ਕਰਤਾ ਪੁਰਖ ਆ, ਸਾਰਿਆਂ ਦੀ ਗਤੀ ਕਰਨ ਵਾਲਾ ਆ, ਅਤੇ ਸਾਰਾ ਕੁਛ ਆਪ ਜੀ ਦੇ ਵੱਸ ਆ, ਸਾਰਿਆਂ ਦੀ ਗਤੀ ਆਪ ਦੇ ਵੱਸ ਵਿੱਚ। ਜਨ ਨਾਨਕ ਕਰਨ ਆਗਤ ਆਏ ਹਰ ਰਾਖਾ ਪੈ ਜਨ ਤੇਰੀ, ਇਹ ਪਾਤਸ਼ਾਹ ਤੇਰੀ ਸ਼ਰਨ ਆਏ, ਕਿਰਪਾ ਕਰਕੇ ਦਾਸਾਂ ਦੀ ਇੱਜ਼ਤ ਆਪ ਰੱਖਣਾ ਕਰੋ। ਬੋੜੀ ਪੂਰੀ ਮਹਲਾ ਚੌਥਾ। ਇਹ ਮਨੁਆ ਕਿੰਨਾ ਟਿਕਿਆ ਬਹੁ ਰੰਗੀ ਬਹਿ, ਦਹਿ ਦਿਸ ਚੱਲ ਚੱਲ ਅਡੇ, ਇਹ ਬਹੁਤ ਰੰਗਾਂ ਵਾਲਾ ਮਨ ਇਹਨੂੰ ਮਾਤਰ ਵੀ ਨਹੀਂ ਟਿਕਦਾ, ਇਹ ਤ੍ਰਿਸ਼ਨਾ ਰੂਪੀ ਅੱਗ ਦਾ ਦਹਿ ਮੈਨੇ ਸਾੜਿਆ ਹੋਇਆ, ਚੱਲ ਮੈਨੇ ਭੰਭੀਰੀ ਮੂੰਹ ਚੰਚਲ ਹੋ ਕੇ ਦਹਿ ਦਿਸ, ਹਾਂਜੀ ਦਸਾਂ ਦੇਸਾਂ ਚ ਅਡੇ, ਦਸਾਂ ਦੇਸਾਂ ਚ ਹਾਡੇ ਮੈਨੇ ਹੰਡਦਾ ਫਿਰਦਾ ਘੁੰਮਦਾ ਫਿਰਦਾ। ਗੁਰ ਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਠਾਠੇ, ਜਦੋਂ ਵੱਡਾ ਭਾਗਾਂ ਨਾਲ ਪੂਰੇ ਸਤਿਗੁਰ ਪ੍ਰਾਪਤ ਕਰ ਲਿਆ ਉਹਨਾਂ ਨੇ, ਫਿਰ ਪਰਮਾਤਮਾ ਦਾ ਨਾਮ ਦਿੱਤਾ ਅਤੇ ਚਾਂਚਲ ਮਨ ਠਾਠੇ ਮੈਨੇ ਟਿਕ ਗਿਆ, ਉਹਦੇ ਠੰਡ ਵਰਤਦੀ ਸਾਰੇ ਕਲੇਸ਼ ਮੁੱਕ ਗਏ, ਇਸ ਤਦ ਹੋ ਗਿਆ। ਰਾਮ ਹਮ ਸਤਿਗੁਰ ਲਾਲੇ ਕੰਢੇ ਰਾਮ, ਰਮੇ ਰਾਮ ਹੇ ਗੁਰੂ ਪਿਆਰਿਓ, ਅਸੀਂ ਸਤਿਗੁਰਾਂ ਦੇ ਲਾਲੇ ਸਾਡੇ ਦਾਸ ਕਹਾਉਂਦੇ। ਹਮਰਾ ਮਸਤਕ ਦਾਗ ਦਗਾਨਾ ਹਮ ਕਾਰਜ ਗੁਰੂ ਬਹੁਤ ਸਾਡੇ, ਕਹਿੰਦੇ ਸਾਡੇ ਮਸਤਕ ਦੇ ਪ੍ਰੇਮ ਰੂਪੀ ਦਾਗ ਨਿਸ਼ਾਨ ਦਗਾਨਾ ਮੈਨੇ ਲਾ ਦਿੱਤਾ, ਕਿਉਂਕਿ ਅਸੀਂ ਸਤਿਗੁਰਾਂ ਦਾ ਕਰਜ਼ਾ ਬਹੁਤ ਸਾਡੇ ਮੈਨੇ ਭਰਨਾ ਸੀ ਦੇਣਾ ਸੀ, ਉਹ ਮਹਾਰਾਜ ਨੇ ਕਿਰਪਾ ਹੀ ਕੀਤੀ ਹੈ ਰਿਣ ਚੁਕਾ ਕੇ। ਪਰਪਕਾਰ ਪੁੰਨ ਬਹੁ ਕੀਆ ਭਉ ਦੁੱਤਰ ਤਾਰ ਪਰਾਠੇ, ਸਾਧੂ ਨੇ ਸਾਡੇ ਬੜਾ ਪਰਪਕਾਰ ਕਰਕੇ ਪੁੰਨ ਕਰ ਦਿੱਤਾ। ਜਿਹੜਾ ਭੈ ਦੇਣ ਵਾਲਾ ਦੁੱਤਰ ਕਠਿਨ ਸੰਸਾਰ ਸਾਗਰ ਤਾਰ ਕੇ ਪਰਾਡੇ ਮੈਂ ਤੋਂ ਪਾਰ ਕਰ ਦਿੱਤਾ, ਜਿਨ ਕੋ ਪ੍ਰੀਤ ਰਹਿ ਹਰ ਨਾਹੀ ਤਿੰਨ ਪੂਰੇ ਗਾਂਢਨ ਗੱਠ। ਜਿਨ੍ਹਾਂ ਦੇ ਮਨ ਪਰਮਾਤਮਾ ਦੀ ਪ੍ਰੀਤੀ ਨਹੀਂ ਪ੍ਰਾਪਤ ਹੋਈ ਉਹਨੇ ਝੂਠੇ ਗਾਂਢਣ ਗੱਢ ਝੂਠੇ ਜੋੜ ਜੋੜੇ ਆ, ਝੂਠੀਆਂ ਗੱਲਾਂ ਕੱਢਦੇ ਰਹਿੰਦੇ ਆ, ਹਰ ਦਿਨ ਇਹ ਉਤਰਾਅ ਚੜ੍ਹਾਅ 'ਚ ਲੱਗੇ ਰਹਿੰਦੇ। ਜਿਉਂ ਪਾਣੀ ਕਾਗਜ਼ ਬਿਨ ਜਾਤ ਹੈ ਤਿਉਂ ਮਨ ਗਰਭ ਗਲਟ ਹੈ। ਜਿਸ ਤਰ੍ਹਾਂ ਪਾਣੀ ਪੈਣ ਨਾਲ ਕਾਗਜ਼ ਗਲ ਜਾਂਦਾ, ਸੜ ਜਾਂਦਾ, ਨਾਸ ਹੋ ਜਾਂਦਾ, ਇਸ ਤਰ੍ਹਾਂ ਮਨਮੁੱਖ ਮਾਂ ਦੇ ਗਰਭ ਵਿੱਚ ਗਲਾਡੇ ਵੀ ਨੇ ਗਲ ਜਾਂਦੇ ਆ, ਗਰਭ ਸਿਰੇ ਨਹੀਂ ਚੜ੍ਹਦੇ। ਅਮ ਜਾਣਿਆ ਕਛ ਨੂੰ ਜਾਣਿਆ ਅੱਗ ਹੈ ਜਿਉਂ ਹਰ ਰਾਖਿਆ ਤਿਉਂ ਠੱਡ ਹੈ। ਕਹਿੰਦੇ ਨਾ ਅਸੀਂ ਪਿੱਛੇ ਕੋਈ ਜਾਣਿਆ ਨਾ ਹੁਣ ਅੱਗੇ ਜਾਣ ਸਕਾਂਗੇ। ਉਹ ਪਰਮਾਤਮਾ ਜਿਵੇਂ ਰੱਖਦਾ ਉਸੇ ਗੁਰਬਾਰ ਠਾਡੇ ਮੈਂ ਉਹਦੇ ਦਰਬਾਰ 'ਚ ਖੜ੍ਹੇ ਰਹਿੰਦੇ ਹਾਂ, ਟਿਕੇ ਰਹਿੰਦੇ ਹਾਂ ਸੇਵਾ 'ਚ। ਅਮ ਭੂਲ ਚੂ ਗੁਰ ਕਿਰਪਾ ਧਾਰ ਹੋ ਜਨਾਂ ਨੂੰ ਕੁਤਰੇ ਕੱਠ। ਫਿਰ ਸੱਚੇ ਪਾਤਸ਼ਾਹ ਅਸੀਂ ਭੁੱਲਾਂ ਚੁੱਕਾਂ ਕਰਨ ਵਾਲੇ ਹਾਂ, ਔਰ ਕਹਿੰਦੇ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ। ਅਸੀਂ ਆਪ ਜੀ ਦੇ ਦਰ ਦੇ ਕੁਤਰੇ ਮੈਂ ਕਤੂਰੇ ਹਾਂ, ਕੂਕਰ ਕੱਢੇ ਕੂਕਰ ਕਹਾਉਂਦੇ ਹਾਂ ਆਪ ਦੇ। ਕਹਿੰਦੇ ਬੇਕੇ ਕੁਤਰੇ ਮੈਂ ਕੁਤਰਕਾਂ ਕਰਨ ਵਾਲੇ ਸਦਨ ਕੀਤੇ ਜਾਂਦੇ ਹਾਂ, ਕੁਤਰੇ ਕਤਾਰੂ ਕਿਰਪਾ ਕਰਕੇ ਸਾਨੂੰ ਕੱਢ ਲਓ। ਉਹ ਤਰੇ ਕਹਿੰਦੇ ਧਰਤੀ ਦੇ ਤਲੇ ਨਰਕਾਂ ਵਿੱਚ ਜਾਂਦੇ ਹਾਂ, ਆਪ ਸਾਨੂੰ ਕੱਢ ਲਓ ਨਰਕਾਂ 'ਚੋਂ। ਔਰ ਫਿਰ ਕਹਿੰਦੇ ਜਿਸ ਤਰ੍ਹਾਂ ਉਹ ਮੋਠਾਂ ਨੂੰ ਕੁਤਰਾ ਲੱਗ ਜਾਂਦਾ ਨਾ, ਉਹ ਦਾਣਾ 'ਤੇ ਪੋਲਾ ਹੋ ਜਾਂਦਾ, ਇਸ ਤਰ੍ਹਾਂ ਕੰਮ ਕਰ ਲੋ ਹੰਕਾਰ ਆ ਕਿ ਕੁਤਰੇ ਲੱਗ ਰਿਹਾ ਬੰਦੇ ਨੂੰ, ਇਹ ਬੰਦੇ ਨੂੰ ਪੋਲਾ ਕਰ ਲੈਂਦੇ ਆ, ਇਹਦਾ ਜੀਵਨ ਬਰਬਾਦ ਕਰ ਦਿੰਦੇ। ਕਹਿੰਦੇ ਸਾਡੇ ਸਰੀਰ 'ਚ ਜਿਹੜੇ ਕਾਮ ਕ੍ਰੋਧ ਰੂਪੀ ਦੁਸ਼ਟ ਕੁਤਰੇ ਆ ਇਹਨਾਂ ਨੂੰ ਕੱਢ ਦਿਓ। ਅਤੇ ਹੁਣ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਆ, ਕੀਰਤਨ ਤੁਹਾਡਾ ਜਿਹੜਾ ਸ਼ਬਦ ਹੈ ਦੇ ਰਿਹਾ ਗੋੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ। ਇਹ ਜਿਹੜਾ ਸਰੀਰ ਹੈ ਰੂਪੀ ਨਗਰ ਹੈ, ਇਹ ਕਾਮ ਕ੍ਰੋਧ ਲੰਬ ਹੰਕਾਰ ਇਹਨਾਂ ਹੋ ਗਣ ਨਾਲ ਭਰਿਆ ਹੈ। ਹੇ ਗੁਰੂ ਪਿਆਰਿਓ, ਅੰਤਾਂ ਨਾਲ ਮਿਲ ਕੇ ਇਹਨਾਂ ਕਾਮ ਕ੍ਰੋਧ ਆਦਿਕਾਂ ਨੂੰ ਖੰਡਲ ਖੰਡਾ ਟੁਕੜੇ ਟੁਕੜੇ ਕਰਕੇ ਦੂਰ ਕਰੋ। ਗਿਆਨ ਰੂਪੀ ਖੰਡਾ ਲੈ ਕੇ ਇਹਨਾਂ ਨੂੰ ਖੰਡਲ ਮੈਨੇ ਇਹਨੂੰ ਨਾਸ ਕਰ ਦਿਓ, ਖਤਮ ਕਰ ਦਿਓ। ਖੰਡਲ ਮੈਨੇ ਜਿੰਨੇ ਵੀ ਹੈਗੇ ਹੈ ਵਪਾਰ ਇਹਨਾਂ ਨੂੰ ਖੰਡ ਮੈਨੇ ਨਾਸ ਕਰ ਦਿਓ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨਹਾਰ ਲਿਵ ਮੰਡਲ ਮੰਡਾ ਹੈ। ਕਹਿੰਦੇ ਜਿਹਨਾਂ ਦੀ ਸਤਿਗੁਰਾਂ ਪ੍ਰਾਪਤ ਕਰ ਲਿਆ ਉਹਨਾਂ ਨੇ ਫਿਰ ਪੂਰਵਲੇ ਕਰਮਾਂ ਦੀ ਜਿਹੜੀ ਲਿਖਤ ਦੇ ਵਿੱਚ ਲਿਖਤ ਦੇ ਮੁਤਾਬਕ ਪਾਇਆ ਭਾਗਾਂ ਨਾਲ ਮਿਲਦੇ ਮਹਾਰਾਜ ਉਹਨਾਂ ਗੁਰੂ ਪਿਆਰਿਆਂ ਨੇ ਆਪਣੇ ਮਨ ਰੁਕੇ ਜਿਹੜਾ ਵਸਤਰ ਕੱਪੜਾ ਸੀ ਪਰਮਾਤਮਾ ਦੀ ਲਿਵ ਰੂਪੀ ਮੰਡਲ ਹਾਂਜੀ ਅਤੇ ਮੱਟੀ ਦੇ ਵਿੱਚ ਮੰਡਾ ਮੈਨੇ ਇਹਨੂੰ ਰੰਗਿਆ ਆ ਸਤਸੰਗਤ ਰੂਪੀ ਮੱਟੀ ਵਿੱਚ ਇਹ ਜਿਹੜਾ ਨਾਮ ਰੂਪੀ ਜਲ ਪਾ ਕੇ ਭਗਤੀ ਰੂਪੀ ਰੰਗ ਪਾ ਕੇ ਕਾਮ ਗੁਰੂ ਆਦਿਕ ਲੱਕੜਾਂ ਨੂੰ ਜਪ ਤਪ ਰੂਪ ਅੱਗ ਨਾਲ ਸਾੜ ਕੇ ਭਾਵ ਕੀ ਹੈ ਜਪ ਤਪ ਰੂਪ ਅੱਗ ਦਾ ਸੇਕ ਦੇ ਦੇ ਕੇ ਗੁਰੂ ਰੂਪ ਲਲਾਰੀ ਦੁਆਰਾ ਮਨ ਰੂਪੀ ਜਿਹੜਾ ਕੱਪੜਾ ਸੀ ਇਹਨੂੰ ਰੰਗਣਾ ਕੀਤਾ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਾਓ। ਸਾਧੂ ਕਹਿੰਦੇ ਮਹਾਤਮਾ ਜਨਾ ਕੇ ਅੰਜਲੀ ਹੱਥ ਜੋੜਨ ਕਰਕੇ ਬੜੇ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਔਰ ਡੰਡੋਤ ਡੰਡੇ ਨੂੰ ਸਿੱਧਾ ਲੰਬੇ ਪੈ ਕੇ ਨਮਸਕਾਰ ਕਰਨ, ਉਸ ਤੋਂ ਵੀ ਵੱਡੇ ਪੁੰਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਖਤ ਹਰਾ ਸਾਧਨਾ ਜਾਣੇ ਹਾਂ ਅਤੇ ਨੰਤਰ ਹਮੇ ਕੰਡਾ ਹੈ। ਜਿਹੜੀ ਸ਼ਕਤੀ ਮਾਇਆ ਦੇ ਉਪਾਸ਼ਕ ਹੈ ਐਸੇ ਪਾਪੀ ਲੋਕ ਉਹਨਾਂ ਨੇ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਰਾਸਵਾਦ ਇਹਨੂੰ ਤਾਂ ਜਾਣਿਆ ਨਹੀਂ, ਕਿਉਂ ਉਹਨਾਂ ਦੇ ਮਨ ਰੂਪੀ ਪੈਰ ਦੇ ਵਿੱਚ ਇਹ ਹੰਕਾਰ ਦਾ ਕੰਡਾ ਚੁੱਭਿਆ ਹੋਇਆ। ਜਿਉਂ ਜਿਉਂ ਚਲ ਹੈ ਚੁੱਭ ਹੈ ਚੁੱਭ ਹੈ ਦੁੱਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੈ। ਜਿਸ ਤਰ੍ਹਾਂ ਦੁਨੀਆਂ ਦੇ ਵਿਹਾਰਾਂ ਦੇ ਵਿੱਚ ਕਰਨ ਵੱਲ ਤੁਰਦੇ ਆ ਉਵੇਂ ਉਵੇਂ ਹੰਕਾਰ ਦਾ ਕੰਡਾ ਚੁੱਭਦਾ ਬਹੁਤ ਦੁੱਖ ਪ੍ਰਾਪਤ ਕਰਦੇ ਆ। ਔਰ ਜਿਸ ਤਰ੍ਹਾਂ ਉਹ ਗੁਰਮੁਖ ਪਿਆਰਿਆਂ ਦਾ ਜਸ ਤੇਜ ਪ੍ਰਤਾਪ ਵਾਧਾ ਦੇਖ ਕੇ ਨਾ ਅਤੇ ਈਰਖਾ ਰੂਪੀ ਕੰਡਾ ਚੁੱਭਦਾ, ਇਹਨਾਂ ਦੀ ਵਡਿਆਈ ਕਿਉਂ ਹੋ ਰਹੀ ਸਾਰਾ ਸੰਤਾਂ ਬੜਾ ਦੁੱਖ ਪਾਉਂਦੇ। ਸੰਤ ਨੂੰ ਫਿਰ ਆਪਣੇ ਸਿਰ ਉੱਤੇ ਹਾਂਜੀ ਜਮਾਂ ਦਾ ਜਮ ਕਾਲ ਜਿਹੜਾ ਉਹਦੇ ਡੰਡੇ ਉਹਨਾਂ ਦੀ ਮਾਰ ਨੂੰ ਸਹਾਰਦੇ। ਹਰ ਜਨ ਹਰ ਹਰ ਨਾਮ ਸੁਣਾਉਣੇ ਦੁੱਖ ਜਨਮ ਮਰਨ ਭਾਉ ਕੰਡਾ ਹੈ। ਜਿਹੜੇ ਪਰਮਾਤਮਾ ਦੇ ਸੇਵਕ ਆ ਉਹ ਪਰਮਾਤਮਾ ਦਾ ਨਾਮ ਜੋ ਸਮਾਏ ਰਹਿੰਦੇ ਆ, ਉਹਨੇ ਸੰਸਾਰ ਦੇ ਵਿੱਚ ਜੰਮਣ ਮਰਨ ਦਾ ਦੁੱਖ ਜਿਹੜਾ ਖੰਡਾ ਹੈ ਖੰਡਤ ਦਾ ਨਾਸ ਕਰਦਾ, ਜਨਮ ਮਰਨ ਦੇ ਦੁੱਖ ਨੂੰ ਖੰਡ ਕੇ ਫਿਰ ਉਹਦਾ ਕਲਿਆਣ ਸਰੂਪ ਇਹ ਹੋਇਆ, ਉਹਦੇ ਵਿੱਚ ਅਭੇਦ ਹੋ ਗਏ ਹਨ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋ ਖੰਡ ਬ੍ਰਹਮੰਡਾ ਹੈ, ਉਹਨਾਂ ਨੇ ਅਵਨਾਸੀ ਨਾਸ ਤੋਂ ਰਹਿਤ ਪੁਰਖ ਪਰਮਾਤਮਾ ਨੂੰ ਪਾ ਲਿਆ, ਜਿਸ ਕਰਕੇ ਖੰਡਾਂ ਬ੍ਰਹਮੰਡਾਂ 'ਚ ਉਹਨਾਂ ਗੁਰਮੁਖ ਪਿਆਰਿਆਂ ਦੀ ਬੜੀ ਸੋਭਾ ਵਡਿਆਈ ਹੁੰਦੀ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਅਸੀਂ ਕਹਿੰਦੇ ਭਾਵੇਂ ਗਰੀਬ ਮਸਕੀਨ ਕੰਗਾਲ ਹਾਂ ਪਰ ਤੇਰੇ ਹੀ ਹਾਂ, ਤੇਰੇ ਦਾਸ। ਇਹ ਵੱਡਿਆਂ ਤੋਂ ਵੱਡੇ ਪਰਮਾਤਮਾ ਸਾਡੀ ਲਾਜ ਰੱਖ, ਜਿਨ੍ਹਾਂ ਦੀ ਲਾਜ ਤੂੰ ਰੱਖੀ ਹੈ ਉਹਨਾਂ ਦੇ ਸਦਕੇ ਸਾਨੂੰ ਵੀ ਰੱਖ ਲੈ, ਉਹਨਾਂ ਮਹਾਂਪੁਰਸ਼ਾਂ ਪਿੱਛੇ ਸਾਡਾ ਵੀ ਵਿਹੜਾ ਉਤਾਰ ਦੇ, ਔਰ ਪਰਮੇਸ਼ਰ ਦਾ ਨਾਮ ਦੇ ਕੇ ਸਾਡੀ ਰੱਖਿਆ ਕਰ। ਰਾਖ ਰੂਪ ਕਰਨ ਵਾਲੇ ਜਿਹੜੇ ਵਕਾਰ ਇਹਨਾਂ ਵੱਲੋਂ ਰੱਖਦਾ ਹੈ, ਬੰਦੇ ਵੀ ਵਕਾਰ ਜਿਹੜੇ ਬੰਦੇ ਨੂੰ ਰਾਖ ਮਿੱਟੀ ਬਣਾ ਦਿੰਦੇ, ਚਰਨਾਂ ਦੀ ਰਾਖ ਇਹ ਧੂੜੀ ਦੇ ਕੇ ਸਾਨੂੰ ਰੱਖਦਾ। ਰਾਖ ਆਦਿਕ ਪੰਜਾਂ ਤੱਤਾਂ ਕਰਕੇ ਜਿਹੜਾ ਰਚਿਆ ਸਰੀਰ ਆ, ਇਹਦਾ ਜਿਹੜਾ ਭਰਮੇ ਤੋਂ ਰੱਖ ਲਓ ਬਿਰਤੀ ਆਤਮਾ ਕਰ ਬਣ ਜਾਏ ਅਨਾਤਮਾ ਕਰ ਨਾ ਹੋਵੇ। ਜਨ ਨਾਨਕ ਨਾਮ ਆਧਾਰ ਤੇ ਹੈ ਹਰਨਾਮੇ ਹੀ ਸੁਖਮੰਡਾ ਹੈ। ਪਾਤਸ਼ਾਹ ਕਹਿੰਦੇ ਇਹ ਆਧਾਰ ਸਾਰਿਆਂ ਦਾ ਆਸਰਾ ਦੇਣਾ ਪਰਮੇਸ਼ਰ, ਕਹਿੰਦੇ ਮੈਨੂੰ ਸੇਵਕ ਨੂੰ ਤੇਰੇ ਨਾਮ ਦੀ ਟੇਕ ਓਟ ਆ, ਆਪ ਸੁਖ ਸਰੂਪ ਆ ਨਾਮ ਸੁਣਨ 'ਚ। ਕਹਿੰਦੇ ਅਸੀਂ ਆਪਣੇ ਮਨ ਨੂੰ ਮੰਡਾਵੇਂ ਨੂੰ ਸਦਾ ਕਰ ਕੀਤਾ ਮਿਲਾਇਆ ਹੋਇਆ, ਇਹ ਕਿਰਪਾ ਕਰ ਦਿਓ। ਇਹ ਸ਼ਬਦ ਦੀ ਜਿਹੜੀ ਸਥਾਨਕ ਆ ਆਪਣੇ ਕੀਰਤਨ ਖੁੱਲ੍ਹੇ ਬਾਣੀ ਦੱਸੀ ਗਈ ਹੈ, ਇਸ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਬਖਸ਼ਿਸ਼ ਕੀਤੀ ਹੈ। ਗੌੜੀ ਪੂਰੀ ਮਹੱਲਾ ਚੌਥਾ। ਇਸ ਗੜ ਮੈਂ ਹਰ ਰਾਮ ਰਾਏ ਹੈ ਅਤੇ ਸਾਧਨ ਪਾਵੇ ਠੀਠਾ। ਇਹ ਸਰੀਰ ਰੂਪੀ ਜੜ ਜਾਂ ਗੜ ਕਿਲ੍ਹਾ ਆ, ਇਹਦੇ 'ਚ ਪਰਮਾਤਮਾ ਰਮਿਆ ਹੋਇਆ ਰਹਿ ਰਿਹਾ, ਪਰ ਠੀਠਾ ਮੈਨੂੰ ਜਿਹੜੇ ਕਠੋਰ ਪੁਰਖ ਆ ਉਹਨਾਂ ਦਾ ਪਰਮਾਤਮਾ ਦਾ ਕੋਈ ਸਾਧ ਆਨੰਦ ਨਹੀਂ ਪਾ ਸਕਦੇ, ਕਿਉਂਕਿ ਸਿਮਰਨ ਕਰਦੇ ਹੀ ਐਵੇਂ ਹੱਥ ਵਿੱਚ ਪੁੱਠੀਆਂ ਕੰਮਾਂ 'ਚ ਲੱਗੇ ਰਹਿੰਦੇ। ਹਰ ਦੀਨ ਦਇਆਲ ਅਨੁਗ੍ਰਹ ਕੀ ਆ ਹਰ ਗੁਰਸਬ ਦੀ ਸਤਿ। ਕਹਿੰਦੇ ਜਿਨ੍ਹਾਂ ਦੇ ਦੀਨਾਂ ਦੇ ਦਇਆਲ ਪਰਮਾਤਮਾ ਨੇ ਆਪਣੀ ਕਿਰਪਾ ਹੱਥ ਰੱਖਿਆ, ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਸਵਾਦ ਚੱਖ ਕੇ ਦੇਖਿਆ। ਆਰਾਮ ਹਰ ਕੀਰਤਨ ਗੁਰਲਿਵ ਮਿੱਠਾ ਰਹਾਓ, ਰਾਮ ਹਰ ਕੀਰਤਨ ਗੁਰਲਿਵ ਮਿੱਠਾ ਰਮੇ ਹੋਏ ਰਾਮ ਦੇ ਗੁਰਮੁਖੋ। ਸਤਿਗੁਰਾਂ ਦੇ ਚਰਨਾਂ ਜਦੋਂ ਲਿਵ ਲਾ ਲਓਗੇ ਤੁਹਾਨੂੰ ਤੇ ਪਰਮਾਤਮਾ ਦਾ ਜਿਹੜਾ ਕੀਰਤਨ ਜਸ ਮਿੱਠਾ ਲੱਗੇਗਾ। ਹਰ ਅਗਮ ਗੋਚਰ ਪਾਰ ਬਣਾ ਮਿਲ ਸਤਿਗੁਰ ਲਾਗ ਵਸੀਠਾ, ਵਸੀਠਾ ਮੈਨੇ ਹੁਣ ਵਕੀਲ ਵਿਚੋਲਾ ਕਹਿ ਦਿਓ। ਜਦੋਂ ਗੁਰੂ ਵਿਚੋਲਾ ਪਨ ਕਰਨ ਵਾਲੇ ਸਤਿਗੁਰਾਂ ਦੇ ਚਰਨੀ ਲੱਗੇ ਆ, ਉਹ ਰਾਗਮ ਗੋਚਰ ਪਾਰ ਨਿਰੰਕਾਰ ਪਰਮੇਸ਼ੁਰ ਤੁਹਾਨੂੰ ਮਿਲ ਗਿਆ। ਜਿਹਨੂੰ ਗੁਰਬਚਨ ਸੁਹਾਨੇ ਹੀਰਾ ਕਹਿੰਦੇ ਆ ਗਏ ਅਨ ਪ੍ਰੀਠਾ, ਔਰ ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਵਿੱਚ ਸੁਖਾਨੇ ਮੈਨੇ ਸੁਖਾਏ ਚੰਗੇ ਲੱਗੇ, ਉਹਨਾਂ ਦੇ ਉੱਤੇ ਅੱਗੇ ਸਤਿਗੁਰਾਂ ਨੇ ਗਿਆਨ ਰੂਪੀ ਭੋਜਨ ਲਿਆ ਕੇ ਪ੍ਰੀਠਾ ਮੈਨੇ ਪਰੋਸ ਦਿੱਤਾ। ਕਿਰਪਾ ਕਰਦੇ ਸੀ ਮਨਮੁਖੀ ਰਾਤ ਕਠੋਰ ਹੈ ਅਤੇ ਨਾਂਤਰਕਾਰ ਪ੍ਰੀਠਾ, ਜਿਹੜੇ ਮਨ ਕੋ ਉਹਨਾਂ ਦਾ ਹਿਰਦਾ ਅਤ ਕਠੋਰ ਬਹੁਤ ਕਰੜਾ ਹੈ, ਔਰ ਉਹਨਾਂ ਦੇ ਅੰਦਰ ਅੰਤ ਅਨਕਾਰ ਕਰੀਠਾ ਮੈਨੇ ਕਾਲਾ ਕਿੱਟਿਆ, ਕਾਲੇ ਹੋਏ ਹੋਏ ਉਹ ਤਾਂ ਕਹਿੰਦੇ ਰੱਬ ਹਰੀ ਨੇ ਫਿਰਦਾ ਇੰਨਾ ਕਾਲਾ ਤੂੰ ਦਿਸਣਾ ਤੇ ਸੁਣੋ ਜੇ ਸਿਰ ਕੋ ਬਦੂਰ ਪੀ ਆਈ ਹੈ ਬਿਸ ਨਿਕਸਾ ਕੋਲ ਕੁਲੀਠਾ। ਕਹਿੰਦੇ ਬਿਸਿਰ ਜਿਹੜਾ ਸੱਪ ਆ ਸਾਨੂੰ ਬਹੁਤ ਕੁਝ ਦੁੱਧ ਵੀ ਪੜਾ ਦਿਓ, ਪਰ ਉਹਦੀ ਜਿਹੜੀ ਖੋਲ ਨੂੰ ਖੋਲ ਕੇ ਦੇਖੀਏ ਤੇ ਜ਼ਹਿਰ ਹੀ ਨਿਕਲਦੀ ਹੈ। ਇਸ ਤਰ੍ਹਾਂ ਮਨਮੁਖ ਰੂਪੀ ਜਿਹੜੇ ਸੱਪ ਆ ਇਹਨਾਂ ਨੂੰ ਨਿਸ਼ਕਾਮ ਕਰਮਾ ਰੂਪੀ ਦੁੱਧ ਜਿੰਨਾ ਮਰਜ਼ੀ ਪਿਲਾਈ ਜਾਓ, ਪਰ ਉਹਨਾਂ ਦੀ ਜਿਹੜੀ ਫੁੱਲ ਨੂੰ ਫੋਲੀਏ ਭਾਵ ਉਹਨਾਂ ਨਾਲ ਗੱਲਬਾਤ ਕਰੀਏ, ਗੱਲਬਾਤ ਕਰਕੇ ਫੁੱਲ ਕੇ ਦੇਖੀ ਇਹਨਾਂ ਦੇ ਅੰਦਰ ਕੀ ਹੈ, ਯਾਰੇ ਨਿਕਲਦੀ ਹੈ, ਪੁੱਠੀਆਂ ਗੱਲਾਂ ਕਰਨਗੇ। ਔਰ ਜਿਹੜੇ ਦੁੱਖ ਦੇਣ ਵਾਲੇ ਬਚਨ ਕਹਿੰਦੇ ਆ, ਹਰ ਪ੍ਰਵਾਨ ਮਲਾਵਹ ਗੁਰ ਸਾਧੂ ਸਸ ਗਰੜ ਸਭ ਦੂਰ ਮਿੱਠਾ ਨਿਰੰਕਾਰ ਪਰਮੇਸ਼ਰ ਸਾਧੂ, ਸ੍ਰੇਸ਼ਟ ਮਹਾਂਪੁਰਖਾਂ ਜਾ ਕੇ ਮਿਲਾ ਦਿਓ ਤਾਂ ਕਿ ਉਹਨਾਂ ਪਾਸੋਂ ਜਿਹੜਾ ਗਾਰੜੂ ਮੰਤਰ ਪ੍ਰਾਪਤ ਹੋ ਜਾਏ। ਮੂੰਹ ਤੋਂ ਜਿਹੜਾ ਸ਼ਬਦ ਲੀਠਾ ਮੈਨੇ ਲੈਣਾ ਇਹੀ ਗਾਰੜੂ ਮੰਤਰ ਦਾ ਘਸ ਮੈਨੇ ਉਚਾਰਨ ਕਰਨਾ। ਇਸ ਵਾਸਤੇ ਜਿਹੜੇ ਕੰਮ ਕਰੋ ਮੂੰਹ ਕਰ ਸੱਪਾਂ ਦੀ ਜਿਹੜੀ ਵਿਕਾਰਾਂ ਰੂਪੀ ਜ਼ਹਿਰ ਹੈ ਅਤੇ ਦੂਰ ਹੋ ਜਾਂਦੀ ਹੈ, ਜਿਵੇਂ ਗਾਰੜੂ ਮੰਤਰ ਪੜ੍ਹੀਏ ਤੇ ਸੱਪ ਦੀ ਜ਼ਹਿਰ ਦੂਰ ਹੋ ਜਾਂਦੀ ਹੈ। ਇਹ ਪਰਮੇਸ਼ਰ ਦਾ ਨਾਮ ਜਿਹੜਾ ਵਿਕਾਰਾਂ ਦੀ ਜ਼ਹਿਰ ਦੂਰ ਕਰਦਾ ਹੈ। ਜਾਂ ਨਾਨਕ ਗੁਰ ਕੇ ਲਾਲੇ ਬੋਲੇ ਲਗ ਸੰਗਤ ਕਰੂਗਾ ਮਿੱਠਾ। ਪਾਤਸ਼ਾਹ ਕਹਿੰਦੇ ਅਸੀਂ ਦਾਸਾਂ ਦੇ ਦਾਸ, ਉਹਨਾਂ ਦੀ ਸੰਗਤ ਲਾ ਕੇ ਅਸੀਂ ਕੌੜੇ ਵੀ ਮਿੱਠੇ ਹੋਏ ਹਾਂ, ਕਰੂਗਾ ਮੈਨੂੰ ਕੌੜੇ ਵੀ ਮਿੱਠੇ ਹੋਏ ਹਾਂ। ਅਸੀਂ ਦਾਸਾਂ ਦੇ ਦਾਸ, ਸਤਸੰਗ ਨਾਲ ਲੱਗ ਕੇ ਸਤਸੰਤੋਖ ਦਇਆ ਧਰਮ ਧੀਰ ਗੁਰੇ ਸੁਭ ਗੁਣ, ਜਿਹੜੇ ਕੌੜੇ ਲੱਗਦੇ ਸੀ ਹੁਣ ਮਿੱਠੇ ਲੱਗਣ ਲੱਗ ਪਏ, ਜਿਹੜੇ ਕਾਮ ਗੁਰੂ ਮਿੱਠੇ ਲੱਗਦੇ ਸੀ ਉਹ ਕੌੜੇ ਜਾਣ ਕੇ ਅਸੀਂ ਤਿਆਗ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਨਾਮ। ਸ੍ਰੀ ਵਾਹਿਗੁਰੂ ਜੀ ਗੌੜੀ ਪੂਰੀ ਮਹੱਲਾ ਚੌਥਾ। ਹਰ ਹਰ ਅਰਥ ਸ੍ਰੀ ਰਾਮ ਦੇਸਿਆ ਪੂਰੇ ਗੁਰ ਕੈ ਆਗੈ। ਕਹਿੰਦੇ ਹਰੀ ਹਰਿ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਦੇ ਅਰਥ ਮਹਿਨੇ ਵਾਸਤੇ ਪੂਰੇ ਸਤਿਗੁਰਾਂ ਕੇ ਅਸੀਂ ਆਪਣਾ ਸਰੀਰ ਵੇਚ ਦਿੱਤਾ। ਵੇਚਣਾ ਕੀ ਭਾਵ ਹਰ ਵੇਲੇ ਸੇਵਾ ਚ ਲੱਗੇ ਰਹਿੰਦੇ ਹਾਂ, ਸਿਮਰਨ ਕਰਦੇ ਹਾਂ। ਸਤਿਗੁਰ ਦਾਤੇ ਨਾਮ ਜੜਾਇਆ ਮੁੱਖ ਮਸਤਕ ਭਾਗ ਸੁਭਾਗੇ, ਸੁੱਖਾਂ ਦਾ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਦ੍ਰਿੜ ਕਰਾ ਤਾ। ਕਹਿੰਦੇ ਮੱਥੇ ਦੇ ਜਿਹੜੇ ਮੁਖੀ ਸ੍ਰੇਸ਼ਟ ਭਾਗਾਂ ਕਰਕੇ ਹੁਣ ਕਹਿੰਦੇ ਅਸੀਂ ਸੁਭਾਗੇ ਵੀ ਨੇ, ਭਾਗਾਂ ਵਾਲੇ ਬਣ ਗਏ ਹਾਂ। ਆਰਾਮ ਗੁਰਮਤ ਹਰ ਲਿਵ ਲਾਗੇ ਰਹੋ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਦੁਆਰਾ ਰਮੇ ਹੋਏ ਰਾਮ ਜੀ, ਹਾਂਜੀ ਉਹਦੀ ਲੇਪ ਜਿਹੜੀ ਹੈ ਉਹਦੇ ਵਿੱਚ ਲੱਗ ਗਏ ਹਰ ਵੇਲੇ ਬਿਰਤੀ ਸੁਰਤੀ ਮਹਾਰਾਜ ਨਾਲ ਜੁੜੀ ਰਹਿੰਦੀ ਹੈ। ਘੱਟ ਘੱਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ। ਰਮਈਆ ਜਿਹੜਾ ਰਮਿਆ ਰਾਮ ਆ, ਸਾਰਿਆਂ ਘਟਾਂ ਵਿੱਚ ਰਮਤ ਮੈਂ ਵਿਆਪਕ ਹੋ ਰਿਹਾ। ਗੁਰੂ ਜਿਹੜੇ ਪੂਜਾ ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕਰਕੇ ਉਹਨਾਂ ਦੀ ਲੇਵ ਦੇ ਵਿੱਚ ਅਸੀਂ ਲੱਗ ਗਏ ਹਾਂ। ਓਮ ਮੰਤਨ ਦੇਵੋ ਕਾਟ ਗੁਰੂ ਕੋ ਮੇਰਾ ਭਰਮ ਪੋ ਗੁਰਬਚਨੀ ਭਾਗੇ। ਓਂ ਕਹਿੰਦੇ ਮੈਂ ਅਸੀਂ ਆਪਣਾ ਮੰਤਨ ਜਿਹੜਾ ਉਹ ਸਤਿਗੁਰਾਂ ਨੂੰ ਕੱਟ ਕੱਟ ਕੇ ਦੇ ਦਿੱਤਾ। ਕਿਉਂ? ਗੁਰੂ ਦੇ ਉਪਦੇਸ਼ ਦੁਆਰਾ ਮੇਰਾ ਜਿਹੜਾ ਭਰਮ ਅਤੇ ਡਰ ਭਾਗੇ ਮੈਨੇ ਭੱਜ ਜਾ, ਦੌੜ ਜਾ, ਦੂਰ ਹੋ ਜਾ। ਅੰਧਿਆਰ ਹੈ ਦੀਪਕ ਆਣ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ। ਸਤਿਗੁਰਾਂ ਨੇ ਕਹਿੰਦੇ ਸਾਡਾ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਸਿਰ ਦੇ ਵਿੱਚ, ਅਗਿਆਨਤਾ ਦਾ ਹਨੇਰਾ ਸੀ ਉਹ ਦੂਰ ਕਰਤਾ ਗੁਰੂ ਨੇ ਗਿਆਨ ਗੁਰ ਗਿਆਨ ਪ੍ਰਤੱਖ ਗਿਆਨ ਰੂਪੀ ਦੀਵੇ ਨੂੰ ਆਣ ਮੈਨੇ ਜਲਾ ਕੇ ਜਲਾ ਦਿੱਤਾ। ਇਹਦੇ ਕਰਕੇ ਗੁਰੂ ਜਿਹੜਾ ਚੇਤਨ ਰੂਪੀ ਪਰਮਾਤਮਾ ਸੀ ਉਹਦੇ 'ਚ ਬਿਰਤੀ ਲੱਗ ਗਈ, ਅਗਿਆਨ ਰੂਪੀ ਦੀਵਾ ਜਗਾ ਤਾ, ਲਿਵ ਲੱਗ ਗਈ ਆ। ਅਗਿਆਨਤਾ ਦਾ ਹਿਰਦਾ ਜਿਹੜਾ ਹਿਰਦੇ 'ਚ ਅਗਿਆਨ ਸੀ ਉਹ ਦੂਰ ਹੋ ਗਿਆ। ਅਗਿਆਨਾਂ ਦੇ ਰਾਬਿਆਂ ਨੂੰ ਸੁਗਨਾ ਸੀ ਉਹ ਘਰ ਬਸਤ ਲਈ ਮਨ ਜਾਗੇ। ਇਹ ਅਗਿਆਨ ਰੂਪੀ ਹਨੇਰਾ ਦਿਨ ਸਮੇਨੇ ਛੇਤੀ ਨਾਸ ਹੋ ਗਿਆ। ਫਿਰ ਮਨ ਨੇ ਇਹ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਕੇ ਆਪਣੇ ਹਿਰਦ ਰੂਪੀ ਘਰ 'ਚੋਂ ਇਹ ਜਿਹੜੀ ਆਤਮ ਗਿਆਨ ਰੂਪੀ ਵਸਤੂ ਲੱਭ ਲਈ। ਕਿਉਂਕਿ ਹਨੇਰੇ 'ਚ ਕੋਲ ਕੋਈ ਚੀਜ਼ ਵੀ ਲੱਜਦੀ ਨਹੀਂ ਨਾ, ਪ੍ਰਕਾਸ਼ ਹੋ ਜਾਏ ਕਹਿੰਦੇ ਤਾਂ ਨੇੜੇ ਸੀ ਇਹ ਉੱਧਰੇ ਲੱਜਦੇ ਰਹੇ। ਉਹ ਆਤਮਾ ਰੂਪੀ ਵਸਤੂ ਹੈ ਤਾਂ ਅੰਦਰੇ ਹੀ ਸੀ, ਕਿਲੇ ਗੁਰੂ ਨੇ ਗਿਆਨ ਰੂਪੀ ਦੀਵਾ ਦੇ ਦਿੱਤਾ ਦੇ ਅੰਦਰੋਂ ਪ੍ਰਾਪਤ ਹੋ ਗਈ। ਸਾਖਤ ਬੱਧਕ ਮਾਇਆਕਾਰੀ ਤਿੰਨ ਜੰਮ ਜੋੜਨ ਲੱਗ ਗਏ। ਇਹ ਮਾਇਆ ਵਾਲੇ ਸਾਖਤ ਬੰਦੇ ਬੱਧਕ ਮੈਨੇ ਹਿੰਸਕ, ਇੱਕ ਦੂਜੇ ਦੀ ਹਿੰਸਾ ਕਰਦੇ ਆ, ਕਤਲਗਾਤ ਕਰਦੇ, ਘਾਤ ਕਰਦੇ। ਇਸ ਵਾਸਤੇ ਜੰਮ ਜਿਹੜੇ ਉਹਨਾਂ ਦੇ ਜੋਹਨ ਦੇਖਣ 'ਚ ਲੱਗੇ ਕਿ ਕਦੋਂ ਇਹਨਾਂ ਨੂੰ ਕਾਬੂ ਕਰੀਏ, ਜਦੋਂ ਇਹਨੇ ਪਰਾਰ ਸਵਾਸ ਪੂਰੇ ਹੋਣ ਕਿ ਇਹਨਾਂ ਨੂੰ ਨਰਕਾਂ 'ਚ ਲੈ ਕੇ ਜਾਈਏ। ਹੁਣ ਸਤਿਗੁਰ ਆ ਗਏ ਸੀ ਇਸਨਾ ਵਿੱਚ, ਉਹ ਆਵ ਹੈ ਜਾਹੇ ਭਾਗੇ। ਉਹ ਜਿਹੜਾ ਮਾਇਆਧਾਰੀ ਹੰਕਾਰੀ ਆ ਉਹਨੇ ਗੁਰੂ ਅੱਗੇ ਆਪਣਾ ਸਿਰ ਭੇਟਾ ਨਹੀਂ ਕੀਤਾ, ਹੰਕਾਰ ਨਹੀਂ ਛੱਡਿਆ। ਇਸ ਵਾਸਤੇ ਭਾਗੇ ਛੋਟੀਆਂ ਭਾਗਾਂ ਵਾਲੇ ਆਵ ਹੈ ਜਾਏ ਜੰਮਦੇ ਆ ਮਰਦੇ ਆ, ਇਸ ਤਰ੍ਹਾਂ ਪੂਰੇ ਕਰਦੇ। ਅਮਰਾ ਬਿਨੋ ਸੁਨੋ ਪ੍ਰਭ ਠਾਕਰ ਹਮ ਸਰਨ ਪ੍ਰਭੂ ਹਰ ਮਾਗੇ। ਕਹਿੰਦੇ ਹੈ ਨਿਰੰਕਾਰ ਮੈਂ ਸਾਡੀ ਬੇਨਤੀ ਦਾ ਸ਼ਬਦ ਸੁਣੋ, ਕਿ ਪਰਮਾਤਮਾ ਅਸੀਂ ਆਪ ਜੀ ਦੀ ਚਰਨ ਸ਼ਰਨ 'ਚ ਰਹਿਣਾ ਮੰਗਦੇ ਹਾਂ, ਸਾਨੂੰ ਆਪਣੇ ਚਰਨਾਂ 'ਚ ਰੱਖੋ। ਜਾਂ ਨਾਨਕ ਕੀ ਲੱਜ ਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਆਗੇ। ਸਾਡੀ ਲੱਜ ਅਤੇ ਪਤ ਹਾਂਜੀ ਸ਼ਰਮ ਅਤੇ ਇੱਜ਼ਤ ਰੱਖਣ ਵਾਲੇ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਨਹੀਂ। ਅਸੀਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ। ਗੌੜੀ ਪੂਰੀ ਮਹੱਲਾ ਚੌਥਾ। ਆਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗੁਆਇਆ। ਅਸੀਂ ਮਾਰਾ ਹੰਕਾਰੀ ਸੀ, ਅਗਿਆਨ ਵਾਲੀ ਸਾਡੀ ਬੁੱਧੀ ਸੀ, ਹੰਕਾਰ ਨਾਲ ਭਰਿਓ ਸੀ। ਜਦ ਗੁਰਾਂ ਨਾਲ ਮਿਲ ਗਏ ਉਹਨਾਂ ਨੇ ਸਾਡੇ ਅੰਦਰੋਂ ਆਪਾ ਆਪ ਹੰਕਾਰ ਗੁਆ ਦਿੱਤਾ। ਹੁਣ ਮੈਂ ਰੋ ਗਿਆ ਸੁੱਖ ਪਾਇਆ ਧਨ ਧਨ ਗੁਰੂ ਹਰ ਰਾਇਆ। ਜਿਲੇ ਹੰਗਤਾ ਮਮਤਾ ਰੂਪੀ ਦਾ ਰੋਗ ਦੂਰ ਹੋ ਗਿਆ, ਆਤਮਾ ਸੁੱਖ ਪਾ ਲਿਆ, ਜਿਹਦੇ ਕਰਕੇ ਹਰੀ ਰਾਜਾ ਰੂਪ ਪਰਮੇਸ਼ਰ ਸਤਿਗੁਰ ਸੱਚੇ ਪਾਤਸ਼ਾਹ ਧਨਤਾ ਯੋਗ ਹਨ। ਰਾਮ ਗੁਰ ਕੈ ਬਚਨ ਹਰ ਪਾਇਆ ਰਹੋ। ਹੇ ਰਾਮ ਨੇ ਹੇ ਭਰਾਵੋ, ਸਤਿਗੁਰ ਨੇ ਬਚਨ ਕਰਕੇ ਅਸੀਂ ਪਰਮਾਤਮਾ ਨੂੰ ਪਾਇਆ। ਅਮਰਾ ਹੀਰ ਮੇਰਾ ਹੀਰਾ ਪ੍ਰੀਤ ਰਾਮ ਰਾਏ ਸੀ ਗੁਰਮਾਰਗ ਪੰਥ ਬਤਾਇਆ ਮੇਰੇ ਮਨ ਚ ਉਹ ਰਾਮ ਰਮਿਆ ਹਾਂ ਰਾਜਾ ਪ੍ਰਕਾਸ਼ ਉਹਦੀ ਪ੍ਰੀਤੀ ਹੈ ਇਸ ਵਾਸਤੇ ਸਾਨੂੰ ਸਤਿਗੁਰਾਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪੀ ਜਿਹੜਾ ਮਾਰਗ ਰਸਤਾ ਸੀ ਉਹ ਖੁੱਲ੍ਹਾ ਦੱਸਤਾ ਵੀ ਉਧਰੇ ਤੁਰਿਆ ਜਾ ਗੁਰਮਤਿ ਗਾਡੀ ਰਾਹ ਮੇਰਾ ਜੀਵ ਪਿੰਡ ਸਭ ਸਤਿਗੁਰ ਆ ਗਿਆ ਜਿਨ ਵਿਛੜਿਆ ਹਰ ਗੱਲ ਆਇਆ ਮੇਰਾ ਮਨ ਇਹ ਪਿੰਡ ਸੀ ਧਨ ਇਹ ਸਤਿਗੁਰਾਂ ਅੱਗੇ ਭੇਟ ਚੜ੍ਹਾਤਾ ਕਹਿੰਦੇ ਜਿਹਨਾਂ ਸਤਿਗੁਰਾਂ ਨੇ ਮੇਥੋਂ ਵਿਛੜਿਆ ਹੋਇਆ ਪਰਮਾਤਮਾ ਉਹ ਗਲ ਨਾਲ ਲਾ ਦਿੱਤਾ ਮਿਲਾ ਦਿੱਤਾ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਮੇਰੇ ਮਨ ਵਿੱਚ ਪਰਮਾਤਮਾ ਦੇਖਣ ਦੀ ਪ੍ਰੀਤ ਲੱਗੀ ਹੈ ਕਦੋਂ ਦਰਸ਼ਨ ਦੇਣਗੇ ਅਤੇ ਜਦੋਂ ਗੁਰੂ ਜੀ ਨੂੰ ਬੇਨਤੀ ਕੀਤੀ ਉਹਨੇ ਹਿਰਦਾ ਸ਼ੁੱਧ ਕਰਕੇ ਉਹ ਨੇੜਿਓਂ ਪਰਮਾਤਮਾ ਦਿਖਾ ਤਾ ਉਹਦੇ ਤੇਰੇ ਅੰਦਰ ਹੀ ਹੈ ਸਹਿ ਜਨੰਦ ਭਇਆ ਮਨ ਮੋਰਿਆ ਗੁਰੇ ਆ ਗਿਆ ਬੇਚ ਵਿਚਾਇਆ ਆਪ ਵਿਚਾਇਆ ਜਿਸ ਵੇਲੇ ਸਤਿਗੁਰਾਂ ਨੇ ਕਿਰਪਾ ਕੀਤੀ ਗੁਰੂ ਅੱਗੇ ਆਪਣਾ ਵੇਚ ਦਿੱਤਾ

0: ਅਨੰਦ ਇਹਨਾਂ ਨੂੰ ਮੰਨਣਾ ਕਰੀਏ। ਗੁਰਦੀਪ ਗਿਆਨ ਸਦਾ ਮਨ ਬਲੀ ਆ ਜੀਓ, ਸਤਿਗੁਰਾਂ ਦੁਆਰਾ ਜਿਹਨਾਂ ਦੇ ਮਨ ਰੂਪੀ ਮੰਦਰ ਵਿੱਚ ਗਿਆਨ ਰੂਪੀ ਦੀਵਾ ਸਦਾ ਹੀ ਬਲਿਆ ਰਹਿੰਦਾ, ਪ੍ਰਕਾਸ਼ ਕਰਦਾ ਰਹਿੰਦਾ, ਹਰ ਟੁੱਠੇ ਢੁੱਲ ਢੁੱਲ ਮਿਲੀ ਆ ਜੀਓ। ਜਦੋਂ ਮਹਾਰਾਜ ਟੁੱਠੇ ਪ੍ਰਸੰਨ ਹੋ ਗਏ ਅਤੇ ਡੁੱਲ ਡੁੱਲ ਕੇ ਮਿਲਿਆ, ਭਾਵ ਢੁੱਲ ਢੁੱਲ ਕੇ ਉਛਲ ਉਛਲ ਕੇ ਸੰਸਾਰ ਵੱਲੋਂ ਹਟ ਹਟ ਕੇ ਫਿਰ ਖੁਸ਼ੀ ਨਾਲ ਯਾਨੀ ਪਰਮਾਤਮਾ ਨੂੰ ਮਿਲਣਾ ਕਰੋ। ਫਿਰ ਮਨ ਵਿੱਚ ਲੋਕ ਲਾਜ ਕੀ ਰੱਖਣੀ, ਮੇਰਾ ਮੰਤਨ ਪ੍ਰੇਮ ਲੱਗਾ ਹਰ ਢੋਲੇ ਜੀਓ, ਮੇਰੇ ਮਨ ਤਨ ਵਿੱਚ ਢੋਲੇ ਇਹਨਾਂ ਨੇ ਪਿਆਰੇ ਪਰਮਾਤਮਾ ਦਾ ਪਿਆਰ ਲੱਗ ਰਿਹਾ, ਮੈਂ ਮੇਲੇ ਮਿੱਤਰ ਸਤਿਗੁਰ ਬੇਚੋਲੇ ਜੀਓ। ਇਹ ਵਿਚੋਲੇਪਣ ਦੇ ਕਾਰਨ ਕਰਨ ਵਾਲੇ ਕੌਣ? ਸਤਿਗੁਰੂ ਮੈਨੂੰ ਪਰਮਾਤਮਾ ਰੂਪੀ ਮਿੱਤਰ ਨਾਲ ਮਿਲਾ ਦੇਣਾ ਕਰੋ। ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀ, ਉਹਨਾਂ ਸੰਤਾਂ ਨੂੰ ਮੈਂ ਆਪਣਾ ਮਨ ਤਨ ਦੇ ਦਿਆਂ ਜਿਹੜੇ ਮੈਨੂੰ ਪ੍ਰਭੂ ਨੂੰ ਮਿਲਾ ਦੇਣ। ਹਰ ਬਿਟੜ ਉਹ ਸਦਾ ਭੋਲੇ ਜੀ, ਅਸੀਂ ਹਰੀ ਤੋਂ ਬਿਟੜ ਮੈਨੇ ਉੱਤੋਂ ਸਦਾ ਬਲਿਹਾਰ ਕਰਵਾਉਣ ਜਾਂਦੇ ਹਾਂ। ਬਸ ਮੇਰੇ ਪਿਆਰਿਆ, ਬਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀ, ਕਿ ਮੇਰੇ ਪਿਆਰੇ ਸਤਿਗੁਰੂ ਸਾਡੇ ਤਨ 'ਚ ਵਸੋ, ਕਿ ਗੋਬਿੰਦ ਬਾਣੀ 'ਚ ਵਸੋ, ਕਿਰਪਾ ਕਰਕੇ ਸਾਡੇ ਮਨ 'ਚ ਵੀ ਵਸ ਦਿਓ। ਇਹ ਪਿਆਰੇ ਹਰੀ ਗੋਬਿੰਦ ਬਸੂਆਂ ਦੇ ਬਸੂ ਰੂਪ ਹੈ, ਅਤੇ ਮੇਰ ਤੋਂ ਮੇਰ ਰੂਪ, ਤੁਸੀਂ ਕਿਰਪਾ ਕਰਕੇ ਸਾਡੇ ਮਨ 'ਚ ਵਸਣਾ ਕਰੋ। ਕਿਉਂਕਿ 8 ਤਰ੍ਹਾਂ ਦੇ ਬਸੂ ਮੰਨੇ, ਦਰੋਣ ਆ, ਪ੍ਰਾਣ ਆ, ਧਰੋਵ ਆ, ਬਸੂ ਆ, ਰੋਕ ਆ, ਵਿਭਾਗ ਆ, ਅਰਕ ਆ, ਅਗਨ ਆ, ਇਹ 8 ਤਰ੍ਹਾਂ ਦੇ। ਕਿਰਪਾ ਕਰਕੇ ਸੱਚੇ ਪਾਤਸ਼ਾਹ ਬਸੂਆਂ ਦੇ ਬਸੂ, ਇਹਨਾਂ ਸਾਰਿਆਂ ਨੂੰ ਸ਼ਕਤੀ ਦੇਣ ਵਾਲੇ, ਤੁਸੀਂ ਕਿਰਪਾ ਕਰਕੇ ਸਾਡੇ ਮਨ 'ਚ ਵਸ ਜਾਓ। ਮਨ ਰਸ ਰਸ ਹਰ ਰਸ ਅਗਾਨੇ, ਫਿਰ ਬਹੁਰ ਨਾ ਭੂਖ ਲਗਾਵੈ। ਸਾਰਿਆਂ ਰਸਿਆਂ ਵਿੱਚ ਰਸ ਕਿਵੇਂ ਤੁਸੀਂ ਰਸੇ ਹੋਇਆ? ਇਹ ਨਿਰੰਕਾਰ ਕਹਿੰਦੇ ਉਸ ਮਨ ਵਿੱਚ, ਕਹਿੰਦੇ ਮਨ ਰਸ, ਮਨ ਦੇ ਵਿੱਚ ਵੀ ਮਿਲ ਕੇ ਹਰੀ ਰਸ ਨੂੰ ਪੀ ਕੇ ਅਸੀਂ ਅਗਾਨੇ ਮਹੀਨੇ ਰੱਜ ਗਏ, ਤ੍ਰਿਪਤ ਹੋ ਗਏ। ਇਸ ਕਰਕੇ ਫਿਰ ਬਹੁਰ ਮਹੀਨੇ ਵਾਰ ਵਾਰ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਸੀ, ਭੁੱਖ ਸੀ, ਹੁਣ ਲੱਗਦੀ ਨਹੀਂ, ਉਹ ਖਤਮ ਹੋ ਗਈ ਹੈ। ਕੋਈ ਕਰਾਇਆ ਪਾਵਾ ਨੇਕ ਬਹੁਤ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ। ਬਹੁਤਿਆਂ ਨਾਲ ਮਿਲ ਕੇ ਭਾਵੇਂ ਜਿੰਨੇ ਮਰਜ਼ੀ ਕੋਈ ਯਤਨ ਕਰੀ ਜਾਏ, ਪਰ ਸਤਿਗੁਰਾਂ ਦੀ ਕਿਰਪਾ ਤੋਂ ਬਿਨ ਨਾਮ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੁੰਦੀ ਕਦਾਚਿਤ ਵੀ। ਜਾਂ ਨਾਨਕ ਹਰ ਕਿਰਪਾਧਾਰੀ ਮਤ ਗੁਰਮੰਤਿ ਨਾਮ ਦ੍ਰਿੜਾਵੈ। ਪਾਤਸ਼ਾਹ ਦੇ ਜਿਨ੍ਹਾਂ ਦੀ ਪਰਮਾਤਮਾ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਮਤ ਬੁੱਧੀ ਸਤਿਗੁਰਾਂ ਨੂੰ ਸਿੱਖਿਆ ਲਿਆ ਕੇ ਨਾਮ ਵਿੱਚ ਦ੍ਰਿੜ ਹੋ ਜਾਂਦੀ ਹੈ, ਉਹ ਮਨ ਦੀ ਵਾਸਨ ਦ੍ਰਿੜ ਕਰ ਲੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਸਮਾਈ ਭਾਈ।

ਕਰਦੇ ਹਨ ਸਤਿਗੁਰੂ। ਹੁਣੇ ਹੁਣੇ ਆਪਾਂ ਮਹਾਂਪੁਰਖਾਂ ਦੀ ਕਥਾ ਜਿਹੜੀ ਉਹ ਸੁਣ ਰਹੇ ਸੀ ਗਿਆਨੀ ਜੀ ਪਾਸੋਂ ਕਿ ਗੁਰੂ ਨਾਲ ਜੁੜੇ ਹੋਏ ਸੀ। ਆਓ ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਦਾ ਜਾਸਾ ਜਿਹੜਾ ਯੋਧਿਆਂ ਦੀਆਂ ਵਾਰਾਂ ਉਹ ਆਪਾਂ ਕਵਿਤਾ ਦੇ ਰਾਹੀਂ ਸੁਣਨ ਲੱਗੇ ਹਾਂ। ਆਪਾਂ ਘਰਾ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ। ਹਰਿਮੰਦਰ ਸਾਹਿਬ ਦੇ ਬੜੇ ਘੋਰ ਬੇਅਦਬੀ ਹੋਏ। ਸਿੰਘ ਜਿਹੜੇ ਭਾਵੇਂ ਰਹਿੰਦੇ ਸੀ ਜੰਗਲਾਂ ਵਿੱਚ ਪਰ ਅਣਖ ਦੇ ਜ਼ਿੰਮੇਵਾਰ ਹੋ ਕੇ ਰਹਿੰਦੇ ਸੀ। ਬੜੀ ਬੇਅਦਬੀ ਕੀਤੀ। ਜਾਤ ਦਾ ਰੰਗੜ ਮੰਡਿਆਲੇ ਦੇ ਰਹਿਣ ਵਾਲਾ ਮੱਸਾ ਰੰਗੜ ਉਸ ਨੇ ਆ ਕੇ ਹਰਿਮੰਦਰ ਸਾਹਿਬ ਦੇ ਵਿੱਚ ਪਲੰਗ ਲਾ ਕੇ ਬਹਿ ਗਏ। ਫਿਰ ਸਿੰਘ ਸੂਰਮਿਆਂ ਨੂੰ ਕਿਸੇ ਨੇ ਖਬਰ ਕੀਤੀ ਬੁੱਢੇ ਜੋੜ ਦੇ ਜੰਗਲਾਂ ਵਿੱਚ ਜਾ ਕੇ ਤੇ ਉਥੋਂ ਦੋ ਸਿੰਘ ਤੁਰੇ ਹਨ, ਭਾਈ ਮਹਤਾਬ ਸਿੰਘ ਜੀ ਤੇ ਭਾਈ ਸੁੱਖਾ ਸਿੰਘ ਜੀ, ਜਿਨ੍ਹਾਂ ਨੇ ਆ ਕੇ ਮੱਸੇ ਰੰਗਣ ਨੂੰ ਫਲ ਭੁਗਤਾਇਆ। ਆਪਣੇ ਢੰਗ ਦੇ ਨਾਲ ਆਏ ਹੈ ਤੇ ਮੱਸਾ ਰੰਗ ਉਸ ਨੇ ਇਸ ਦਲੀਲ ਦੇ ਨਾਲ ਵੀ ਸਿੱਖ ਆ ਜਿਹੜੇ ਉਹ ਤਾਂ ਪੰਜਾਬ ਵਿੱਚ ਰਹੇ ਨੇ, ਕੋਈ ਨੀ ਸਿੱਖ ਪੰਜਾਬ ਦੇ ਵਿੱਚ। ਹੁਣ ਆ ਜਿਹੜੀ ਜੋਤ ਆ ਜਗਦਰ ਜਗਦੀ ਹੈ ਹਰਿਮੰਦਰ ਸਾਹਿਬ ਦੀ, ਇਹਦੇ ਇਸ ਨੂੰ ਕਿਉਂ ਨਾ ਬੁਝਾ ਦਿੱਤਾ ਜਾਵੇ। ਜੋਤ ਬੁਝਾ ਦਿੱਤੀ, ਬੜੀਆਂ ਕੋਸ਼ਿਸ਼ਾਂ ਹੋਈਆਂ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਨੇ ਲਿਖੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜੋ ਗੱਲ ਆਖੀ ਸੀ ਇਹ ਪੰਥ ਦੇ ਸਾਜਨਾ ਜਿਹੜੀ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕੀਤੀ ਹੈ। ਕਹਿੰਦੇ ਉਹਨਾਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਫਿਰ ਇਸ ਪੰਥ ਨੂੰ ਕੋਈ ਮੁਕਾ ਨਹੀਂ ਸਕਿਆ। ਜਿਹੜਾ ਵੀ ਕੋਈ ਦਿੱਲੀ ਜਾਂ ਲਾਹੌਰ ਦੇ ਤਖ਼ਤ ਤੇ ਬਹਿੰਦਾ ਸੀ ਪਹਿਲਾਂ ਕਹਿੰਦਾ ਸੀ ਕਿ ਆਹ ਜਿਹੜਾ ਪੰਥ ਚੱਲ ਰਿਹਾ ਇਸ ਨੂੰ ਮੁਕਾ ਦਿਓ, ਸਿੱਖੀ ਆ ਜਿਹੜੀ ਇਸ ਨੂੰ ਖਤਮ ਕਰ ਦਿਓ, ਇਸਲਾਮ ਆ ਜਿਹੜਾ ਉਹ ਇੱਕੋ ਹੀ ਇਸਲਾਮ ਇੱਥੇ ਰਹਿਣਾ ਚਾਹੀਦਾ, ਦੂਸਰਾ ਧਰਮ ਕੋਈ ਰਹਿਣਾ ਨਹੀਂ ਚਾਹੀਦਾ। ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਇੱਕੋ ਦਿਨ 35,000 ਸਿੰਘ ਹੈ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ, ਪਰ ਪੰਥ ਆ ਜਿਹੜਾ ਇਹ ਫੇਰ ਵੀ ਨਾ ਮੁੱਕਿਆ। ਮੱਸਾ ਰੰਗੜ ਜੰਡਿਆਲੇ ਦੇ ਰਹਿਣ ਵਾਲਾ ਉਸਨੇ ਕਬਜ਼ਾ ਕੀਤਾ ਤੇ ਉਸ ਨੂੰ ਫਲ ਆ ਜਿਹੜਾ ਇਹ ਭੁਗਤਾ ਦਿੱਤਾ ਗਿਆ। ਦੋਵੇਂ ਸੂਰਮੇ ਵੀਰ ਬਹਾਦਰ ਉਹਨਾਂ ਨੇ ਆਖਿਆ ਭਾਈ ਮਹਤਾਬ ਸਿੰਘ ਨੇ ਕਿ ਸਿਰ ਆ ਜਿਹੜਾ ਉਹ ਤਾਂ ਮੈਂ ਮੱਸੇ ਦਾ ਕਬਜ਼ੇ ਵਿੱਚ ਆਪਣੇ ਕਰ ਲਿਆ ਤੇ ਤੂੰ ਹੁਣ ਅਰਦਾਸ ਕਰ, ਜਿਹੜੇ ਬਾਕੀ ਸੀ ਸ਼ਰਾਬੇ ਕਬਾਬੇ ਸਭ ਨੂੰ ਫਲ ਭੁਗਤਾ ਦਿੱਤਾ ਤੇ ਤੂੰ ਅਰਦਾਸ ਕਰ, ਹੁਣ ਆਪਾਂ ਚੱਲੀਏ ਇੱਥੋਂ। ਇਹ ਕਹਿਣ ਲੱਗਿਆ ਭਾਜੀ ਬਾਹਰ ਜਿਹੜੇ ਪਹਿਰੇਦਾਰਾਂ ਨੂੰ ਆਪਾਂ ਆਖ ਕੇ ਆਏ ਹਾਂ ਵੀ ਤੂੰ ਵੀ ਅਸੀਂ ਮੁੜਦੇ ਹੋਏ ਤੁਹਾਨੂੰ ਜ਼ਰੂਰ ਹੱਥ ਝਾੜਾਂਗੇ ਤੇ ਪੈਸੇ ਵਿਸੇ ਦੇਵਾਂਗੇ ਤੁਹਾਨੂੰ ਤੇ ਮੈਂ ਉਹਨਾਂ ਨੂੰ ਫਲ ਭੁਗਤਾ ਦੇਵਾਂ ਪਹਿਰੇ ਤੇ ਜੋ ਸੀਗੇ। ਤੇ ਫਿਰ ਤੂੰ ਤਾਂ ਇੱਥੇ ਅਰਦਾਸ ਕਰ ਲੈ ਤੇ ਮੈਂ ਬਾਰ ਬਾਰ ਜਾ ਕੇ ਅਰਦਾਸ ਹੈ ਜਿਹੜੀ ਇਹ ਕਰੂੰਗਾ। ਕਹਿੰਦੇ ਭਾਈ ਮਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਬਾਹਰ ਆ ਕੇ ਵੇਖਦੇ ਹਨ, ਕੋਈ ਨਾ ਪਹਿਰੇਦਾਰ, ਕੋਈ ਨਾ ਫੌਜ, ਨਾ ਕੋਈ ਬੰਦਾ, ਨਾ ਪਰਿੰਦਾ, ਸਭ ਪੱਤਰੇ ਵਾਜ ਗਏ। ਹੁਣ ਔਖੀ ਸਮੇਂ ਕੌਣ ਕੰਮ ਆਉਂਦਾ, ਸਭ ਭੱਜ ਗਏ ਹੈ। ਲੋ ਇਹ ਸੂਰਮੇ ਵੀਰ ਬਹਾਦਰ ਅਰਦਾਸ ਕਰਕੇ ਹੁਣ ਬੁੱਢੇ ਜੋੜ ਜੋੜ ਦੇ ਜੰਗਲ ਵਨੀ ਚਾਲਾ ਪਾਉਣ ਲੱਗੇ ਹਨ। ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਆ ਜਿਹੜੀ ਸਿੰਘ ਹੁਣ ਕਵਿਤਾ ਲਾ ਕੇ ਹਟੇ ਹੈ, ਅੜ ਕੇ ਹਟੇ ਹੈ, ਇਹ ਗਿਆਨੀ ਟਹਿਲ ਸਿੰਘ ਜੀ ਕੁੱਟੀ ਵਾਲਾ ਜਿੱਥੋਂ ਦੇ ਸੱਤ ਜਥੇ ਸੀ ਢਾਡੀ ਜਥੇ ਤੇ ਬਹੁਤ ਗਿਆਨੀ ਟਹਿਲ ਸਿੰਘ ਬੜਾ ਸਰਮੌਰ ਜਥਾ ਸੀ ਤੇ ਬੜਾ ਮਾਝਾ ਮਾਲਵੇ ਦੁਆਬੇ ਵਿੱਚ ਆਮ ਕਰਕੇ ਉਹਨਾਂ ਨੂੰ ਯਾਦ ਕਰਦੇ ਸਨ। ਉਹਨਾਂ ਦਾ ਇਹ ਇਤਿਹਾਸ ਹੈ ਜਿਹੜਾ ਲਿਖਿਆ ਹੋਇਆ, ਬਹੁਤ ਸਾਰੇ ਹੋਰ ਵੀ। ਇਸ ਪਾਸੇ ਜਿਹੜਾ ਮੁੰਡਾ ਖੜਾ ਹੈ ਇਹ ਉਹਨਾਂ ਦਾ ਮੁੰਡਾ ਹੈ। ਸਾਡਾ ਜਥਾ ਜਿਹੜਾ 33 ਸਾਲ ਤੋਂ ਇਕੱਠਾ, ਇਸ ਵਾਸਤੇ ਵੀ ਮੈਂ ਪਹਿਲਾਂ ਗਿਆਨੀ ਟਹਿਲ ਸਿੰਘ ਜੀ ਉਹਨਾਂ ਨਾਲ ਗਾਉਂਦਾ ਹੁੰਦਾ ਸੀਗਾ, ਫਿਰ ਉਹ ਅਕਾਲ ਚਲਾਉਣਾ ਕਰ ਗਏ ਤੇ ਫਿਰ ਇਹ ਕਹਿਣ ਲੱਗੇ ਵੀ ਆਪਾਂ ਹੁਣ ਜਥਾ ਬਣਾਈਏ। ਫਿਰ ਅਸੀਂ ਜਥਾ ਬਣਾ ਲਿਆ। ਆ ਪੰਥ ਦੀ ਗੱਲ ਹੋਈ, ਫਿਰ ਪੰਥ ਨੇ ਘਰ ਅਰਦਾਸਾ ਵੰਡੀ। ਇੱਕ ਸਿੰਘ ਮੈਨੂੰ ਕਹਿਣ ਲੱਗਿਆ, ਤੈਨੂੰ ਸਰਦਾ ਨਹੀਂ ਹੋ ਗਏ, ਇਹ ਪੰਥ ਕਿਹਨੂੰ ਕਹਿੰਦੇ ਆ? ਪੰਥ ਕਿਹੜੇ ਪੰਥ ਨੂੰ ਹੁਣ ਮੰਨੀਏ? ਪੰਥ ਤਾਂ ਹੈ ਹੀ ਬਾਲੇ। ਮੁਦਕੀ ਦੇ ਮੈਦਾਨ ਵਿੱਚ ਇੱਕ ਸਿੰਘ ਫੱਟੜ ਹੋਇਆ ਹੋਇਆ, ਉਸ ਨੇ ਹੱਥ ਵਿੱਚ ਕਿਰਪਾਨ ਜਿਹੜੀ ਉਹ ਫੜੀ ਹੋਈ ਸੀ ਤੇ ਹਿੱਕ ਤੇ ਰੱਖੀ ਹੋਈ ਸੀ। ਹੌਲੇ ਹੌਲੇ ਕੋਲੇ ਕਹਿੰਦੇ ਇੱਕ ਨਿਹੰਗਮ ਮਸ਼ਹੂਰ ਲਿਖਾਰੀ ਹੋਇਆ ਅੰਗਰੇਜ਼, ਉਹਨੇ ਉਹਦੇ ਕੋਲੇ ਕਾਗਜ਼ ਸਨ ਤੇ ਉਹ ਸਿੰਘ ਕੋਲੇ ਛੇਤੀ ਦੇਣੇ ਚਲਿਆ ਗਿਆ ਤੇ ਜਾ ਕੇ ਪੁੱਛਣ ਲੱਗਿਆ, ਕਹਿਣ ਲੱਗਿਆ, ਸਿੰਘ ਸਾਹਿਬ ਪੰਥ ਕਿਹਨੂੰ ਕਹਿੰਦੇ ਹੈ? ਪੰਥ ਕਿਹਨੂੰ ਕਹਿੰਦੇ ਹੈ? ਇਹ ਚੁੱਪ ਇਹ ਜਵਾਬ ਦੇਣ ਹੀ ਲੱਗਿਆ ਸੀ ਸਿੰਘ ਜਦੋਂ ਇਹ ਅਕਾਲ ਚਲਾਉਣਾ ਕਰ ਗਿਆ। ਨਿਹੰਗਮ ਇੱਥੋਂ ਚੱਲੇ ਹੈ, ਤੁਰਿਆ ਜਾਂਦਾ। ਅੱਗੇ ਇੱਕ ਗੁਰਸਿੱਖ ਕਹਿੰਦੇ, ਪੂਰਾ ਗੁਰਸਿੱਖ ਦਾੜਾ ਹੋਦਾ, ਲੰਮਾ ਲੰਮਾ ਗੋਲ ਪੱਗ ਦਸਤਾਰਾ ਬੱਧਾ ਹੋਇਆ, ਕਿਰਪਾਨ ਚਮਕਦੇ ਗਾਤਰੇ। ਇੱਕ ਨਿਹੰਗਮ ਕਹਿਣ ਲੱਗਿਆ ਵੀ ਇਹ ਸਿੰਘ ਨੂੰ ਪੁੱਛੀਏ, ਇਹ ਸਿੰਘ ਪੂਰਾ। ਉਹਨੂੰ ਜਾ ਕੇ ਪੁੱਛਿਆ, ਉਹ ਗਨਾਲਾ ਸੀ ਉਹਦੇ ਕੋਲ ਐਡਾ ਸਾਰਾ ਤੇ ਉਹ ਵਾੜ ਕਰ ਰਿਹਾ ਸੀ ਆਪਣੇ ਖੇਤਾਂ ਨੂੰ। ਉਹਨੂੰ ਜਾ ਕੇ ਪੁੱਛਣ ਲੱਗਿਆ, ਸਿੰਘ ਸਾਹਿਬ ਪੰਥ ਕਿਹਨੂੰ ਕਹਿੰਦੇ ਹੈ? ਤੇ ਜਦੋਂ ਇਹ ਗੱਲ ਸੁਣੀ, ਉਹ ਸਿੰਘ ਨੇ ਕੰਧਾਰਾ ਸੀ ਜਿਹੜਾ ਉਹ ਮੋਢੇ ਉੱਤੇ ਰੱਖ ਲਿਆ ਤੇ ਫਿਰ ਕਨਿਮੰਗ ਕਹਿੰਦਾ, ਪੰਥ ਕਿਹਨੂੰ ਕਹਿੰਦੇ ਹੈ ਜੀ ਖਾਲਸਾ ਜੀ? ਇਹ ਕਹਿਣ ਲੱਗਿਆ, ਪੰਥ ਜਦੋਂ ਤੀਸਰੀ ਵਾਰੀ ਆਇਆ ਨਾ, ਇਹ ਪੰਥ ਕਿਹਨੂੰ ਕਹਿਣ ਲੱਗੇ? ਸਿੰਘ ਸਾਹਿਬ ਕਹਿਣ ਲੱਗਿਆ ਪੰਥ। ਤੇ ਕਨਿਮੰਗ ਡਰ ਗਿਆ, ਕਹਿਣ ਲੱਗਿਆ, ਇਹ ਮਾਰੇ ਨਾ ਕਿਤੇ ਮੇਰੇ, ਮੈਂ 3 ਵਾਰੀ ਇਸ ਨੂੰ ਪੁੱਛਿਆ। ਉਹ ਕਹਿੰਦਾ, ਪੰਥ ਨੂੰ ਕਹਿੰਦੇ ਆ ਜਿਹੜਾ ਸਿੱਖ ਗੁਰੂ ਦੇ ਘਰ ਨੂੰ ਮੰਨਦਾ, ਉਹ ਪੰਥ ਹੈ। ਭਾਵੇਂ ਇਕੱਲੇ ਤੇ ਭਾਵੇਂ ਦੋ ਹੈ, ਉਹ ਪੰਥ ਹੈ। ਪੰਥ ਹੁਣ ਪੰਥ ਦਾ ਬਰੋਲਾ, ਕਹਿੰਦੇ ਜੀ ਉਹ ਫਲਾਣਾ ਪੰਥ ਹੈ, ਪੰਥ। ਮੈਂ ਤਾਂ ਉਹ ਉਸ ਨੂੰ ਪੰਥ ਮੰਨਦਾ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨੇ, ਉਹ ਪੰਥ ਹੈ। ਪੰਥ ਹਮੇਸ਼ਾ ਪਰਉਪਕਾਰ ਕਰਦਾ ਰਿਹਾ। 16,000 ਕੁੜੀਆਂ ਜਿਹੜੀਆਂ ਕੋਈ ਦੇਸ਼ ਦੀਆਂ ਬੰਨ ਕੇ ਲਿਜਾਂਦਾ ਸੀ, ਪਰ ਪੰਥ ਜਿਹੜਾ ਉਸ ਨੇ ਛੁਡਾਈਆਂ। ਆ ਪੰਥ ਹੁਣ ਦੋ ਸਿੰਘ ਹੈ ਜਿਹੜੇ, ਇਹ ਵੀ ਪੰਥ ਸੀ ਜਿਨ੍ਹਾਂ ਨੇ ਜ਼ੁਲਮ ਹਰਿਮੰਦਰ ਸਾਹਿਬ ਦੇ ਉੱਤੇ ਕੀਤਾ। ਭਾਜੀ ਦੇ ਸਿਰ ਤੇ ਕਾਲਾ ਜਦੋਂ ਕੂਕਦਾ ਨਾ, ਸਿਰ ਤੇ ਜਦੋਂ ਇਨਸਾਨ ਦੇ ਅਜਲ ਆਉਂਦੀ, ਸਮਾਂ ਉਦੋਂ ਆ ਜਾਂਦਾ ਨਿਸ਼ਾਨੀਆਂ ਦਾ। ਸੁਣੋ, ਢਾਡੀ ਜੱਥਾ ਇਉਂ ਬਿਆਨ ਕਰਦਾ।

ਦੇਖੋ ਕਿਵੇਂ ਸਰਹੰਦ ਨੂੰ ਸਾਫ ਕੀਤਾ, ਪਤਾ ਨਹੀਂ ਸੀ ਜੂਹਾ ਬਗਾਨੀਆ ਦਾ। ਸਾਫ ਕੀਤਾ ਪਤਾ ਨਹੀਂ ਸੀ, ਪਤਾ ਨਹੀਂ ਸੀ, ਪਤਾ ਨਹੀਂ।

శాసన శ్రుతి శాసన శ్రుతి.

ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਕਹਿੰਦੇ ਪਹਿਲੀ ਰਾਤ ਆ ਜਿਹੜੀ ਉਹਨਾਂ ਨੇ ਲੱਖੀ ਦੇ ਜੰਗਲ ਵਿੱਚ ਕੱਟੀ ਹੈ, ਦੂਸਰੀ ਰਾਤ ਆ ਜਿਹੜੀ ਉਹ ਕਹਿੰਦੇ ਅੱਗੇ ਜਾ ਕੇ ਕੱਟੀ ਹੈ, ਤੇ ਤੀਸਰੀ ਰਾਤ ਆ ਜਿਹੜੀ ਉਹ ਆਉਣ ਨਹੀਂ ਦਿੱਤੇ। ਸਿੰਘ ਜਾ ਰਹੇ ਹਨ ਹਨੂਮਾਨ ਜੰਕਸ਼ਨ, ਇੱਥੇ ਤੀਸਰੀ ਰਾਤ ਉਹਨਾਂ ਨੇ ਕੱਟੀ ਸੀ। ਇੱਥੋਂ ਦਿਨ ਚੜੇ ਫੇਰ ਤੁਰੇ ਆ, ਅੱਗੇ 3 ਦਿਨ ਹੋ ਗਏ ਹਨ। ਅੱਗੇ ਬਾਬਾ ਬੁੱਢਾ ਸਿੰਘ ਜੀ ਨੇ ਇੱਕ ਸਿੰਘ ਹੈ ਜਿਹੜਾ ਉਹ ਇੱਕ ਬਿਰਸ਼ ਦੇ ਉੱਤੇ ਚੜਾਇਆ ਹੋਇਆ ਸੀ, ਕਿਉਂਕਿ ਪਹਿਲੇ ਦਿਨਾਂ ਦੇ ਇਸੇ ਤਰ੍ਹਾਂ ਹੀ ਸੀ ਹਿਸਾਬ ਕਿਤਾਬ। ਕਹਿੰਦੇ CID ਕਰਨ ਵਾਸਤੇ, ਪਤਾ ਕਰਨ ਵਾਸਤੇ ਵੀ ਕੋਈ ਵੀ ਬੰਦਾ ਜਿਹੜਾ ਦੁਸ਼ਮਣ ਹੈ ਉਹ ਦੂਰੋਂ ਆਉਂਦਾ ਦਿਸ ਜਾਵੇ। ਤੇ ਨਾਲੇ ਸਿੰਘਾਂ ਦੀਆਂ ਉਡੀਕਾਂ ਹੋ ਰਹੀਆਂ ਸੀ, ਤੇ ਕੋਈ ਆਖੀ ਜਾਂਦਾ ਸੀ ਵੇਖੋ ਜੀ 3 ਦਿਨ ਹੋ ਗਏ ਹੈ, ਆਪਦੇ ਘਰ ਨੂੰ ਚਲੇ ਗਏ ਹੋਣੇ ਹੈ। ਕੋਈ ਕਹਿੰਦਾ ਕਿਸੇ ਜਥੇ ਨਾਲ ਰਲ ਗਏ ਹੋਣੇ ਜਾ ਕੇ। ਇਹੋ ਜਿਹੀਆਂ ਉਡੀਕਾਂ ਹੋ ਰਹੀਆਂ ਹਨ। ਜਿਹੜਾ ਉਪਰਲਾ ਸਿੰਘ ਦਰਖਤ ਦੇ ਉੱਤੇ ਚੜਿਆ ਹੋਇਆ ਸੀ ਉਹ ਕਹਿਣ ਲੱਗਿਆ ਵੀ ਠਹਿਰੋ। ਕਹਿੰਦਾ ਘੋੜਿਆਂ ਕੋਈ ਧੂੜ ਹੈ ਜਿਹੜੀ ਉੱਡਦੀ ਨਜ਼ਰ ਆ ਰਹੀ ਹੈ, ਨੇੜੇ ਆਏ ਹਨ। ਇਹ ਕਹਿਣ ਲੱਗਿਆ ਸਿੰਘ ਘੋੜਿਆਂ ਤੇ ਸਵਾਰ ਹੋਏ ਆ ਰਹੇ ਹਨ ਭਾਈ ਮਹਤਾਬ ਸਿੰਘ ਭਾਈ ਸੁੱਖਾ ਸਿੰਘ, ਇਹ ਆਏ ਹਨ ਘੋੜੇ ਆ ਜਿਹੜੇ ਉਹ ਸਿੰਘਾਂ ਨੇ ਵਾਗਾਂ ਫੜੀਆਂ ਹਨ। ਤੇ ਭਾਈ ਮਹਤਾਬ ਸਿੰਘ ਭਾਈ ਸੁੱਖਾ ਸਿੰਘ ਬਾਬਾ ਬੁੱਢਾ ਸਿੰਘ ਜੀ ਇਹ ਬੈਠੇ ਹਨ, ਇੱਕ ਉੱਪਰ ਤਖਤ ਜਿਹਾ ਬਣਾ ਕੇ ਥੜੇ ਦੇ ਉੱਤੇ ਬੈਠੇ ਹੈ। ਇਹ ਜਾ ਕੇ ਸਿਰ ਆ ਜਿਹੜਾ ਉਹ ਉਹਨਾਂ ਦੇ ਕਦਮਾਂ ਵਿੱਚ ਟਿਕਾ ਤਾ, ਤੇ ਫਿਰ ਗੱਜ ਕੇ ਫਤਿਹ ਬੁਲਾਈ, ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘਾਂ ਨੇ ਖੁਸ਼ੀਆਂ ਵਿੱਚ ਜਕਾਰੇ ਛੱਡੇ, ਫਿਰ ਕਹਿੰਦੇ ਖੁਦੋ ਖੁੰਡੀ ਖੇਡੇ ਆ ਸਿਰ ਦੇ ਨਾਲ, ਫਿਰ ਬੁੱਢੇ ਜੋੜ ਦੇ ਜੰਡ ਦੇ ਨਾਲ ਉਹ ਸਿਰ ਤੇ ਮੱਸੇ ਦਾ ਟੰਗ ਦਿੱਤਾ। ਉਹਦੇ ਵਿੱਚ ਤੀਰਾਂ ਦੇ ਨਿਸ਼ਾਨੇ ਆ ਜਿਹੜੇ ਮਾਰ ਮਾਰ ਕੇ ਇਸ ਸਿਰ ਨੂੰ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ। ਪੰਥ ਹੈ ਜਿਹੜਾ, ਪੰਥ ਰਹਿੰਦਾ ਭਾਵੇਂ ਜੰਗਲਾਂ ਵਿੱਚ ਸੀ, ਅਣਖ ਦਾ ਜ਼ਿੰਮੇਵਾਰ ਹੋ ਕੇ ਰਹਿੰਦਾ ਸੀ। ਇੱਥੇ ਮੈਂ ਵੇਖੀ ਹੈ ਬਹੁਤ ਸਾਰੇ ਸਿੰਘ, ਸਾਰੇ ਸਿੰਘ ਗੱਲਾਂ ਬਾਤਾਂ ਜਿਹਨੂੰ ਕਰੀਦੇ ਆ, ਹਰ ਇੱਕ ਬੰਦਾ ਜਿਹੜਾ ਉਹ ਪੰਥ ਦੀ ਗੱਦੀ ਗੱਲ ਕਰਦਾ। ਪੰਥ ਵੇਖੋ ਜੀ, ਹੁਣ ਪੰਥ ਦਾ ਕੀ ਬਣੂਗਾ? ਪੰਥ ਹਮੇਸ਼ਾ ਧਰੂ ਤਾਰੇ ਵਾਂਗੂ ਚਮਕਦਾ ਰਹੂਗਾ। ਕੋਈ ਐਸਾ ਮਾਈ ਦਾ ਲਾਲ ਹੈ ਜਿਹੜਾ ਉਹ ਫਿਰ ਜਾਗੂਗਾ, ਜਿਹੜਾ ਪੰਥ ਦੇ ਵਾਗ ਡੋਰ ਸੰਭਾਲੂਗਾ। ਤੇ ਫਿਰ ਸਿੱਖੀ ਹੈ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਉਹਨਾਂ ਤੋਂ ਪਹਿਲਾਂ 84 ਤੋਂ ਪਹਿਲਾਂ ਬਾਹਰਲੇ ਦੇਸ਼ਾਂ ਵਿੱਚ ਕਹਿੰਦੇ ਸਿੱਖੀ ਜਿਹੜੀ ਸੀ, ਸਿੱਖੀ ਸਰੂਪ ਇਹ ਘੱਟ ਸੀਗਾ, ਬਹੁਤ ਘੱਟ ਸੀਗਾ। ਪਰ 84 ਤੋਂ ਬਾਅਦ ਕਹਿੰਦੇ ਹੁਣ ਇੰਨਾ ਹੋ ਗਿਆ, ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ। ਸਾਡੇ ਨੌਜਵਾਨ ਹੈ ਜਿਹੜੇ ਜਿਹਨਾਂ ਦੇ ਕੇਸ ਜਿਹੜੇ ਕੇਸ ਦਾੜੇ ਨਹੀਂ ਰੱਖਦੇ ਸੀ, ਉਹ ਵੀ ਕਹਿੰਦੇ ਜਿਵੇਂ ਮੱਛੀ ਪੱਥਰ ਕੱਟ ਕੇ ਮੁੜਦੀ ਹੈ, ਇਵੇਂ ਸਿੱਖੀ ਬਣੀ ਵਾਪਸ ਮੁੜੇ ਆ ਰਹੇ ਹਨ। ਕਿਸੇ ਗੱਡੇ ਵਿੱਚ ਬਹਿ ਜਾਓ, ਕਿਸੇ ਟਰੱਕ ਵਿੱਚ ਬਹਿ ਜਾਓ, ਕਿਤੇ ਬਹਿ ਜਾਓ, ਉੱਥੇ ਤੁਹਾਨੂੰ ਧਾਰਮਿਕ ਰੀਲਾਂ ਜਿਹੜੀਆਂ, ਸ਼ਬਦਾਂ ਦੀਆਂ ਰੀਲਾਂ ਜਿਹੜੀਆਂ, ਉਹ ਲੱਗੀਆਂ ਤੁਹਾਨੂੰ ਸੁਣਨਗੀਆਂ। ਸੋ ਸਤਿਗੁਰੂ ਦੇ ਸਿੱਖੀ ਵਾਲੇ ਸਿੰਘ ਜਿਹੜੇ ਗਏ, ਜਿਨ੍ਹਾਂ ਨੇ ਪਤਿਤ ਸਿੱਖ ਸੀ ਜਿਹੜੇ, ਉਹ ਵੇਖੋ ਗੁਰਦੁਆਰਾ ਸਾਹਿਬ ਕਿਵੇਂ ਵੀ ਹੋਵੇ, ਉਹ ਲਾਜ਼ਮੀ ਆਉਣਗੇ। ਸਿੱਖੀ ਹੌਲੀ ਹੌਲੀ ਜੋ ਜੋ ਮਨ ਬਣਦੇ ਤਿਉਂ ਤੋਂ ਸਿੱਖੀ ਬਣੀ ਮੁੜੇ ਆ ਰਹੇ ਹਨ। ਆਓ ਆਪਾਂ ਉਹਨਾਂ ਨੂੰ ਵੀ ਪਿਆਰ ਕਰਨਾ ਚਾਹੀਦਾ, ਬਹੁਤ ਹੀ ਪਿਆਰ ਕਰਨਾ ਚਾਹੀਦਾ, ਤਾਂ ਕਿ ਉਹ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ, ਕਈ ਵਾਰੀ ਮਜਬੂਰੀਆਂ ਵੀ ਐਸੀਆਂ ਹੁੰਦੀਆਂ, ਕੰਮ ਕਾਰ ਹੀ ਐਸੇ ਹੁੰਦੇ ਹੈ, ਉਹਨਾਂ ਨੂੰ ਕੇਸ ਕਟਾਉਣੇ ਪੈ ਜਾਂਦੇ ਹੈ। ਤੇ ਸਿੱਖੀ ਬਣੀ ਨੌਜਵਾਨ ਆ ਜਿਹੜੇ ਮੈਂ ਵੇਖੇ ਆ, ਸੁਣਿਆ ਵੀ ਸਿਆਣੇ ਬਜ਼ੁਰਗਾਂ ਤੋਂ ਗੱਲਾਂ ਤੇ, ਵੀ ਸਿੱਖੀ ਬਣੀ ਵਾਪਸ ਮੁੜੇ ਆ ਰਹੇ ਆ ਨੌਜਵਾਨ। ਆਓ ਹੁਣ ਬਹੁਤ ਸਾਰੀਆਂ ਸੰਗਤਾਂ ਵੱਲੋਂ ਢਾਡੀ ਜੱਥੇ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ, ਸਤਿਗੁਰੂ ਖੁਸ਼ੀਆਂ ਬਖਸ਼ਣ। ਬੀਬੀਆਂ ਭੈਣਾਂ ਧੀਆਂ ਵੱਲੋਂ ਬੱਚਿਆਂ ਵੱਲੋਂ ਮਾਇਆ ਅਰਦਾਸ ਹੋਈ ਹੈ, ਸਤਿਗੁਰੂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ।
ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਾਰੀਆਂ ਸੰਗਤਾਂ ਸਮ ਆਈ ਭਾਈ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਕੀ ਪਵੇ ਕਿੱਥੇ ਲੋੜ ਜੇ ਪਵੇ ਕਿੱਥੇ ਲੋੜ ਜੇ ਨਿਸ਼ਾਨਾ ਅੱਜ ਮਾਵਣੇ ਦੀ ਪਵੇ ਕਿੱਥੇ ਲੋੜ ਜੇ

ਤੇਰੇ ਪੰਜ ਘੁੱਟ ਪੀ ਕੇ ਤੇਰੇ ਸਾਡੇ ਚੋਂ ਪ੍ਰੇਮ ਵਾਲੇ ਪੰਜ ਘੁੱਟ ਪੀ ਕੇ ਤੇਰੇ ਪੰਜ ਘੁੱਟ ਚੱਕ ਤੇਰੇ ਸਾਡੇ ਚੋਂ ਪ੍ਰੇਮ ਵਾਲੇ।

ਪਿਆਰੇ ਪਿਆਰੇ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਸਮ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਕਥਾ ਦਾ ਆਨੰਦ ਮਾਣ ਰਹੇ ਸੀ, ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਆਪਦਾ ਇਤਿਹਾਸ ਹੈ ਜਿਹੜਾ ਉਹ ਸੁਣਨ ਲੱਗੇ ਹਾਂ। ਹੁਣੇ ਹੁਣੇ ਸਿੰਘ ਕਵਿਤਾ ਪੜ੍ਹ ਰਹੇ ਸੀ ਵੀ ਠੋਕਰਾ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਨਵਾਬ ਕਪੂਰ ਸਿੰਘ ਜੀ ਸੂਬੇ ਨੇ ਉਹਨਾਂ ਵਾਸਤੇ ਕਹਿੰਦੇ ਨਵਾਬੀ ਘੱਲੇ ਹੈ ਬੜੇ ਮਾਣ ਸਤਿਕਾਰ ਦੇ ਨਾਲ। ਕਹਿਤਾ ਵੀ ਤੁਹਾਡੇ ਨਾਲ ਮੈਂ ਸੁਲਾਹ ਕਰਨੀ ਚਾਹੁੰਦਾ ਤੇ ਦਿਲੋਂ ਕਰਨੀ ਚਾਹੁੰਦਾ ਤੇ ਤੁਸੀਂ ਆ ਨਵਾਬੀ ਆ ਜਿਹੜੀ ਇਹ ਸਾਂਭੋ। ਪੰਥ ਇਕੱਠਾ ਹੋਇਆ, ਫੈਸਲਾ ਹੋਇਆ ਨਵਾਬੀ ਆ ਕਿਹਨੂੰ ਦਿੱਤੀ ਜਾਵੇ। ਕਹਿੰਦੇ ਪੰਥ ਦੇ ਸੇਵਾਦਾਰ ਕਪੂਰ ਸਿੰਘ ਜੀ ਜਥੇਦਾਰ ਇਹ ਨਵਾਬੀ ਦੇ ਲਾਇਕ ਉਹ ਹਨ। ਕਿੱਥੇ ਆਓ? ਕਹਿੰਦੇ ਘੋੜਿਆਂ ਦੀ ਸੇਵਾ ਕਰਦੇ ਹੋਣਗੇ। ਉਹਨਾਂ ਨੂੰ ਬੁਲਾਇਆ ਗਿਆ ਅਤੇ ਆਖਿਆ ਲਾ ਕਪੂਰ ਸਿੰਘ ਜੀ ਤੁਹਾਡੇ ਵਾਸਤੇ ਇਹ ਨਵਾਬੀ ਹੈ ਜਿਹੜੀ ਆਈ ਹੈ ਤੇ ਪੰਥ ਨੇ ਫੈਸਲਾ ਕੀਤਾ ਵੀ ਇਹ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਕਹਿਣ ਲੱਗੇ ਨਵਾਬ ਕਪੂਰ ਸਿੰਘ ਮੈਂ ਇਸਦੇ ਲਾਇਕ ਨਹੀਂ, ਕੋਈ ਲਾਇਕ ਸਿੰਘ ਹੈ ਉਹ ਉਸ ਨੂੰ ਇਹ ਨਵਾਬੇ ਦਿੱਤੀ ਜਾਵੇ। ਮੈਂ ਤਾਂ ਘੋੜਿਆਂ ਦੀ ਸੇਵਾ ਕਰਨ ਵਾਲਾ ਬੰਦਾ ਹੈ, ਮੈਂ ਇਹ ਨਵਾਬੀ ਦੇ ਲਾਇਕ ਨਹੀਂ ਤੇ ਮੈਂ ਇਸ ਨੂੰ ਪ੍ਰਵਾਨ ਨਹੀਂ ਕਰਦਾ। ਆਖਰ ਪੰਥ ਦਾ ਫੈਸਲਾ ਜੋ ਹੋਇਆ ਸੀ ਤੇ ਪੰਥ ਨੇ ਕਹਿੰਦੇ ਪੰਜਾਂ ਪਿਆਰਿਆਂ ਦੇ ਚਰਨਾਂ ਉੱਤੇ ਝੁਆ ਕੇ ਨਵਾਬੀ ਆ ਜਿਹੜੇ ਉਹ ਸਰਦਾਰ ਕਪੂਰ ਸਿੰਘ ਨੂੰ ਦੇ ਦਿੱਤੇ ਤੇ ਮੁੜ ਕੇ ਉਹ ਮੋੜ ਨਾ ਸਕਿਆ। ਕਹਿੰਦਾ ਇੱਕ ਗੱਲ ਖਾਲਸਾ ਜੀ ਮੇਰੇ ਯਾਦ ਰੱਖਣੀ ਹੈ, ਜੇ ਤੁਸੀਂ ਕਹੋ ਵੀ ਹੁਣ ਨਵਾਬ ਬਣ ਗਿਆ ਇਹ, ਮੈਂ ਘੋੜਿਆਂ ਦੀ ਸੇਵਾ ਘੋੜਿਆਂ ਦੀ ਜਿੱਦ ਹਟਾਉਣੀ ਇਹ ਮੈਂ ਸੇਵਾ ਜਿਹੜੀ ਗੁਰੂ ਦੇ ਲੰਗਰਾਂ ਦੀ ਸੇਵਾ ਭਾਂਡੇ ਮਾਂਜਣ ਦੀ ਸੇਵਾ ਇਹ ਨਹੀਂ ਮੈਂ ਸੇਵਾ ਜਿਹੜੀ ਇਹ ਛੱਡਣੀ। ਕਹਿੰਦੇ ਪੰਥ ਨੇ ਫੈਸਲਾ ਕੀਤਾ। ਵੇਖੋ ਨਵਾਬ ਕਪੂਰ ਕਹਿੰਦੇ ਕਪੂਰ ਸਿੰਘ ਜੀ ਨੂੰ ਨਵਾਬੀ ਆ ਜਿਹੜੇ ਉਹ ਕੱਲੀ ਹੈ, ਇਹ ਕਹਿੰਦਾ ਮੈਂ ਨਵਾਬੀ ਆ ਜਿਹੜੀ ਇਹ ਲੈਣੀ ਨਹੀਂ। ਵੇਖੋ ਖਾਲਸਾ ਤਿਆਗੀ ਵੀ ਬੜਾ ਸੀਗਾ, ਲੋ ਸਿੱਖੀ ਕਿਸੇ ਤੇ ਵਾਧਾ ਨਹੀਂ ਕਰਦੀ, ਪਰ ਜੇ ਸਿੱਖੀ ਤੇ ਕੋਈ ਵਾਧਾ ਕਰਦਾ ਤੇ ਇਹ ਉਧਾਰ ਵੀ ਨਹੀਂ ਕਿਸੇ ਦਾ ਰੱਖਦੇ। ਕਹਿੰਦੇ ਪੰਥ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਨੰਦੇੜ ਦੇ ਧਰਤੀ ਵਿੱਚੋਂ ਘੱਲਿਆ, ਪੰਥ ਦਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਣਾਇਆ, ਇਸ ਨੇ ਸਰਹੰਦ ਦੇ ਇੱਟ ਨਾਲ ਇੱਟ ਖੜਕਾ

ਸਮੇਂ ਇਸ ਦੇ ਲਿਸਟ ਦੇ ਵਿੱਚ ਇੱਕ ਘੱਟ 40 ਸ਼ਹਿਰ ਸੀ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਬਹੁਤੇ ਜ਼ੁਲਮ ਹੋ ਰਹੇ ਸੀ ਉਹਨਾਂ ਨੂੰ ਸੋਧਣਾ ਸੀ। ਇੱਕ ਘੱਟ 40 ਸ਼ਹਿਰ ਸੀ, ਕੋਈ ਛੋਟੇ ਮੋਟੇ ਕਸਬੇ ਵੀ ਸੀ ਜਿੱਥੇ ਕਹਿੰਦੇ ਮੁਗਲ ਰਹਿੰਦੇ ਸੀ ਤੇ ਬਹੁਤ ਜ਼ੁਲਮ ਕਰਦੇ ਸੀ ਜਨਤਾ ਦੇ ਉੱਤੇ। ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਸੀ, ਕਹਿੰਦੇ ਇਸ ਨੇ ਲੜਾਈ ਜਿਹੜੀ ਹੈ ਜਾਲਵਾਂ ਨੂੰ ਸੋਧਣਾ ਸ਼ੁਰੂ ਕੀਤਾ ਮੇਰਠ ਤੋਂ। ਮੇਰਠ ਰਾਮਪਨ ਨੋਏ ਭੀਲੋਵਾਲ ਤਰਾਵੜੇ ਸੋਨੀਪਤ ਸਹਾਰਨਪੁਰ ਸਮਾਣਾ ਸਡੌਰਾ ਛੱਤ ਮਨੋੜ ਦੇ ਛੱਤਾਂ, ਕਹਿੰਦੇ ਸਡੌਰਾ ਛੱਤ ਮਨੋੜ ਠਸਕਾ ਸਨੌਰ ਸ਼ਾਹਬਾਦ ਘੁੜਾਮ ਕੁੰਜਪੁਰਾ ਕਪੂਰੇ ਮਨੰਨਾ ਮੇਰਕੋਟਲਾ ਚੱਪੜ ਕਰੇ ਸਰਹੰਦ ਜਗਾਦਰੇ ਜੰਮੂ ਸ੍ਰੀਨਗਰ ਫਗਵਾੜਾ ਫਲੌਰ ਕਲਾਰ ਔਰ ਕੈਸਲ ਕੋਟਲਾ ਬੇਗਮ ਕਸੂਰ ਘਣੀਏ ਕੇ ਨਾਰੰਗਵਾਲ ਨਕੋਆ ਰਾਏਕੋਟ ਰਾਹ ਮੀਰਾਂਪੁਰ ਮੁਜ਼ਫਰਨਗਰ ਮਦਰਸਾ ਜਲਾਲਾਬਾਦ ਜਲੰਧਰ ਖੇੜੀ ਰੋਪੜ ਬਿਜਾਵਾਲਾ ਹਲਵਾਰਾ ਲੋਹਗੜ੍ਹ ਗੁਰਦਾਸ ਨਗਰ ਦੇ ਗੜੀ ਵਿੱਚੋਂ ਅੰਤ ਬਾਬਾ ਬੰਦਾ ਸਿੰਘ ਬਹਾਦਰ ਉਸ ਸਮੇਂ ਫੜਿਆ ਗਿਆ ਜਦੋਂ ਪੰਥ ਵਿੱਚ ਫੁੱਟ ਪੈਦਾ ਹੋ ਗਈ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਇਹ ਪੰਥ ਵਿੱਚ ਜਿਹੜੀ ਫੁੱਟ ਪਈ ਹੋਈ ਹੈ ਇਸ ਨੂੰ ਦੂਰ ਕਰੋ। ਇਹ ਜਿਹੜੇ ਦੋ ਅੱਖਰ ਹੈ ਫੁੱਟ ਦੇ ਅੱਖਰ ਇਹ ਨਾ ਤਾਂ ਘਰ ਵਿੱਚ ਆਉਣ ਦਿਓ, ਨਾ ਗੁਰਦੁਆਰੇ ਵਿੱਚ, ਨਾ ਕਿਸੇ ਸਭਾ ਸੁਸਾਇਟੀ ਵਿੱਚ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਇਹ ਫੁੱਟ ਦੇ ਅੱਖਰ ਹੈ ਇਹ ਕਿਸੇ ਦੇ ਘਰ ਵਿੱਚ ਨਾ ਆ ਜਾਣ। ਜਦੋਂ ਪੰਥ ਵਿੱਚ ਫੁੱਟ ਪੈਦਾ ਹੋਵੇ ਅਤੇ ਝੂਠੀਆਂ ਚਿੱਠੀਆਂ ਸੀ ਜਿਹੜੀਆਂ ਇਹ ਦਿੱਲੀ ਤੋਂ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਉਹਨਾਂ ਨੇ ਦਸਤਖਤਾਂ ਦੇ ਥੱਲੇ ਕਹਿੰਦੇ ਨਕਲੇ ਚਿੱਠੀਆਂ ਜਿਹੜੀਆਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨਗਰ ਦੇ ਗੜੀ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਵੀ ਬਾਬਾ ਬੰਦਾ ਸਿੰਘ ਜਿੱਤਿਆ ਦਾ ਜਾਂਦਾ ਨੇ ਉਸ ਨੂੰ ਇਸ ਧੋਖੇ ਦੇ ਵਿੱਚ ਲਿਆਂਦਾ ਜਾਵੇ। ਬਾਬਾ ਬਨੋਦ ਸਿੰਘ ਜੀ ਉਹ ਕਹਿਣ ਲੱਗੇ ਬਾਬਾ ਜੀ ਆਹ ਚਿੱਠੀਆਂ ਜਿਹੜੀਆਂ ਮਾਤਾ ਜੀ ਦੀਆਂ ਆਈਆਂ ਹਨ ਤੇ ਆਪਾਂ ਨੂੰ ਇਹ ਕਿਲ੍ਹਾ ਜਿਹੜਾ ਇਹ ਛੱਡ ਦੇਣਾ ਚਾਹੀਦਾ। ਬਾਬਾ ਬੰਦਾ ਸਿੰਘ ਕਹਿਣ ਲੱਗਿਆ ਬਾਬਾ ਬਨੋਦ ਸਿੰਘ ਜੀ ਨੂੰ ਕਹਿਣ ਲੱਗਿਆ ਬਾਬਾ ਜੀ ਇਹ ਜਿਹੜੀਆਂ ਚਿੱਠੀਆਂ ਨਾ ਥੱਲੇ ਦਸਖਤ ਹੋਏ ਹਨ ਮੇਰੇ ਮਾਂ ਜਿਹੜੇ ਉਹ ਮੈਨੂੰ ਇਹ ਚਿੱਠੀਆਂ ਜਿਹੜੀਆਂ ਇਹੋ ਜਿਹੀਆਂ ਲਿਖ ਨਹੀਂ ਸਕਦੇ ਆ। ਉਹਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਆਸ਼ੀਰਵਾਦਾਂ ਜਿਹੜੀਆਂ ਬੰਦਾ ਸਿੰਘ ਨੂੰ ਦਿੱਤੀਆਂ ਸੀ ਇਹ ਮੇਰੀ ਮਾਂ ਦੀਆਂ ਚਿੱਠੀਆਂ ਨੀ ਇਹ ਨਕਲੀ ਚਿੱਠੀਆਂ ਬਾਬਾ ਜੀ ਐਵੇਂ ਧੋਖੇ ਵਿੱਚ ਨਾ ਆਓ। ਆਖਰ ਪੰਥ ਵਿੱਚ ਫੁੱਟ ਪੈਦਾ ਹੋਵੇ ਬਾਬਾ ਬਨੋਦ ਸਿੰਘ ਜੀ ਕਹਿੰਦੇ ਬਾਬਾ ਜੀ ਆਪਸ ਵਿੱਚ ਤਲਵਾਰਾਂ ਨਿਕਲ ਪਈਆਂ ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਇੱਥੋਂ ਗ੍ਰਿਫਤਾਰ ਕਰਕੇ ਹਾਂ ਕੋਈ ਮੇਟ ਨਹੀਂ ਸਕਦਾ ਸਤਿਗੁਰ ਦਾ ਭਾਣਾ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ

ਸਰਦਾਰ ਸਿੰਘ ਨੇ ਇਤਿਹਾਸ ਲਿਖਿਆ ਬਤਲਾਣਾ ਸਰਦਾਰ ਸਿੰਘ ਨੇ ਇਤਿਹਾਸ ਲਿਖਿਆ ਬਤਲਾਣਾ

माता सुंदरी जी राजा जय सिंह दे बंगले विच ठहरे हुए सन ते माता जी दे उदाले एहो जी सरकारी मशीनरी है जेड़ी ओ कीती वी सी जेड़े बड़े सत्कार करदे से बड़ा मिठा बोलदे सी माता जी नाल नाल माता जी नूं आखी जांदे वेखो जे हुण बंदा सिंह आकी होके बैठ गए है। गुरु गोबिंद सिंह महाराज ने तो आख्या से बंदा सिंह तू तख्त बना के नहीं बैठना गा ते बंदा सिंह सरहंद विच तख्त दे उत्ते बैठा है। देखो माता जी गुरु गोबिंद सिंह ने कहा सी भी तू शादी नहीं कराउणी गे उसने वेखो ला तीन शादियां करा लई है ते हुण वेखो तुहाडा आखा जिहड़ा तुसीं हुण चिट्ठियां लिखदे हो तुहाडा आखा जिहड़ा ओह वी बंदा सिंह मोड़ी जांदा है ते किन्ना किन्ना पाप करदा है ओह माता जी नूं हमेशा ओह गलत रास्ते पाउंदे सी एहो जे जुंडलियां जिहड़ी रली होई सी ते इह कहिंदे बाबा बंदा सिंह बहादुर जाणदा सी वी इह जिहड़ियां चिट्ठियां हन ਇਹ ਚਿੱਠੀਆਂ ਮੇਰੀ ਮਾਂ ਮੈਨੂੰ ਲਿਖ ਨਹੀਂ ਸਕਦੀ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ ਜਦੋਂ ਪੰਥ ਵਿੱਚ ਫੁੱਟ ਪੈਦਾ ਹੋ ਗਈ ਉਸ ਸਮੇਂ ਇਸ ਕਿਲੇ ਨੂੰ ਘੇਰਾ ਪਾਇਆ ਗਿਆ। ਕਹਿੰਦੇ ਕਾਫੀ ਮਹੀਨੇ ਕਿਲੇ ਨੂੰ ਘੇਰਾ ਰਿਹਾ ਸਿੰਘ ਭੁੱਖੇ ਤਿਹਾਏ ਦਰਖਤਾਂ ਦੀਆਂ ਛਿੱਲੜਾਂ ਲਾ ਲਾ ਕੇ ਉਹ ਪੀਸ ਪੀਸ ਕੇ ਖਾ ਗਏ ਪਰ ਭੁੱਖ ਜਿਹੜੇ ਉਹ ਕਿੱਥੋਂ ਮਿਟਣੇ ਸੀ ਔਰ ਫਿਰ ਵੀ ਚਿਹਰਿਆਂ ਦੇ ਉੱਤੇ ਜਲਾਲ ਸੀ ਤੇ ਜਿੰਨਾ ਚਿਰ ਉਹਨਾਂ ਵਿੱਚ ਸ਼ਕਤੀ ਰਹੀ ਉਹਨਾਂ ਚਿਰ ਤਲਵਾਰ ਫੜ ਕੇ ਲੜਦੇ ਰਹੇ। ਆਖਿਰ ਭੁੱਖ ਦੇ ਦੁੱਖੋਂ ਇਹ ਬੇਬਲ ਹੋ ਗਏ ਤੇ ਕਹਿੰਦੇ ਨੇ ਭੁੱਖ ਦੇ ਹੱਥੋਂ ਬੇਬਲ ਹੋ ਗਏ। ਆਖਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਨਾਂ ਦੇ ਸਾਥੀ ਸੀ ਜਿਹੜੇ ਇਸ ਕਿਲੇ ਦੇ ਵਿੱਚੋਂ ਗ੍ਰਿਫਤਾਰ ਕਰ ਲਏ ਗਏ। ਕਹਿੰਦੇ ਕੋਈ ਐਸਾ ਕਹਿੰਦੇ ਇਹਨਾਂ ਨੂੰ ਇਕੱਠੇ ਕਰਕੇ ਸਾਰੇ ਸਿੱਖਾਂ ਸਿੰਘਾਂ ਨੂੰ ਲਾਹੌਰ ਵਿੱਚ ਲਿਆਂਦਾ ਗਿਆ। ਫਰ ਫਿਰ ਬਾਦਸ਼ਾਹ ਦਾ ਹੁਕਮ ਆ ਗਿਆ ਵੀ ਇਹਨਾਂ ਨੂੰ ਜੇ ਤੁਸੀਂ ਫੜ ਲਿਆ ਤੇ ਬੜੇ ਸਖ਼ਤ ਪਹਿਰੇ ਦੇ ਵਿੱਚ ਇਹਨਾਂ ਨੂੰ ਦਿੱਲੀ ਪਹੁੰਚਾਓ ਤੇ ਜਿਹੜਾ ਬੰਦਾ ਸਿੰਘ ਬਹਾਦਰ ਹੈ ਉਸ ਨੂੰ ਇੱਕ ਲੋਹੇ ਦਾ ਪਿੰਜਰਾ ਬਣਾ ਕੇ ਇੱਕ ਗੱਡੇ ਦੇ ਉੱਤੇ ਬਿਠਾ ਕੇ ਹਾਥੀ ਉੱਤੇ ਬਿਠਾ ਕੇ ਤੇ ਉਹ ਉਸ ਨੂੰ ਫਿਰ ਸੰਗਲ ਆ ਜਿਹੜੇ ਲਾਏ ਜਾਣ ਕਿਉਂਕਿ ਸ਼ਕਤੀਆਂ ਵਾਲਾ ਬੰਦਾ ਕਿਤੇ ਉੱਡ ਨਾ ਜਾਂਦਾ ਹੋਵੇ ਕਹਿੰਦੇ

ਇਹ ਹੋ ਗਏ ਹੈ। ਰਹਿੰਦਾ ਇਤਿਹਾਸ ਆਪਾਂ ਕੱਲ ਦੇ ਦੀਵਾਨ ਵਿੱਚ ਢਾਡੀ ਸਿੰਘ ਪਾਸੋਂ ਸੁਣਾਂਗੇ। ਸਾਰੀਆਂ ਸੰਗਤਾਂ ਦੇ ਸਭ ਮਾਏ ਭਾਈ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਤਿਗੁਰੂ ਖੁਸ਼ੀਆਂ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਸੁਖ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਯਾਤਰਾ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਸੁਖ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਅਜਿਹਾ ਹੋਣ ਲੱਗੇ ਹੈ। ਸਭ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਦ ਹੱਥ ਦੇ ਰੱਖ ਰਹੇ ਆਪਣੇ ਸਦਾ ਸਦਾ ਰੰਗ ਮਾਰ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਜੀ ਦੂਰੋਂ ਨੇੜੇ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਆਓ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਮਹਾਨ ਕਿਰਪਾ ਮਹਾਨ ਰਹਿਮਤ ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ ਜੋ ਚਾਰ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਅੱਜ ਇਸ ਪੰਡਾਲ ਦਾ ਚੌਥਾ ਔਰ ਲਾਸਟ ਦੀਵਾਨ ਹੈ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ ਇਹਦਾ ਇੱਕੋ ਇੱਕ ਮਨੋਰਥ ਹੈ ਵੱਧ ਤੋਂ ਵੱਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੇ ਸੋ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਅੱਜ ਪਤਾ ਲੱਗਣਾ ਹੈ ਇਸ ਸਮਾਗਮ ਦਾ ਝਾੜ ਕਿੰਨਾ ਕੁ ਨਿਕਲੇਗਾ ਪਿਛਲੇ ਸਾਲ ਇਸੇ ਅਨਾਜ ਮੰਡੀ ਵਿੱਚ ਇਹ ਸਮਾਗਮ ਹੋਇਆ ਇਸ ਸਮਾਗਮ ਦੌਰਾਨ ਲਗਭਗ 400 ਦੇ ਲਗਭਗ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਸੀ ਔਰ ਅੱਜ ਇਹ ਦੂਸਰਾ ਸਾਲਾਨਾ ਸਮਾਗਮ ਹੈ ਅਤੇ ਅੱਜ ਵੀ ਪਤਾ ਲੱਗਣਾ ਹੈ ਕਿੰਨਿਆਂ ਕਿਤੇ ਸਤਿਗੁਰਾਂ ਦੀ ਰਹਿਮਤ ਦਾ ਮੇਘ ਵਰਸਦਾ ਹੈ ਕਿੰਨੇ ਕੁ ਮਨ ਬਣਾਉਂਦੇ ਨੇ ਅੰਮ੍ਰਿਤ ਛਕਣ ਵਾਸਤੇ ਸੋ ਕਰਮਾਂ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਹੁੰਦੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਅੰਮ੍ਰਿਤ ਪ੍ਰਾਪਤ ਹੋਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਮਨੁੱਖਾ ਸਰੀਰ ਹੀ ਨਹੀਂ ਮਿਲਦਾ 84 ਲੱਖ ਯੂਨੀਆਂ ਦੇ ਵਿੱਚ ਭਟਕਣਾ ਪੈਂਦਾ ਇੱਕ ਮਨੁੱਖਾ ਸਰੀਰ ਹੈ 83,99,999 ਯੂਨਾਂ ਹੋਰ ਹਨ 84 ਦਾ ਗੇੜ ਕੱਟਣ ਤੇ ਸਤਿ ਸੰਗਤ ਵਿਦਵਾਨਾਂ ਦਾ ਕਥਨ ਹੈ ਕਹਿੰਦੇ ਜੀ ਇਹ 84 ਲੱਖ ਦਾ ਗੇੜ ਕੱਟਣ ਵਾਸਤੇ 7.5 ਅਰਬ ਸਾਲ ਲੱਗਦਾ
1: ਸ੍ਰੀ ਵਾਹਿਗੁਰੂ
0: ਕੋਈ ਥੋੜਾ ਜਿਹਾ ਸਮਾਂ ਨਹੀਂ ਹੈ ਆਪਾਂ ਬੜੇ ਦੁਖੀ ਹੋ ਜਾਂਦੇ ਇੱਕ ਦੋ ਵਾਰੀ ਮੈਂ PGI ਜਾਣਾ ਸੀ ਚੰਡੀਗੜ੍ਹ ਕਦੇ ਗਏ ਹੀ ਨਹੀਂ ਸੀ ਰਾਹ ਭੁੱਲ ਗਿਆ ਬੜਾ ਫਿਰਦੇ ਰਹੇ 2-3 ਘੰਟੇ ਬੜਾ ਮਨ ਦੁਖੀ ਹੋਇਆ ਹਰ ਕੋਈ ਹੁੰਦਾ ਜਦੋਂ ਅਸੀਂ ਰਾਹ ਭੁੱਲ ਕੇ ਕਿਸੇ ਗਲਤ ਰਸਤੇ ਪੈ ਜਾਂਦੇ ਹਾਂ ਨਾ ਉਦੋਂ ਫਿਰ ਮਨ ਬੜਾ ਦੁਖੀ ਹੁੰਦਾ 2-3 ਘੰਟੇ ਫਿਰਨਾ ਪੈ ਗਿਆ ਕਾਫੀ ਸਮਾਂ ਲੱਗ ਗਿਆ ਬੜਾ ਚੱਕਰ ਲਾਉਣਾ ਪਿਆ 2 ਘੰਟਿਆਂ ਵਿੱਚ ਦੁਖੀ ਹੋ ਜਾਂਦੇ ਹਾਂ ਪਰ 2

0: ਚੱਲਦੇ ਸੀ ਦੇਵੀਗੜ੍ਹ ਦੇ ਕੋਲ, ਪੁਲਿਸ ਚੌਂਕੀ ਆਈ, ਉੱਥੇ ਗੱਡੀ ਰੋਕੀ। ਮੈਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਫਰੀਦਪੁਰ ਪਿੰਡ ਆ, ਉੱਥੇ ਜਾਣਾ, ਦੀਵਾਨ ਚੱਲਦੇ ਸੀ ਉੱਥੇ। ਉਹ ਕਹਿੰਦੇ ਬਾਬਾ ਜੀ ਇੱਥੋਂ 20 ਕਿਲੋਮੀਟਰ ਅੱਗੇ ਜਾਓ, ਫਿਰ ਸੜਕ ਮੁੜੂ। ਸੜਕ ਉੱਥੇ ਹੀ ਮੁੜਦੀ ਜਿੱਥੇ ਉਹ ਖੜੇ। ਉਹ ਕਿਤੇ ਸ਼ਰਾਬੀ ਨਾਲ ਉਹਨਾਂ ਨੂੰ ਵਧੀਆ ਮੌਕਾ ਮਿਲ ਗਿਆ। ਮੈਨੂੰ ਕਹਿੰਦਾ ਜੀ 20 ਕਿਲੋਮੀਟਰ ਅੱਗੇ ਅਸੀਂ ਅੱਗੇ ਚਲੇ ਗਏ, 20 ਕਿਲੋਮੀਟਰ ਗਏ। ਮੈਂ ਉਹਨਾਂ ਨੂੰ ਪੁੱਛਿਆ ਫਰੀਦਪੁਰ ਜਾਣਾ, ਕਹਿੰਦੇ ਜੀ 20 ਕਿਲੋਮੀਟਰ ਪਿੱਛੇ ਤੋਂ ਸੜਕ ਮੁੜਨੀ ਸੀ। ਕਹਿੰਦੇ ਉੱਥੇ ਚੌਂਕੀ ਆਊ, ਉੱਥੋਂ ਸੜਕ ਮੁੜੂ। ਫਿਰ ਉੱਥੇ ਵਾਪਸ ਆਏ, ਮੇਰੇ ਆਉਂਦਿਆਂ ਨੂੰ ਅੰਦਰ ਲੁਕ ਗਿਆ ਵੀ ਹੁਣ ਕਹਿਣਗੇ ਵੀ ਗਲਤ ਰਾਹ ਪਾਤਾ। ਚਲੋ ਅਸੀਂ ਤੇ ਪਹੁੰਚ ਗਏ, ਘੰਟਾ ਲੇਟ ਹੋ ਗਏ, ਹੋਰ ਕੀ ਇੰਨਾ ਹੀ, ਇੱਕ ਘੰਟਾ ਲੇਟ ਹੋ ਗਏ, ਇੱਕ ਘੰਟਾ ਦੋ ਘੰਟੇ ਲੇਟ ਹੋ ਗਏ। ਖਿਮਾ ਕਰਿਓ, ਬੜੇ ਨੇ ਜਿਹੜੇ ਗੁਰਮਤ ਤੋਂ ਉਲਟ ਰਾਹ ਪਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਹ ਛਡਾ ਕੇ ਵਹਿਮਾਂ ਭਰਮਾਂ ਵਿੱਚ, ਕਰਮ ਕਾਂਡਾਂ ਵਿੱਚ ਜੋਤਾਂ ਵਾਲੇ ਰਾਹ ਪਾਉਂਦੇ ਨੇ। ਕਹਿੰਦੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਦੀ ਲੋੜ ਨਹੀਂ, ਬੜੇ ਨੇ ਐਸੇ। ਪਰ ਗੁਰੂ ਪਿਆਰਿਓ, ਇੱਥੇ ਦੁਨੀਆਂ ਵਿੱਚ ਕੋਈ ਗਲਤ ਰਾਹ ਦੱਸ ਦੇਵੇ, ਘੰਟਾ ਦੋ ਘੰਟੇ ਲੇਟ ਹੋ ਜਾਵਾਂਗੇ, ਘੰਟਾ ਦੋ ਘੰਟੇ ਦਾ ਚੱਕਰ ਪੈ ਜਾਏਗਾ, ਇੱਕ ਦੋ ਦਿਨ ਨੂੰ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਪਰ ਜੇ ਕਿਤੇ ਕੋਈ ਗੁਰਮਤ ਤੋਂ ਉਲਟ ਰਾਹ ਦੱਸਣ ਵਾਲਾ ਮਿਲ ਪਿਆ, ਕੋਈ ਵਹਿਮਾਂ ਭਰਮਾਂ ਵਿੱਚ ਪਾਉਣ ਵਾਲਾ ਮਿਲ ਪਿਆ, ਉਹਨੇ ਕਿਤੇ ਗਲਤ ਰਾਹ ਦੱਸ ਦਿੱਤਾ, ਫਿਰ 7.5 ਅਰਬ ਸਾਲ ਲੱਗਣਾ ਉਸ ਸਤਨਾਮ।
1: ਤੇਰੀ ਵਾਹਿਗੁਰੂ।
0: ਸਹੀ ਰਸਤਾ ਕਿਹੜਾ ਹੈ, ਸਹੀ ਮਾਰਗ ਕਿਹੜਾ ਹੈ, ਉਹ ਅੱਜ 5 ਪਿਆਰੇ ਦੱਸ ਰਹੇ। ਉਹ ਦੱਸ ਰਹੇ ਨੇ ਜਿਹੜਾ ਅਸਲੀ ਰਾਹ ਹੈ, ਉਸ ਰਾਹ ਤੇ ਤੁਰ ਪਏ, ਉਹ ਰਾਹ ਤੈਨੂੰ ਇੱਕ ਦਿਨ ਸੱਚਖੰਡ ਤੱਕ ਲੈ ਜਾਏਗਾ। ਚੱਲ, ਇੱਕ ਇੱਕ ਕਦਮ ਪੁੱਟਦਾ ਚੱਲ, ਚੱਲਦਾ ਚੱਲਦਾ ਚੱਲਦਾ ਚੱਲਦਾ ਇੱਕ ਦਿਨ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਵੇਂ, ਇੱਕ ਦਿਨ ਆਪਣੇ ਅਸਲੀ ਟਿਕਾਣੇ ਤੱਕ ਪਹੁੰਚ ਜਾਏਗਾ। ਮੈਂ ਬੇਨਤੀ ਸਦਾ ਸੰਗਤ ਵਿੱਚ ਕਰਦਾ, ਜਿਹੜੇ ਚੱਲਦੇ ਨਹੀਂ ਉਹ ਪਹੁੰਚਣਗੇ ਕਦੋਂ, ਜਿਨ੍ਹਾਂ ਨੇ ਤੱਕ ਤੁਰਨਾ ਹੀ ਸ਼ੁਰੂ ਨਹੀਂ ਕੀਤਾ, ਉਹ ਕਦੋਂ ਆਪਣੀ ਮੰਜ਼ਿਲ ਤੇ ਪਹੁੰਚਣਗੇ। ਆਓ ਤੁਰੀਏ। ਮੇਰੇ ਤੋਂ ਪਹਿਲਾਂ ਬਾਬਾ ਕਰਤਾਰ ਸਿੰਘ ਜੀ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਸ਼ਹੀਦੇ ਦੇ ਅੰਦਰ ਪਿਆਰ ਸੀ ਸਤਿਗੁਰਾਂ ਪ੍ਰਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ, ਮਹਾਰਾਜ ਦੇ ਦਰਸ਼ਨ ਕੀਤੇ, ਮਨ ਨਹੀਂ ਰੱਜਦਾ ਸਤਿਗੁਰਾਂ ਦੇ ਦੀਦਾਰ ਕਰ ਕਰਕੇ, ਇਹ ਅੱਖਾਂ ਨਹੀਂ ਰੱਜਦੀਆਂ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਰੰਗ ਤਮਾਸ਼ੇ ਵੇਖ ਵੇਖ ਕੇ ਨਹੀਂ ਰੱਜਣੀਆਂ, ਉਸ ਤੋਂ ਤਨਿੰਦਾ ਕੰਨ ਸੁਣ ਰੋਵਣ ਤੇ ਹੱਸੇ, ਸਾਡੀ ਜੀਭ ਨਾ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਹੇ। ਦੁਨਿਆਵੀ ਰੰਗ ਤਮਾਸ਼ੇ ਵੇਖ ਵੇਖ ਕੇ ਇਹ ਅੱਖਾਂ ਰੱਜਦੀਆਂ ਨੇ ਸਾਧ ਸੰਗਤ, ਪਰ ਅੱਜ ਸਤਿਗੁਰਾਂ ਦੇ ਦੀਦਾਰ ਕੀਤੇ, ਸਤਿਗੁਰਾਂ ਨੂੰ ਤੱਕਿਆ, ਪੜ੍ਹਦੇ ਨਹੀਂ ਤੇਰੇ ਵਿੱਚੋਂ ਰੱਬ ਦੇ ਮਹਾਰਾਜ, ਮੈਨੂੰ ਤੁਹਾਡੇ ਵਿੱਚੋਂ ਰੱਬ ਨਜ਼ਰ ਆਉਂਦਾ ਹੈ ਸੱਚੇ ਪਾਤਸ਼ਾਹ, ਮੇਰਾ ਦਿਲ ਕਰਦਾ ਮੈਂ ਤੁਹਾਡੇ ਵੱਲ ਵੇਖੀ ਜਾਵਾਂ, ਮੇਰੇ ਤੋਂ ਪਾਸੇ ਨਾ ਜਾਇਓ, ਜੇ ਮਿਲੇ ਹੋ ਹੁਣ ਵਿਛੜਿਓ। ਅਸੀਂ ਵੀ ਅਰਦਾਸ ਇਹੀ ਕਰਨੀ, ਜੇ ਸਿੱਖੀ ਮਿਲੀ ਹੈ ਤੇ ਹੁਣ ਸਿੱਖੀ ਤੋਂ ਅਸੀਂ ਦੂਰ ਨਾ ਚਲੇ ਜਾਈਏ, ਜੁੜੇ ਰਹੀਏ, ਜੁੜੇ ਰਹੀਏ ਸਾਧ ਸੰਗਤ ਬਾਜਾਂ ਵਾਲੇ ਦੇ ਚਰਨਾਂ ਨਾਲ ਜੁੜੇ ਰਹੀਏ। ਸਤਿਗੁਰ ਦੀ ਕਿਰਪਾ ਹੋਵੇ, ਸਤਿਗੁਰਾਂ ਦੀ ਰਹਿਮਤ ਹੋਵੇ, ਕਦੇ ਵੀ ਵਿਛੋੜਾ ਨਾ ਪਵੇ। ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ ਪੁੱਤਰਾਂ ਧੀਆਂ ਦੇ ਵਿਛੋੜੇ ਤੇ ਪੈਂਦੇ ਆਏ ਨੇ, ਮਾਤਾ ਪਿਤਾ ਦਾ ਵਿਛੋੜਾ ਹਰ ਇੱਕ ਇਨਸਾਨ ਨੂੰ ਇੱਕ ਦਿਨ ਪੈਂਦਾ, ਮਾਤਾ ਪਿਤਾ ਦਾਦਾ ਦਾਦੀ ਇਹ ਵਿਛੋੜੇ ਤੇ ਪੈਂਦੇ ਆਏ ਨੇ। ਰੱਬ ਕਰਕੇ ਕਿਸੇ ਨੂੰ ਗੁਰੂ ਦਾ ਵਿਛੋੜਾ ਨਾ ਪਵੇ। ਜਦੋਂ ਗੁਰੂ ਦਾ ਵਿਛੋੜਾ ਪੈਂਦਾ ਹੈ ਫਿਰ ਇੰਨੀ ਵਿਆਕੁਲਤਾ ਪੈਦਾ ਹੋ ਜਾਂਦੀ ਹੈ, ਇੰਨੀ ਬੇਬਲਤਾਈ ਪੈਦਾ ਹੋ ਜਾਂਦੀ ਹੈ, ਬਿਰਹੋਂ ਦਾ ਰੋਗ ਜਾਗਦਾ ਜਿਹੜਾ ਸਭ ਤੋਂ ਭੈੜਾ। ਖੁਸ਼ ਸਤਨਾਮ ਆਖਿਆ ਕਰੋ ਸਾਰੇ, ਆਖ ਸਤਨਾਮ ਸਭ ਨਾਲੋਂ ਵੱਡਾ।

0: दुख विछोड़ा एक दुख भूख एक दुख तकतवार जमदूत एक दुख रोग लगे तन ताए वैदना फोले दारू लाए दारू लाए गुरु का विछोड़ा जिन्हां नूं पै गया उन्हां दा हाल कैसा है सत संग जी जीओ तपत है
1: बारो बार
0: तप तप खप है
1: बहुत बेकार
0: जय तन बाणी
1: विसर जाए
0: जिन्हां नूं बाणी विसर जांदी है ज्यों पक्का
1: रोगी बिललाए
0: रोगी बिललाए जिवें कोई पक्का रोगी जिवें कोई पुराना रोगी बिलकदा है जिवें कोई पुराना रोगी तड़फदा है जिन्हां नूं बाणी विसर गई ओह वी उवें जिवें तड़फदे ने एयर कंडीशन कमरियां विच बैठे भी तड़फदे ने ਉਹ ਏਅਰ ਕੰਡੀਸ਼ਨ ਗੱਡੀਆਂ ਵਿੱਚ ਬੈਠੇ ਵੀ
1: ਤੜਫਦੇ ਨੇ
0: ਕੂਲਰ ਲੱਗੇ ਨੇ ਫਿਰ ਵੀ ਤੜਫਦੇ ਕਿਉਂ ਤੜਫਦੇ ਨੇ ਜੈ ਤਨ ਬਾਣੀ ਬਿਸਤਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਜਿਸ ਗ੍ਰਹਿ ਬਹੁਤੀ ਉਹਨਾਂ ਨੂੰ ਚਿੰਤਾ ਵੀ ਬਹੁਤੀ ਸਾਧ ਸੰਗਤ ਜਿੰਨੀ ਮਾਇਆ ਜ਼ਿਆਦਾ ਵੱਡੇ ਵੱਡੇ ਜੋ ਦਿਸਦਾ ਲੋਕ ਤਿੰਨ ਕੋ ਵਿਆਪਾ
1: ਚਿੰਤਾ ਰੋਗ
0: ਚਿੰਤਾ ਰੋਗ ਓਨੇ ਰੋਗ ਜ਼ਿਆਦਾ ਓਨੇ ਦੁੱਖ ਜ਼ਿਆਦਾ ਨੇ ਓਨੀਆਂ ਤਕਲੀਫਾਂ ਜ਼ਿਆਦਾ ਨੇ ਤੂੰ ਵੱਡੇ ਨਾ ਵੇਖ ਜਿੰਨੇ ਵੱਡੇ ਨੇ ਓਨੇ ਰੋਗ ਜ਼ਿਆਦਾ ਲੱਗੇ ਹੋਏ ਓਨੀਆਂ ਬਿਮਾਰੀਆਂ ਜ਼ਿਆਦਾ ਲੱਗੀਆਂ ਹੋਈਆਂ ਨੇ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਮਹਾਰਾਜ ਚਰਨਾਂ ਨਾਲ ਜੋੜੋ ਆ ਦੁਨਿਆਵੀ ਕੁਰਸੀਆਂ ਆਪਾਂ ਵੇਖਦੇ ਹੀ ਹਾਂ ਕਿਵੇਂ ਨਾਰੇ ਲੱਗਦੇ ਨੇ ਕਿੰਨਾ ਕੁਛ ਬੋਲਦੇ ਨੇ ਮੈਂ ਵੇਖਿਆ ਸੜਕਾਂ ਦੇ ਉੱਤੇ ਬੜਾ ਕੁਝ ਹੋ ਰਿਹਾ ਪਰ ਸਾਧ ਸੰਗਤ ਜੀ ਕਿਉਂ ਨਾਰੇ ਲਾ ਰਹੇ ਨੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਇਹੀ ਨਾਰੇ ਨੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਦੁਖੀ ਨੇ ਇੱਥੇ ਨਾਰੇ ਕੀ ਲੱਗਦੇ ਨੇ ਹੱਕ ਤੈਨੂੰ ਮਿਲਿਆ ਤੂੰ ਕਦਰ ਪਾ ਲੈ ਸਤਨਾਮ
1: ਵਾਹਿਗੁਰੂ
0: ਬਖਸ਼ਿਸ਼ ਤੇਰੇ ਤੇ ਹੋਈ ਆ ਤੂੰ ਕਦਰ ਪਾ ਉੱਥੇ ਕੀ ਹੈ ਅਸੀਂ ਮਿਹਨਤ ਕਰਦੇ ਹਾਂ ਸਾਡੀ ਕਦਰ ਨਹੀਂ ਪੈ ਰਹੀ ਉੱਥੇ ਤੇ ਨਾਰੇ ਲੱਗ ਰਹੇ ਨੇ ਇੱਥੇ ਸਪੀਕਰ ਦੋ ਨੇ ਉੱਥੇ ਵੀ ਲੱਗਿਆ ਤੇ ਇੱਥੇ ਵੀ ਲੱਗਿਆ ਉੱਥੇ ਕੀ ਹੈ ਸਾਡਾ ਹੱਕ ਮਿਲਦਾ ਨਹੀਂ ਇੱਥੇ ਕੀ ਹੈ ਹੱਕ ਤੇ ਮਿਲਿਆ ਕਦਰ ਪਾਉਣ ਵਾਲਾ ਨਾ ਦਾਤ ਪਿਆਰੀ
1: ਵਿਸਰਿਆ ਦਾ
0: ਹੱਕ ਤੇ ਮਿਲਿਆ ਕਦਰ ਪਾਉਣ ਵਾਲਾ ਬਣ ਸਤਿਗੁਰਾਂ ਨੇ ਸਾਨੂੰ ਬੜਾ ਕੁਝ ਦਿੱਤਾ ਸਤਿਗੁਰਾਂ ਨੇ ਬਹੁਤ ਕੁਝ ਬਖਸ਼ਿਆ ਮੈਂ ਬੇਨਤੀ ਕੀਤੀ ਸੀ ਦਾਤ ਪਿਆਰੀ ਵਿਸਰਿਆ ਦਾ ਤਰ ਦਾਤਾਂ ਨਾਲ ਪਿਆਰ ਪਾ ਲਿਆ ਦਾਤਾਂ ਦੇਣ ਵਾਲਾ ਵਿਸਰ ਗਿਆ ਬੇਨਤੀ ਹੈ ਸੇਵਾਦਾਰਾਂ ਨੂੰ ਪਹਿਰੇਦਾਰਾਂ ਨੂੰ ਜਿੱਥੋਂ ਰਸਤਾ ਬਣਿਆ ਉੱਥੇ ਬਹਿ ਜਾਓ ਜਿਹੜੀ ਸੰਗਤ ਹੁਣ ਮੱਥਾ ਟੇਕਣ ਵਾਲੀ ਆ ਰਹੀ ਹੈ ਇਹਨਾਂ ਨੂੰ ਬਾਅਦ 'ਚ ਮੱਥਾ ਟਿਕਾ ਦਿਓ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਬਿਠਾਈ ਚੱਲਿਓ ਭਾਈਆਂ ਨੂੰ ਭਾਈਆਂ ਵਾਲੇ ਪਾਸੇ ਅੱਗੇ ਤੱਕ ਮੱਥਾ ਟੇਕਣ ਵਾਸਤੇ ਨਾ ਕੋਈ ਆਵੇ ਕਿਉਂਕਿ ਜਿੰਨਾ ਚਿਰ ਮੱਥਾ ਟੇਕਦਾ ਰਹੇ ਸਾਰੀ ਸੰਗਤ ਦਾ ਧਿਆਨ ਨਹੀਂ ਜੁੜਦਾ ਵਾਰ ਵਾਰ ਦੇਖਦੇ ਨੇ ਉੱਧਰ ਸਾਰੇ ਜਿੱਥੋਂ ਰਾਹ ਬਣਿਆ ਉਹ ਰਾਹ ਦੇ ਵਿੱਚ ਬਹਿ ਜਾਓ ਅੱਗੇ ਤੱਕ ਨਾ ਕੋਈ ਆਵੇ ਸੇਵਾਦਾਰ ਕੰਟਰੋਲ ਕਰੋ ਉੱਠ ਕੇ ਜਾ ਕੇ ਸੇਵਾਦਾਰ ਪੱਕੇ ਭਾ ਦਿਓ ਉੱਥੇ ਬੀਬੀਆਂ ਬੀਬੀਆਂ ਵਾਲੇ ਪਾਸੇ ਜਾਈ ਜਾਣ ਭਾਈ ਭਾਈਆਂ ਵਾਲੇ ਪਾਸੇ ਅੱਗੇ ਤੱਕ ਮੱਥਾ ਟੇਕਣ ਵਾਸਤੇ ਨਾ ਕੋਈ ਆਵੇ ਜਿੱਥੋਂ ਰਸਤਾ ਸ਼ੁਰੂ ਹੁੰਦਾ ਹੈ ਇੱਥੇ ਨਹੀਂ ਜਿੱਥੋਂ ਰਸਤਾ ਸ਼ੁਰੂ ਹੁੰਦਾ ਪਹਿਰੇਦਾਰ ਉੱਥੇ ਜਾ ਕੇ ਖੜੋ ਉੱਥੋਂ ਸਾਧ ਸੰਗਤ ਅੱਗੇ ਤੱਕ ਕੋਈ ਨਾ ਆਵੇ ਜਰਾ ਧਿਆਨ ਦਿਓ ਇੱਧਰ ਇਕਾਗਰਤਾ ਬਣਾਓ ਕਿਵੇਂ ਤੜਫਦੇ ਨੇ ਜਿਨ੍ਹਾਂ ਨੂੰ ਬਾਣੀ ਵਿਸਰ ਗਈ
1: ਜਿਹਨੂੰ ਵਿਸਰੀ ਗੁਰਾਂ ਦੀ ਬਾਣੀ
0: ਜਿਹਨੂੰ ਗੁਰੂ ਦੀ ਬਾਣੀ ਵਿਸਰੀ ਹੈ ਉਹ

0: तन जियो तपत है बारंबार, तब तब खबे
1: बहुत बेकार,
0: चेतन बाणी विस्तर जाए, ज्यों पक्का
1: रोगी भी
0: रोगी मिल जाए। कई बंदियां दा ख्याल है जे घर रहने घर जी नहीं लगता, जे बाहर जाने बाहर जी नहीं लगता, जिथे भी जाने कहते मन ही नहीं लगता, जिथे भी जाने साडा मन नहीं लगता, जी नहीं लगता। गुरु प्यारे हो लगता क्यों नहीं, साडा मन क्यों नहीं लगता, क्योंकि साडे मन नू मन की खुराक नहीं मिलती। जे तन नू तन की खुराक ना ना मिले ये तन ने व्याकुल हो जाना, मन नू मन की खुराक ना मिले मन भी व्याकुल हो जाता। साडे मन की खुराक की है भजन, साडे तन की खुराक की है भोजन। मन नू मन की खुराक रोज मिलती है, साडे तन नू तन की खुराक नहीं मिलती। जदों साडे तन नू तन की खुराक मिलेगी ते तन रज जाना है, मन नू मन की खुराक मिलगी मन रज जाना। तन बारे हर एक सोचता, मन बारे नहीं कुछ सोचता। मन पता नहीं बड़ी कोठी बना के रज क्यों फिर नहीं रजता, पता नहीं बहुत ही माया आ गई फिर रज क्यों फिर भी नहीं रजता। सह सुख खट्टा है लख को उठता वह तृप्त ना आवे, माया पछ है तृप्त नहीं हुंदा मन, माया पा के फिर भी रजदा नहीं। सत्संगत माया भी है, पैसा भी है, सब कुछ है, पर रज नहीं आता। बिना संतोख नहीं को रज है, सत्संगत रज नहीं आता, मन रजदा नहीं। सतगुरां की कृपा होंदी है, सतगुरां की रहमत होंदी है, ऋण तुद होर जे मंगना सिर दुखां से दुख, देहो नाम संतोखिया उत्तर है मन की भुख। मन की भुख कदों खत्म होंदी है, जदों साध संगत वाहिगुरु का नाम मिले फिर मन रजदा, फिर आनंद आउंदा। आनंद आनंद सब को कहे, आनंद गुरु ते जाने। एक दिन आएगा जदों गुरु का मिलाप होया, जदों सतसंगत विचों बाणी चो रस आया, फिर कहांगे आनंद भया मेरी माए सतगुरु मैं पाया। कहते रोज रहे हैं जे पाया तो कुछ भी, आनंद साहब से रोज पढ़ते हैं। बाबा अमरदास जी ने गाया, पर कदों गाया जदों उन्होंने पाया। असी तो केवल गा रहे हैं, असी तो केवल पढ़ रहे हैं, अजे पाया तो कुछ भी नहीं। पर जदों गल उदों बनेगी जदों गाइए, गाउण तो पहला पाइए, पा भी दईए, पर पाउणा बड़ा औखा है। अरदास करनी चाहिए गुरु अमरदास महाराज जी, जेड़े आनंद की तुसी गल करदे हो ये आनंद साडी झोली च दी पा। असी भी कितने आखिए बड़ा आनंद आया, कौन लैंदा आनंद। अमृतसर साहब की धरती ते जाने, टेकिया मत्था नमस्कार कीती, 100 रुपए की देख कराई, घर आ गए की आनंद लिया। ड्यूटी अंदर बड़े बड़ा आनंद आने लग पाया, कीर्तन की आवाज कन्ना च पै रही है, बड़ा रस आ रहा है। घर भुल गया, बच्चे भुल गए, माल डंगर पशु जमीना सब भुल गई, बस 10 मिनट ही भुलदा है, ड्यूटी लंघे नहीं। फिर उही हाल, उही कलयुग का असर फिर साढ़े ते हो जाता। उन्ना चेर है जिन्ना चेर असी उत्थे हाँ, पर आनंद ते तां आएगा, उही आनंद घर भी आ जाइए तो फिर भी बनिया रहे। एहो जिहा पल्ले बन के लियाइए, मन रूपी गठड़ी च गंढ दे लईए, सत संगत ऐसा रस आवे, ऐसा आनंद आवे, ऐसी मस्ती आवे, घर भी आ जाइए फिर भी वो आनंद बनिया रहे। पर बड़ा मैं उत्थे अटारी बार्डर से दवान चल, अटारी पिंड है ना, आपां जाने हैं पाकिस्तान का बार्डर वेखण वास्ते। उत्थे अटारी पिंड दवान चल रहे, सवेरे सवेरे उत्थे जाने का समा बनिया। अमृतसर हरिमंदर साहब उत्थे असी सराज रहिंदे सी, 3 दीवान सी, ते लगभग मैं 1:30 बजे असी सोचिया भी जदों इशनान कर आउंदे आ, दिने ते कोई जान नहीं दिंदा, मत्था नहीं टेकण दिंदा, इशनान नहीं करन दिंदा, हुण चलदे आ। क्योंकि जे दिने जाइए ते संगत आले दुआले हो जांदी है, कई पैरां नूं हथ लाई जांदे, जिन्ना मर्जी रोक लो नहीं हटदे। फिर कई उत्थे कहिंदे ने पता नहीं बाबे इत्थे आ के पै ही हथ लवाउंदे ने, कई तरहां दे लोक हुंदे ने। रात नूं गया मैं कि हुण आपां चलदे आ, इशनान वगैरा कीता, नमस्कार कीती, अजे महाराज का प्रकाश जी की होया, कीर्तन भी उदों बंद सी, ਕੀਰਤਨ ਉੱਥੇ ਦੋ ਢਾਈ ਘੰਟੇ ਬੰਦ ਹੁੰਦਾ ਕੇਵਲ 24 ਘੰਟੇ ਉਹ ਉਦੋਂ ਬੰਦ ਹੁੰਦਾ ਜਦੋਂ ਸਫਾਈ ਕਰਨੀ ਹੁੰਦੀ ਕੱਚੀ ਲੱਸੀ ਨਾਲ ਸਫਾਈ ਕਰਦੇ ਨੇ ਸਾਰੇ ਦਰਬਾਰ ਚ ਪਰਿਕਰਮਾ ਕਰਦੇ ਸੀ ਕਈ ਸਿੰਘ ਮੇਰੇ ਨਾਲ ਵੀ ਸਨ ਇੱਕ ਉੱਥੇ ਹਾਲ ਬਣਿਆ ਹਾਲ ਦੇ ਵਿੱਚ ਕੋਈ ਟਕਸਾਲ ਵਿੱਚੋਂ ਪੜ੍ਹੇ ਭਾਈ ਸਾਹਿਬ ਸਨ ਗੁਰਮੰਤਰ ਦਾ ਜਾਪ ਕਰਾ ਰਹੇ ਸੀ ਅੱਗੇ ਅੱਗੇ ਤੁਹਾਡੇ ਚੋਂ ਆ ਪਿੱਛੇ ਜੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾਪ ਰੱਖਿਆ ਸੀ 2 ਵਜੇ ਸੰਗਤ ਹਾਜ਼ਰੀ ਭਰਦੀ ਸੀ ਜਾ ਕੇ ਅੰਮ੍ਰਿਤ ਵੇਲੇ ਉੱਥੇ ਮੈਂ ਉਸ ਗੁਰਸਿੱਖ ਦੇ ਗੁਰਮੁਖ ਦੇ ਦਰਸ਼ਨ ਕੀਤੇ ਉਹਦੇ ਕੋਲ ਕੋਈ 25-30 ਬੀਬੀਆਂ ਸੀ 25-30 ਵੀਰ ਭਰਾ ਬੈਠੇ ਸੀ ਇੱਕ ਹਾਲ ਕਮਰਾ ਜਦੋਂ ਕੀਰਤਨ ਬੰਦ ਹੋ ਗਿਆ ਉੱਧਰ ਨਾਲ ਦੀ ਨਾਲ ਉਹਨਾਂ ਨੇ ਜਾਪ ਸ਼ੁਰੂ ਕਰਤਾ ਕਿਉਂਕਿ ਸ਼ਾਂਤੀ ਸੀ ਹਰਿਮੰਦਰ ਸਾਹਿਬ ਦੇ ਕੋਲ ਉਹ ਭਾਈ ਸਾਹਿਬ ਅੱਗੇ ਬੋਲਣ ਸੰਗਤ ਸਾਰੀ ਮਗਰ ਬੋਲੇ ਮੈਂ ਲੰਘਿਆ ਜਾਂਦਾ ਸੀ ਕੋਲ ਦੀ ਕੰਨਾਂ 'ਚ ਆਵਾਜ਼ ਪਈ ਸੇਵਾਦਾਰ ਮੇਰੇ ਨਾਲ ਸੀ ਮੈਂ ਕਿਹਾ ਬਹਿ ਜਾਓ ਇੱਥੇ ਬਾਹਰਲੇ ਪਾਸੇ ਬਹਿ ਗਏ ਉਹ ਜਾਪ ਕਰਦੇ ਸੀ ਬਾਹਰ ਉਹਨਾਂ ਦੀ ਆਵਾਜ਼ ਆਉਂਦੀ ਸੀ ਬਾਹਰ ਬੈਠੇ ਨੇ ਬੜਾ ਆਨੰਦ ਆਇਆ ਕੋਈ ਘੰਟਾ ਡੇਢ ਘੰਟਾ ਉਹਨਾਂ ਨੇ ਜਾਪ ਕਰਾਇਆ ਮੈਂ ਦੇਖਿਆ ਲੰਘਣ ਵਾਲੇ ਤੇ ਲੋਕ ਬਹੁਤ ਨੇ ਡੇਗਾਂ ਕਰਾਉਣ ਵਾਲੇ ਬੜੇ ਨੇ ਪਰਿਕਰਮਾ ਕਰਨ ਵਾਲੇ ਬੜੇ ਨੇ ਘੰਟਾ ਘੰਟਾ ਖਲੋ ਕੇ ਮਹਾਰਾਜ ਅੱਗੇ ਅਰਦਾਸਾਂ ਕਰਨ ਵਾਲੇ ਬੜੇ ਨੇ ਪਰ ਅਸਲੀ ਆਨੰਦ ਤੇ ਆ ਲੈ ਰਹੇ ਨੇ ਜਿਹੜੇ 1:30-2 ਵਜੇ ਉੱਥੇ ਬੈਠੇ ਸਿਮਰਨ ਕਰ ਰਹੇ ਨੇ ਜਿਹੜੇ 1.5-2 ਘੰਟੇ ਆਨੰਦ ਲੈ ਰਹੇ ਨੇ ਇਹ ਹੈ ਅਸਲੀ ਆਨੰਦ ਆਪਾਂ ਲੋਕ ਤੇ ਅਰਦਾਸਾਂ ਹੀ ਚਟਕਲੀਆਂ ਚੜੀਆਂ ਲੰਬੀਆਂ ਦੂਜੇ ਨੂੰ ਵਾਰੀ ਨਹੀਂ ਮਿਲਦੀ ਘੰਟਾ ਘੰਟਾ ਅਰਦਾਸ ਕਰਦੇ ਹਾਂ ਅਰਦਾਸ ਐਡੀ ਲੰਬੀ ਕਿਉਂ ਕਰਦੇ ਹਾਂ ਸਿਮਾ ਕਰਿਓ ਐਡੀ ਲੰਬੀ ਅਰਦਾਸ ਕਿਉਂ ਜਦੋਂ ਡਿਊੜੀ ਸਾਹਿਬ ਵੜਿਆ ਸੀ ਘੱਟ ਤੋਂ ਘੱਟ 10 ਮਰ ਦੇ ਸਰੂਪ ਸਨ ਜਿਨ੍ਹਾਂ ਦੇ ਕੋਲੋਂ ਲੰਘ ਗਿਆ ਕਿਉਂਕਿ ਉੱਧਰ ਝਾਕਿਆ ਵੀ 10 ਸਰੂਪ ਪਏ ਨੇ ਆਲੇ ਦੁਆਲੇ ਜਦੋਂ ਡਿਊੜੀ ਲੰਘੋਗੇ ਨਾ ਸਾਹਮਣੇ ਥੜਾ ਸਾਹਿਬ ਜਿੱਥੇ ਸਤਿਗੁਰਾਂ ਨੇ ਬਹਿ ਕੇ ਕਾਰ ਸੇਵਾ ਕਰਾਈ ਹੈ ਉਹਦੇ ਨਾਲ 3 ਸਰੂਪ ਪ੍ਰਕਾਸ਼ ਨੇ ਖੰਡ ਪੜ ਚੱਲਦੇ ਰਹਿੰਦੇ ਉਹਨਾਂ ਵੱਲ ਤੇ ਤੂੰ ਵੇਖਿਆ ਵੀ ਜਿਹੜਾ ਹਰਿਮੰਦਰ ਸਾਹਿਬ ਸਰੂਪ ਪਿਆ ਉਹਦੇ ਅੱਗੇ 1 ਘੰਟਾ ਖੜ੍ਹ ਕੇ ਅਰਦਾਸ ਕੀਤੀ ਹੈ ਖਿਮਾ ਕਰਿਓ ਅਸੀਂ ਸਬਰ ਦੇ ਪੁਜਾਰੀ ਘੱਟ ਤੇ ਸੋਨੇ ਦੇ ਪੁਜਾਰੀ ਬਹੁਤੇ ਹੈ ਤੇਰੀ ਵਾਹਿਗੁਰੂ ਉੱਥੇ ਸਤਿਗੁਰੂ ਜ਼ਿਆਦਾ ਵੇਖਦੇ ਨੇ ਇਹ ਜ਼ਰੂਰ ਹੈ ਉੱਥੋਂ ਇੱਕ ਸਿੱਖਿਆ ਮਿਲਦੀ ਹੈ ਇਹ ਪਤਾ ਨਹੀਂ ਉਹ ਸਿੱਖਿਆ ਕੀ ਹੈ 4 ਦਰਵਾਜ਼ੇ ਨੇ ਇੱਕ ਹੋਣ ਦੀ ਸਿੱਖਿਆ ਉੱਥੋਂ ਆਪਣੇ ਅੰਦਰ ਜਾਤ ਅਭਿਮਾਨ ਖਤਮ ਕਰਦੇ ਛੂਆ ਛੂਤ ਖਤਮ ਕਰਦੇ ਉਹ ਸਿੱਖਿਆ ਲੈਣੀ ਸੀ ਉਹ ਤੇ ਲਈ ਨਹੀਂ ਉਹ ਸਿੱਖਿਆ ਤੇ ਗ੍ਰਹਿਣ ਕੀਤੀ ਨਹੀਂ ਸਾਧ ਸੰਗਤ ਇੰਨਾ ਇੰਨਾ ਸਮਾਂ ਅਰਦਾਸਾਂ ਕਰਦੇ ਆ ਉੱਥੇ ਕੋਈ ਸੇਵਾ ਜ਼ਿਆਦਾ ਨਹੀਂ ਕਰਦੀ ਉੱਥੇ ਅਰਦਾਸ ਕੀਤੀ ਕੋਈ ਗੁਰੂ ਰਾਮਦਾਸ ਮਹਾਰਾਜ ਨੇੜੇ ਹੋ ਕੇ ਨਹੀਂ ਸੁਣਦੇ ਅਰਦਾਸ ਤੂੰ ਪਿੰਡ ਵਾਲੇ ਗੁਰਦੁਆਰੇ ਕਰ ਲੈ ਸੁਣ ਉਦੋਂ ਵੀ ਲੈਣੀ ਹੈ ਤੁਸਾਂ ਦਾ ਨਾਮ
1: ਸ੍ਰੀ ਵਾਹਿਗੁਰੂ
0: ਤੇਰੀ ਭਾਵਨਾ ਹੋਣੀ ਚਾਹੀਦੀ ਸਾਡੀ ਭਾਵਨਾ ਹੋਵੇ ਅਰਦਾਸ ਇੱਥੇ ਵੀ ਸੁਣ ਲੈਣਗੇ ਕੱਚੀ ਲੱਸੀ ਨਾਲ ਕਰਾਉਂਦੇ ਨੇ ਨਾ ਸਫਾਈ ਬਾਲਟੀ ਫੜਨ ਵਾਲੇ ਦੀ ਵਾਰੀ ਨਹੀਂ ਆਉਂਦੀ 2 ਬਾਲਟੀਆਂ ਤੋਂ ਵੱਧ ਨਹੀਂ ਫੜ ਸਕਦੇ ਆਪਾਂ ਹੋਰ ਕੋਈ ਲੈ ਜਾਂਦਾ ਧੱਕੇ ਨਾਲ ਫੜ ਕੇ ਬਾਲਟੀ ਅੱਗੇ ਬਥੇਰੇ ਨੇ ਸੇਵਾ ਕਰਨ ਵਾਲੇ ਉੱਤੇ ਕਬੂਤਰਾਂ ਨੇ ਆਲਣੇ ਪਾਏ ਨੇ ਉਹ ਨਹੀਂ ਦਿਸਦੇ ਦਰਬਾਰ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਵਿੱਚ ਚੂਹੀਆਂ ਮਰੀਆਂ ਪਈਆਂ ਨੇ ਉਹ ਨਹੀਂ ਤੈਨੂੰ ਨਜ਼ਰ ਆਉਂਦੀਆਂ ਉੱਥੇ ਬਾਲਟੀ ਤੁਸੀਂ ਜ਼ਿਆਦਾ ਧਾਰੂ ਸਾਧ ਸੰਗਤ ਦੀ ਸੇਵਾ ਤਾਰਦੀ ਹੈ ਭਾਵੇਂ ਅੰਮ੍ਰਿਤਸਰ ਕਰ ਲਓ ਭਾਵੇਂ ਤਰਨ ਤਾਰਨ ਸਾਹਿਬ ਕਰ ਲਓ ਭਾਵੇਂ ਪਿੰਡ ਵਾਲੇ ਕਰ ਲਓ ਸੇਵਾ ਬਰਾਬਰ ਹੈ ਤੇ ਸਤਨਾਮ
1: ਸ੍ਰੀ ਵਾਹਿਗੁਰੂ
0: ਇਹਦਾ ਮਤਲਬ ਇਹ ਨਾ ਸਮਝੋ ਮੈਂ ਤੁਹਾਨੂੰ ਕਹਿੰਦਾ ਉੱਥੇ ਜਾਇਆ ਨਾ ਕਰੋ ਕਿਉਂ ਨਹੀਂ ਜਾਣਾ ਉਹਦੀ ਤੇ ਅਸੀਂ ਅਰਦਾਸ ਰੋਜ਼ ਕਰਨੇ ਆ ਮਹਾਰਾਜ ਸਾਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਔਰ ਇਸ਼ਨਾਨ ਦਿੱਤੇ ਉੱਥੋਂ ਦੀ ਜੇ ਅਸੀਂ ਅਰਦਾਸ ਕਰਦੇ ਹਾਂ ਰੋਜ਼ ਪਰ ਇਹ ਸਾਡੇ ਅੰਦਰ ਵਹਿਮ ਪੈ ਗਿਆ ਵੀ ਸ਼ਾਇਦ ਗੁਰੂ ਰਾਮਦਾਸ ਮਹਾਰਾਜ ਇੱਥੇ ਹੀ ਅਰਦਾਸ ਸੁਣਨਗੇ ਸਾਡੀ ਜਿਹੜੀ ਅਸੀਂ ਇੱਥੇ ਸੇਵਾ ਕਰਦੇ ਹਾਂ ਉਹੀ ਤਾਰੇ ਕਿ ਗੁਰਸਿੱਖੋ ਸੁਭਾਅ ਬਣਾਓ ਪਿੰਡ ਵੱਸਦਾ ਸਾਰਾ ਗੁਰਦੁਆਰੇ ਦਾ ਗ੍ਰੰਥੀ ਕਈ ਤੇ ਵਿਚਾਰੇ ਚੋਰ ਕਰਦੀ ਨਹੀਂ ਕੱਲਾ ਮਾਲ ਦਾ ਸਰੂਪ ਸਵੇਰੇ ਚੁੱਕਣਗੇ ਪ੍ਰਕਾਸ਼ ਕਰ ਦੇਣਗੇ 5 ਵਜੇ ਸੰਗਤ ਆਉਣੀ ਸ਼ੁਰੂ ਹੁੰਦੀ ਤੇ ਕਈ ਗ੍ਰੰਥੀ ਇੱਕ ਹੱਥ ਨਾਲ ਵਿਚਾਰੇ ਮਾਲ ਦਾ ਸਰੂਪ ਚੁੱਕਦੇ ਨੇ ਇੱਕ ਹੱਥ ਨਾਲ ਆਪ ਹੀ ਚੋਰ ਕਰਦੇ ਨੇ ਪਿੰਡ ਵਿੱਚ ਵੋਟ ਹੈ 1200 ਬੰਦਾ ਇੱਕ ਨਹੀਂ ਆਇਆ ਕਮੇਟੀ ਬਣਾਉਣ ਦਾ ਕੀ ਫਾਇਦਾ
1: ਸ੍ਰੀ ਵਾਹਿਗੁਰੂ
0: ਕਮੇਟੀ ਗੋਲ ਕਿੰਨ ਵਾਸਤੇ ਬਣਾਈ ਕਮੇਟੀ ਦਾ ਕੀ ਅਰਥ ਹੈ ਵੀ ਜਦੋਂ ਚੜਾਵਾ ਕਿੰਨਾ ਉਦੋਂ ਕਮੇਟੀ ਆ ਜਾਏ ਇਕੱਠੀ ਹੋ ਕੇ
2: ਉਦੋਂ ਹੀ ਆਉਂਦੇ ਨੇ ਇਕੱਠੇ ਹੋ ਕੇ। ਪਰ ਫਰਜ਼ ਕੀ ਹੈ ਕਮੇਟੀ ਦਾ? ਸ਼ਰਤ ਰੱਖਦੇ ਹੋ ਪ੍ਰਧਾਨ ਉਹਨੂੰ ਬਣਾਵਾਂਗੇ ਜਿਹੜਾ ਗ੍ਰੰਥੀ ਦੇ ਨਾਲ ਆ ਕੇ ਪ੍ਰਕਾਸ਼ ਕਰਾਏਗਾ। ਖੁਸ਼ ਸਤਨਾ
1: ਵਾਹਿਗੁਰੂ।
2: ਫਿਰ ਵਿਰਲਾ ਹੀ ਨਿਕਰੂ ਕੋਈ ਮਾਈ ਦਾ ਲਾਲ। ਇਲੈਕਸ਼ਨ ਰਹਿ ਗਈ ਸਾਡੇ ਕੋਲ। ਗੁਰੂ ਘਰਾਂ ਵਿੱਚ ਇਲੈਕਸ਼ਨ ਨਹੀਂ, ਗੁਰੂ ਘਰ ਵਿੱਚ ਸਿਲੈਕਸ਼ਨ ਚਾਹੀਦੀ ਹੈ। ਖੁਸ਼ ਸਤਨਾ
1: ਵਾਹਿਗੁਰੂ।
2: ਇੱਥੇ ਇਲੈਕਸ਼ਨ ਨਹੀਂ, ਅੱਜ ਗੁਰੂ ਘਰਾਂ ਵਿੱਚ ਵੀ ਇਲੈਕਸ਼ਨ ਹੈ। ਨਹੀਂ ਨਹੀਂ, ਇੱਥੇ ਤੇ ਚੁਣਨਾ ਹੈ ਸੰਗਤ ਨੇ ਇਕੱਠੇ ਹੋ ਕੇ ਕੌਣ ਚਾਹੀਦਾ। ਗੁਰੂ ਘਰਾਂ ਵਿੱਚ ਪ੍ਰਧਾਨਗੀਆਂ ਪਿੱਛੇ ਸ਼ਰਾਬਾਂ ਚੱਲਦੀਆਂ। ਗੁਰਦੁਆਰੇ ਦਾ ਪ੍ਰਧਾਨ ਬਣਨਾ ਤੇ ਸ਼ਰਾਬਾਂ ਪਿਆ, ਉਹ ਪ੍ਰਧਾਨ ਕੌਮ ਦਾ ਕੀ ਸਵਾਰੇਗਾ? ਖੁਸ਼ ਸਤਨਾ
1: ਵਾਹਿਗੁਰੂ।
2: ਉਹ ਕੌਮ ਦਾ ਕੀ ਸਵਾਰਦੀ, ਉਹ ਕੌਮ ਦਾ ਕੀ ਭਲਾ ਕਰੇਗਾ ਜਿਹੜਾ ਸ਼ਰਾਬਾਂ ਪਿਆ ਕੇ ਪ੍ਰਧਾਨ ਬਣਿਆ। ਕਮੇਟੀ ਬਣਾਓ ਤੇ ਪਹਿਲੀ ਸ਼ਰਤ ਰੱਖੋ, ਦੋ ਮੈਂਬਰਾਂ ਨੇ ਰੋਜ਼ ਪਹਿਰਾ ਦੇਣਾ, ਕੋਈ ਬੇਅਦਬੀ ਨਾ ਕਰੇ। ਪ੍ਰਧਾਨ ਜੀ ਹਰ ਰੋਜ਼ ਹਾਜ਼ਰੀ ਚਾਹੀਦੀ। ਸੰਗਰਾਂਦ ਤੇ ਜੇ ਪ੍ਰਧਾਨ ਆਇਆ ਤੇ ਪਿੰਡ ਵਾਲੇ ਲੋਕ ਵੀ ਸੰਗਰਾਂਦ ਤੇ ਆਉਂਦੇ ਨੇ। ਜਾਣਾ ਗੁਰਦੁਆਰੇ ਜਾਣਾ, ਕਦੋਂ ਮਹੀਨੇ ਮੱਸਿਆ ਜਾਣਾ, ਬੜਾ ਤਗੜਾ ਗੁਰਸਿੱਖ ਹੈ। ਗੁਰਦੁਆਰੇ ਦਾ ਪ੍ਰੇਮੀ ਨਹੀਂ, ਮਹੀਨੇ ਮੱਸਿਆ ਕਿਉਂ ਜਾਂਦਾ? ਸੰਗਰਾਂਦ ਤੇ ਪਤਾ ਕਿਉਂ ਜਾਂਦੇ ਨੇ? ਸੰਗਰਾਂਦ ਤੇ ਤਾਂ ਜਾਂਦੇ ਨੇ ਕਿਉਂਕਿ ਉਦਣ ਦੇਗ ਜੂ ਬਣਦੀ, ਦੇਗ ਦੇ ਪ੍ਰੇਮੀ ਆਪਾਂ। ਗੁਰਦੁਆਰੇ ਦੇ ਪ੍ਰੇਮੀ ਕਾਹਦੇ? ਪਰ ਜਿਨ੍ਹਾਂ ਦੇ ਅੰਦਰ ਪਿਆਰ ਹੈ, ਅੰਮ੍ਰਿਤ ਵੇਲੇ ਉੱਠ ਕੇ ਮਾਰ ਦੇ ਚਰਨਾਂ 'ਚ ਪਹੁੰਚਦੇ। ਜ਼ਰੂਰੀ ਹੈ, ਖਿਮਾ ਕਰਿਓ। ਸੱਚੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਇੱਥੇ ਵੀ ਸੱਚ ਬੋਲਣਾ ਤੇ ਬੋਲਣਾ ਵੀ ਕਿੱਥੇ? ਜੇ ਸਾਡੇ ਗੁਰਦੁਆਰਿਆਂ ਦੀਆਂ ਜਿੰਨੇ ਗੁਰਦੁਆਰੇ ਨੇ, ਸਾਰੇ ਗੁਰਦੁਆਰਿਆਂ ਦੀਆਂ ਜੇ ਕਮੇਟੀਆਂ ਸਾਰੀਆਂ ਅੰਮ੍ਰਿਤਧਾਰੀ ਬਣ ਜਾਣ, ਸਾਡੀ ਕੌਮ ਦੀ ਸਿਰ ਚੜ੍ਹਦੀ ਕਲਾ ਸਾਰੀ। ਦਾੜੀ ਕੱਟੀ ਹੈ ਗੁਰਦੁਆਰੇ ਦਾ ਪ੍ਰਧਾਨ, ਕੀ ਸਵਾਰ ਦੂ ਫਿਰ ਪ੍ਰਧਾਨ? ਉਹਦਾ ਪ੍ਰਧਾਨਗੀ ਕੀ ਸਵਾਰੂ? ਉਹਦੀ ਮੂੰਹ ਤੇ ਦਾੜੀ ਵੀ, ਸਿਰ ਤੇ ਕੇਸ ਵੀ, ਇਹ ਪ੍ਰਧਾਨ ਹੈ, ਉਹ ਕੀ ਤਾਰੇਗਾ? ਜ਼ਰੂਰੀ ਹੈ ਗੁਰਦੁਆਰੇ ਦੀ ਕਮੇਟੀ, ਖਿਮਾ ਕਰਿਓ। ਕਮੇਟੀ ਨਾਲੋਂ ਪੰਜ ਮੈਂਬਰੀ ਕੋਈ ਜਿਵੇਂ ਪੰਚਾਇਤ ਚਾਹੀਦੀ ਹੈ, ਬਰਾਬਰ ਦਰਜਾ ਦਿਓ ਪ੍ਰਧਾਨ ਦੀ, ਤੇ ਇੱਥੇ ਲੋੜ ਹੀ ਨਹੀਂ ਹੈ ਕੋਈ ਸਸਨਾ। ਨਾਲੇ ਲੜਾਈਆਂ, ਨਾਲੇ ਕਲੇਸ਼, ਨਾਲੇ ਹੋਮੇ ਨੂੰ ਪੱਠੇ ਪੈਂਦੇ। ਕਮੇਟੀਆਂ ਇਹ ਤੇ ਪੰਜ ਇਕੱਠੇ ਬਰਾਬਰ ਦਰਜਾ ਹੋਵੇ, ਜਿਹੜੇ ਦਸ ਗਿਆਰਾਂ ਬੰਦੇ ਨੇ ਉਹਨਾਂ ਨੂੰ ਬਰਾਬਰ ਦਾ ਦਰਜਾ ਹੋਵੇ, ਇਕੱਠੇ ਹਿਸਾਬ ਕਿਤਾਬ ਕਰਨ। ਇਹਦੇ 'ਚ ਪ੍ਰਧਾਨਗੀ ਦੀ ਲੋੜ ਹੀ, ਨਾਲੇ ਰੌਲੇ ਨਾ ਪੈਣ ਸਾਡੇ ਪਿੰਡਾਂ 'ਚ, ਝਗੜੇ ਹੀ ਇਹਨਾਂ ਗੱਲਾਂ ਦੇ, ਇਹਨਾਂ ਗੱਲਾਂ ਦੇ ਰੌਲੇ ਨੇ। ਉਹ ਕਹਿੰਦਾ ਮੈਂ ਬਣਨਾ, ਉਹ ਕਹਿੰਦਾ ਮੈਂ ਬਣਨਾ, ਸਤਿਗੁਰਾਂ ਨੂੰ ਅਸੀਂ ਗੱਬੇ ਲੈ ਲੈਂਦੇ। ਪਰ ਨਹੀਂ, ਰਲ ਕੇ ਜ਼ਰੂਰੀ ਫਰਜ਼ ਹੈ। ਜੇ ਕਮੇਟੀ ਗੁਰਮਤ ਦੀ ਧਾਰਨੀ ਹੋਏਗੀ, ਉਹਨਾਂ ਨੇ ਫਿਰ ਚੰਗੇ ਗੁਰਮਤ ਸਮਾਗਮ ਕਰਾਉਣੇ, ਉਹ ਚੰਗਾ ਨਹੀਂ। ਤੇ ਮੈਂ ਦਿੱਲੀ ਗਿਆ, ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ, ਸ਼ਰਾਬ ਤੇ ਨਾ ਬੋਲਿਓ। ਮੈਂ ਕਿਹਾ ਕਿਉਂ? ਕਹਿੰਦੇ ਪ੍ਰਧਾਨ ਪੀਂਦਾ, ਗੁਰਦੁਆਰਾ ਸਾਹਿਬ ਸਵੇਰ ਦਾ ਦੀਵਾਨ, ਇੱਥੇ ਨਾ ਸ਼ਰਾਬ ਤੇ ਬੋਲਿਓ, ਇਹ ਪ੍ਰਧਾਨ ਜੀ ਪੀਂਦੇ ਨੇ। ਮੈਂ ਕਿਹਾ ਵੀ ਇਹ ਤੇ ਗੱਲ ਗਲਤ ਹੈ, ਫਿਰ ਆਪਾਂ ਦੀਵਾਨ ਹੀ ਨਹੀਂ ਲੈਂਦੇ, ਆਪਾਂ ਚੱਲਦੇ। ਕਹਿੰਦੇ ਨਹੀਂ ਜੀ, ਐਸਾ ਵੀ ਨਹੀਂ, ਇਹ ਵੀ ਕੰਮ ਨਾਲ ਚੱਲਦਾ। ਪਹਿਲਾਂ ਕਹਿ ਦੇਣਗੇ, ਖਿਮਾ ਕਰਿਓ। ਸੱਚੀ ਗੱਲ ਦੱਸਾਂ, ਇੱਕ ਸ਼ਹਿਰਾਂ ਦੇ ਬਹੁਤ ਸ਼ਹਿਰਾਂ ਦੇ ਲੋਕ ਨੇ ਨਾ, ਜਿਹੜੇ ਸ਼ਹਿਰਾਂ ਦੇ ਵਿਰਲੇ ਵਿਰਲੇ ਹੁੰਦੇ ਨੇ, ਬਹੁਤੇ ਤੇ ਰਾਗੀਆਂ ਨੂੰ ਸੱਦ ਕੇ ਖੁਸ਼ ਨੇ, ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਨੇ ਕਥਾ ਨਹੀਂ ਕਰਨੀ, ਇਕੱਲਾ ਨਰੋਲ ਕੀਰਤਨ ਕਰਿਓ। ਉਹਨਾਂ ਨੂੰ ਪਤਾ ਵੀ ਜੇ ਕੋਈ ਕਥਾ ਹੋਊ ਤੇ ਸਾਡੇ ਤੇ ਗੱਲ ਆਊ। ਬਸ ਜੀ, ਨਰੋਲ ਕੀਰਤਨ ਚਾਹੀਦਾ ਇਕੱਲਾ, ਕਿਉਂਕਿ ਕੀਰਤਨ 'ਚ ਵਿਚਾਰਿਆਂ ਨੇ ਕੀ ਕਹਿਣਾ? ਪਹਿਲਾਂ ਹੀ ਕਹਿ ਦੇਣਗੇ ਕੰਨ 'ਚ ਰਾਗੀ ਦੇ, ਅਸੀਂ ਕੀਰਤਨ ਦਰਬਾਰ ਕਰਾਇਆ, ਨਰੋਲ ਬਾਣੀ ਦਾ ਕੀਰਤਨ ਕਰਨਾ ਜੀ, ਬਸ ਹੋਰ ਨਹੀਂ ਕੁਛ ਬੋਲਣਾ। ਉਹਨਾਂ ਨੂੰ ਪਤਾ ਵੀ ਜੇ ਬੋਲਣਗੇ ਸਾਡੇ ਤੇ ਗੱਲ ਆਊਗੀ, ਤੇ ਲੋਕ ਅੱਖਾਂ ਕੱਢਣਗੇ ਵੀ ਇਹ ਜਿਹੜਾ ਸਟੇਜ ਤੇ ਖੜਾ ਪ੍ਰਧਾਨ ਜੀ, ਇਹ ਤੇ ਆਪ ਹੁੰਦਾ, ਇਹਨੇ ਕਿਹੋ ਜਿਹਾ ਸਮਾਗਮ ਕਰਵਾਇਆ। ਜ਼ਰੂਰੀ ਹੈ, ਇਹ ਜਿੰਨਾ ਚਿਰ ਸਾਡੇ ਵਿੱਚੋਂ ਤਰੁੱਟੀਆਂ ਨਹੀਂ ਨਿਕਲਦੀਆਂ, ਉਹਨਾਂ ਚਿਰ ਸਾਡੀ ਕੌਮ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ, ਉਹਨਾਂ ਚਿਰ ਸਾਡੀ ਚੜ੍ਹਦੀ ਕਲਾ ਨਹੀਂ। ਅੰਮ੍ਰਿਤ ਬੜਾ, ਚਲੋ ਅੰਮ੍ਰਿਤ ਸੰਚਾਰ ਬਹੁਤ ਹੁੰਦੇ ਨੇ, ਪਰ ਰਹਿਣਾ ਤੇ ਅੰਮ੍ਰਿਤ ਵਾਲਿਆਂ ਨੇ ਪਿੰਡ 'ਚ ਹੀ ਹੈ। ਹੁਣ ਜੇ ਅੱਜ ਇੱਥੇ 400-500 ਬੰਦਾ ਅੰਮ੍ਰਿਤ ਛਕੇਗਾ, ਪਿਛਲੀ ਵਾਰੀ ਛਕਿਆ, ਉਹਦੇ ਬਾਅਦ ਰਹਿਣਾ ਤੇ ਉਹਨਾਂ ਨੇ ਪਿੰਡ 'ਚ ਹੈ। ਜ਼ਰੂਰੀ ਹੈ ਕਿ ਪਿੰਡ ਦੀ ਕਮੇਟੀ ਗੁਰਮਤ ਦੀ ਧਾਰਨੀ ਹੋਵੇ, ਚੰਗੇ ਸੂਝਵਾਨ ਗ੍ਰੰਥੀ ਹੋਣ, ਭਾਵੇਂ 2000 ਵੱਧ ਦੇਣਾ ਪੈ ਜਾਵੇ, ਕੋਈ ਗੱਲ ਨਹੀਂ, 800 ਰੁਪਈਆ ਦੇਣਾ ਜੀ ਗ੍ਰੰਥੀ ਨੂੰ, ਭਾਵੇਂ ਰਹਿਰਾ ਦੀ ਜਪਜੀਤ ਸਾਹਿਬ ਬਣਾਵੇ, ਜਪਜੀਤ ਸਾਹਿਬ ਦੀ ਰਹਿਰਾ ਬਣਾਈ ਜਾਵੇ, ਸਾਨੂੰ ਇਸ ਦਾ ਕੋਈ ਮਤਲਬ ਨਹੀਂ। ਅਸੀਂ ਤਾਂ ਸਸਤਾ ਗ੍ਰੰਥੀ ਭਾਲਦੇ ਹਾਂ ਜਿਹੜਾ 800 ਰੁਪਈਆ ਲਵੇ ਮਹੀਨੇ, ਇਸੇ ਕਰਕੇ ਅਸੀਂ ਮਾਰ ਖਾ ਰਹੇ ਹਾਂ। ਇੱਥੇ ਧਰਮ ਸਾਰੇ ਸਤਿਕਾਰ ਕਰਨ ਯੋਗ ਨੇ, ਕਿਸੇ ਧਰਮ ਦੀ ਆਲੋਚਨਾ ਨਹੀਂ, ਕਿਸੇ ਧਰਮ ਦੀ ਨਿਖੇਧੀ ਨਹੀਂ, ਕਿਸੇ ਧਰਮ ਦੇ ਨਿੰਦਿਆ ਨਹੀਂ। ਰਾਜਪੁਰੇ ਤੋਂ ਪਟਿਆਲੇ ਨੂੰ ਆਈਏ, ਰਸਤੇ ਵਿੱਚ ਇੱਕ ਗਿਰਜਾ ਘਰ ਬਣਿਆ, ਈਸਾਈਆਂ ਦਾ ਬਣਾਇਆ। ਉਹ 300 ਪੰਜਾਬ ਦਾ ਨੌਜਵਾਨ ਉੱਥੇ ਪਾਦਰੀ ਬੰਦੀ ਸਿੱਖਿਆ ਲੈ ਲਿਆ। 300 ਪੰਜਾਬ ਦਾ ਨੌਜਵਾਨ ਪਾਦਰੀ ਬਣਨ ਦੀ ਸਿੱਖਿਆ ਲੈ ਰਿਹਾ। 3 ਸਾਲਾਂ ਵਿੱਚ ਉਹ ਪੂਰਾ ਕੋਰਸ ਉਹਨਾਂ ਦਾ ਪੂਰਾ ਹੋ ਜਾਣਾ। ਹੁਣ ਤੁਸੀਂ ਹਿਸਾਬ ਲਾਓ ਵੀ ਪੰਜਾਬ ਦਾ 300 ਨੌਜਵਾਨ ਪਾਦਰੀ ਬਣੂਗਾ, ਭਾਵ ਗ੍ਰੰਥੀ ਈਸਾਈਆਂ ਦਾ। ਉਹਨਾਂ ਨੇ ਫਿਰ ਸਾਡੇ ਪੰਜਾਬ 'ਚ ਪ੍ਰਚਾਰ ਕਰਨਾ, ਵੇਖੋ ਫਿਰ ਕਿੱਥੇ ਤੱਕ ਗੱਲ ਜਾਊ। ਅਸੀਂ ਕਹਿੰਦੇ ਹਾਂ ਸਾਡਾ ਜਿਹੜਾ ਗ੍ਰੰਥੀ ਹੈ, ਆਹ ਦੀਵਾਨ 'ਤੇ ਤੁਸੀਂ ਸਮਾਗਮ ਜਿਹੜਾ ਕਰਵਾਇਆ ਹੈ ਇਹ ਤੇ 3 ਦਿਨ ਦਾ ਹੈ, 4 ਦਿਨ ਦਾ ਹੈ। ਪਰ ਜਿਹੜੇ ਪਿੰਡਾਂ ਵਿੱਚ ਗੁਰਮੁਖ ਗ੍ਰੰਥੀ ਨੇ, ਜਿਹੜੇ ਪਿੰਡਾਂ ਵਿੱਚ ਸੂਝਵਾਨ ਗ੍ਰੰਥੀ ਨੇ, ਉਹ ਤੇ ਰੋਜ਼ ਹੀ ਦੀਵਾਨ ਲਾਉਂਦੇ ਨੇ। ਖੁਸ਼ ਸਤਨਾਮ
1: ਸ੍ਰੀ ਵਾਹਿਗੁਰੂ,
2: ਹੁਕਮਨਾਮੇ ਦੀ ਕਥਾ ਕਰਦੇ ਨੇ, ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਨੇ, ਇਤਿਹਾਸ ਦੀ ਕਥਾ ਕਰਦੇ ਨੇ। ਉਹ ਸਾਰਾ ਸਾਰਾ ਸਾਲ ਦੀਵਾਨ ਲਾਉਂਦੇ, ਹਰ ਸਮੇਂ ਕਥਾ ਚੱਲਦੀ ਹੈ ਪਿੰਡ ਵਿੱਚ। ਹੋਣਾ ਵੀ ਇਸੇ ਤਰ੍ਹਾਂ ਚਾਹੀਦਾ, ਪਿੰਡ ਵਿੱਚ ਹਰ ਰੋਜ਼ ਕਥਾ ਹੋਵੇ, ਤਾਂ ਜੋ ਸਾਡੇ ਮਨਾਂ ਉੱਤੇ ਗੁਰਮਤ ਦਾ ਅਸਰ ਹੋਵੇ ਕੁਛ ਮਾੜਾ ਮੋਟਾ। ਆਹ ਤੇ ਭੁੱਲ ਜਾਣਾ, 10 ਦਿਨ 15 ਦਿਨ 20 ਦਿਨਾਂ ਪਿੱਛੋਂ ਸਭ ਭੁੱਲ ਜਾਏਗਾ ਵੀ ਕੀ ਸੁਣਾਇਆ ਕੀ ਨਹੀਂ ਸੁਣਾਇਆ। ਪਰ ਜਿਹੜੇ ਪਿੰਡਾਂ 'ਚ ਹਰ ਰੋਜ਼ ਦਾ ਪ੍ਰਚਾਰ ਹੋਣਾ, ਉਹਦਾ ਸਾਡੇ ਮਨਾਂ ਉੱਤੇ ਅਸਰ ਹੋਏਗਾ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਜਿਹੜਾ ਉਹਨੂੰ ਠੀਕ ਕਰੀਏ ਥੋੜ੍ਹਾ ਜਿਹਾ। 1,000-2,000 ਰੁਪਈਆ ਵੱਧ ਦੇ ਦਈਏ, ਪਰ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਹੈ ਹਰ ਰੋਜ਼ ਸਾਡੇ ਪਿੰਡ ਵਿੱਚ ਹੋਣਾ ਚਾਹੀਦਾ। ਪ੍ਰਚਾਰ ਵੀ ਭਾਵੇਂ ਅੱਜ ਬਹੁਤ ਹੈ, ਪ੍ਰਚਾਰ ਦੀ ਵੀ ਕੋਈ ਕਮੀ ਨਹੀਂ, ਪ੍ਰਚਾਰ ਬੜਾ ਹੈ, ਪਰ ਸਾਧ ਸੰਗਤ ਅਸਰ ਕਿਉਂ ਨਹੀਂ ਹੋ ਰਿਹਾ? ਪ੍ਰਚਾਰ ਤੇ ਬਹੁਤ ਹੈ, ਅਸਰ ਕਿਉਂ ਨਹੀਂ? ਉਹਦਾ ਵੀ ਕਾਰਨ ਹੈ, ਸਾਡੇ ਮੇਰੇ ਵਰਗੇ ਪ੍ਰਚਾਰਕਾਂ ਦੇ ਮਨ ਲਾਲਚੀ ਹੋ ਗਏ।
1: ਉਹਨਾਂ
2: ਨੇ ਪਹਿਲਾਂ ਕਰ ਲੈਣਾ, 10,000 ਰੁਪਇਆ ਦੇਵਾਂਗਾ ਤਾਂ ਦੀਵਾਨ ਲੱਗੂ। ਦਿੱਲੀ ਗਏ, ਉੱਥੇ ਮੇਰੇ ਤੋਂ ਪਹਿਲਾਂ ਇੱਕ ਰਾਗੀ ਕੀਰਤਨ ਕਰ ਰਹੇ ਸੀ, ਜਥਾ ਸਾਡਾ ਕੁਝ ਲੇਟ ਹੋ ਗਿਆ, ਜਥੇ ਵਾਲੀ ਗੱਡੀ ਲੇਟ ਹੋ ਗਈ, ਮੈਂ ਪਹਿਲਾਂ ਪਹੁੰਚ ਗਿਆ। ਕੀਰਤਨ ਆਰੰਭ ਕਰਨਾ ਸੀ, ਮੈਂ ਪ੍ਰਬੰਧਕ ਨੂੰ ਕਿਹਾ, ਮੈਂ ਕਿਹਾ ਵੀ ਇਹਨਾਂ ਨੂੰ ਬੇਨਤੀ ਕਰ ਦਿਓ ਵੀ ਇੱਕ ਸ਼ਬਦ ਹੋਰ ਪੜ੍ਹ ਦੇਣ, ਜਥਾ ਨੇੜੇ ਹੀ ਆ ਗਿਆ, ਫਿਰ ਆਪਾਂ ਸਮਾਂ ਲਾਵਾਂਗੇ। ਉਹ ਗਿਆ, ਕਹਿੰਦਾ ਭਾਈ ਸਾਹਿਬ ਇੱਕ ਸ਼ਬਦ ਹੋਰ ਪੜ੍ਹ ਦਿਓ। ਮੰਨੇ ਪਰ ਮੰਨੇ ਰਾਗੀ 2 ਉਂਗਲਾਂ ਖੜੀਆਂ ਕਰਦੀਆਂ। ਕਹਿੰਦੇ ਉਹ ਰਾਗੀ ਕਹਿੰਦਾ ਠੀਕ ਹੈ, ਪ੍ਰਧਾਨ ਕਹਿੰਦਾ ਜੀ ਠੀਕ ਹੈ। ਮੈਂ ਉਹਨੂੰ ਨੇੜੇ ਪਲਾ ਕੇ ਪੁੱਛਿਆ, ਮੈਂ ਕਿਹਾ ਇਹਦਾ ਕੀ ਮਤਲਬ ਹੋਇਆ, ਇਹ ਜਿਹੜੀਆਂ 2 ਉਂਗਲਾਂ ਖੜੀਆਂ ਕਰੀਆਂ ਨੇ ਇਹਦਾ ਕੀ ਮਤਲਬ ਹੋਇਆ? ਕਹਿੰਦੇ ਜੀ 8 ਸ਼ਬਦ ਪੜ੍ਹਨੇ ਸੀ, 8 ਸ਼ਬਦਾਂ ਦਾ 16,000 ਰੁਪਈਆ ਸੀ ਇਹਨਾਂ ਨਾਲ ਕੀਤਾ ਸੀ ਵੀ 16 ਦਿਆਂਗੇ, ਤੇ ਹੁਣ ਤੁਸੀਂ ਕਹਿਤਾ ਇੱਕ ਸ਼ਬਦ ਹੋਰ ਪੜ੍ਹੋ, ਕਹਿੰਦੇ 2,000 ਹੋਰ ਲੱਗੂ। ਤੇ ਮੈਂ ਹੁਣ ਕਹਿਤਾ ਵੀ 2 ਹੋਰ ਦੇਣ ਨੂੰ ਤਿਆਰ ਹੈ, ਉਹ ਕਹਿੰਦੇ ਠੀਕ ਹੈ। ਸਾਧ ਸੰਗਤ, ਹੁਣ ਜਿਹੜੇ ਗਰੀਬ ਲੋਕ ਨੇ, ਜਿਹੜੇ ਪਿੰਡਾਂ ਦੇ ਵਿੱਚ, ਇੱਧਰ ਬਠਿੰਡੇ ਮਾਨਸਾ ਇਲਾਕੇ ਵਿੱਚ ਚਲੇ ਜਾਓ, ਜਿਨ੍ਹਾਂ ਦੇ ਕੋਲ ਬਹੁਤ ਕਮੀ ਹੈ ਮਾਇਆ ਦੀ, ਉਹ ਕਿੱਥੋਂ ਪ੍ਰਚਾਰ ਕਰਾਉਣਗੇ? ਉਹ ਕਿਵੇਂ ਕੀਰਤਨ ਕਰਾਉਣਗੇ? ਉਹ ਕਿਵੇਂ ਆਪਣਾ ਅੱਗੇ ਤੱਕ ਆਪਣੀ ਪੀੜ੍ਹੀ ਨੂੰ ਕਿਵੇਂ ਸੁਚੇਤ ਕਰਨਗੇ? ਕਿਵੇਂ ਗੁਰਮਤ ਦੀ ਸਿੱਖਿਆ ਮਿਲੇਗੀ ਉਹਨਾਂ ਨੂੰ? ਮੈਂ ਸਦਾ ਸੰਗਤ ਵਿੱਚ ਬੇਨਤੀ ਕਰਨਾ, ਗੁਰੂ ਪਿਆਰਿਓ, ਮੰਗਣ ਦੀ ਲੋੜ ਨਹੀਂ, ਡਟੇ ਰਹੋ, ਗੁਰਸਿੱਖੀ ਦੇ ਪ੍ਰਚਾਰ ਹਿੱਤ ਕਮਰ ਕੱਸੇ ਕਰ ਲਓ, ਮਿਹਨਤ ਕਰੋ, ਮਾਇਆ ਤੇ ਤੁਹਾਤੋਂ ਸਾਂਭੀ ਨਹੀਂ ਜਾਣੀ ਹੈ। ਖੁਸ਼ ਸਤਨਾਮ
1: ਸ੍ਰੀ ਵਾਹਿਗੁਰੂ।
2: ਕਈ ਤੁਹਾਡੀ ਤੁਸੀਂ ਵੇਖੇ ਹੋਣਗੇ ਜਿਹੜੇ 5-5 ਰੁਪਈਏ ਬੋਲਦੇ ਨੇ, 5 ਲੱਖ ਨੰਬੜੇ, ਤੇ ਉਹ ਬਾਰ ਬਾਰ ਕਹਿਣਗੇ ਸਰਦਾਰ ਜੀ, ਫਲਾਣਾ ਜੀ, ਬੜਾ ਕੁਝ ਬੋਲਣਾ ਪੈਂਦਾ, ਕਿਉਂਕਿ ਦੂਜਾ ਤਾਂ ਹੀ ਆਊ ਜੇ ਇੱਕ ਦਾ ਨਾਮ ਬੋਲੂਗਾ, ਉਹ ਗਾਹ ਤਾਂ ਆਊਗਾ। ਤੇ ਸਾਧ ਸੰਗਤ ਜੀ, ਕਈ ਇਹੋ ਜਿਹੇ ਢਾਡੀ ਵੀ ਇੱਥੇ ਹੋਣਗੇ ਜਿਹੜੇ ਕਥਾ ਸੁਣਾ ਰਹੇ ਨੇ, ਮਾਇਆ ਦੇ ਢੇਰ ਲੱਗ ਜਾਂਦੇ, ਉਹਨਾਂ ਦੇ ਬੈਗ ਛੋਟੇ ਪੈ ਜਾਂਦੇ ਨੇ। ਸਤਨਾਮ, ਕਿਉਂ? ਮਨੋਂ ਕੋਈ ਗਾਵੇ ਫਿਰ ਸੰਗਤ ਕਸਰ ਨਹੀਂ ਛੱਡਦੀ, ਕਮੀ ਨਹੀਂ ਆਉਂਦੀ ਉੱਥੇ, ਟੋਟ ਉੱਥੇ ਹੈ, ਘਾਟ ਉੱਥੇ ਹੈ। ਜਦੋਂ ਸਾਡੇ ਆਪਣੇ ਆਪ ਵਿੱਚ ਘਾਟ ਆਏ, ਘਾਟ ਆਉਂਦੀ ਉੱਥੇ ਹੈ ਜਦੋਂ ਸਾਡੇ 'ਚ ਘਾਟ ਹੋਏਗੀ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਕਦੇ ਕਿਸ ਤੋਂ ਕੁਛ ਨਹੀਂ ਮੰਗਿਆ। ਸਾਰੀ ਜ਼ਿੰਦਗੀ ਵਿੱਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸੰਤ ਬਾਬਾ ਈਸ਼ਰ ਸਿੰਘ ਨੇ ਕਦੇ ਕਿਸੇ ਤੋਂ ਮਾਇਆ ਮੰਗੀ ਹੋਈ। اپنی مرضی ہے، بعد وچ کوئی لکھ دے وے بھاویں کوئی کھ دے وے، انہاں نے منگنا نہیں کسے، لوڑ ہی نہیں پئی۔ سدگران دی بانی دا فیصلہ ترتے سی، جا تو میرا والا ہے تا کیا موہ چھڈا، تد سب کچھ مینو یا تیرا
1: بندہ،
2: لکھمی توٹ نہ آوئی کھائے خرچ رہندا، او تینوں توٹ کدے نہ آئے

ਆਨੰਦ ਸਿੰਘ ਜੀ ਕਹਿਣ ਲੱਗੇ ਮੈਂ ਤੁਹਾਡਾ ਕੀਰਤਨ ਸੁਣਿਆ ਬੜਾ ਆਨੰਦ ਆਇਆ। ਕਹਿੰਦੇ ਜਾਂ ਤੇ ਕੀਰਤਨ ਸੁਣਿਆ ਸੀ ਮੈਂ ਬਾਬਾ ਰਾਮ ਸਿੰਘ ਨਾਮਧਾਰੀ ਉਹਨਾਂ ਦਾ ਕੀਰਤਨ ਸੁਣਿਆ। ਬਾਬਾ ਰਾਮ ਸਿੰਘ ਭੈਣੀ ਵਾਲੇ ਮਾਂ ਉਹਨਾਂ ਦਾ ਕੀਰਤਨ ਸੁਣਿਆ ਬੜਾ ਆਨੰਦ ਆਇਆ। ਉਮਰ ਬੜੀ ਵੱਡੀ ਸੀ ਉਹਨਾਂ ਦੀ। ਕਹਿੰਦੇ ਉਸ ਤੋਂ ਬਾਅਦ ਕੀਰਤਨ ਸੁਣਿਆ ਮੈਂ ਬਾਬਾ ਅਤਰ ਸਿੰਘ ਦਾ ਮਸਤਵਾਣੇ ਵਾਲਿਆਂ ਦਾ ਬੜਾ ਆਨੰਦ ਆਇਆ। ਕਹਿੰਦੇ ਜੀ ਉਹ ਆਨੰਦ ਮੈਨੂੰ ਅੱਜ ਤੀਜੀ ਵਾਰੀ ਤੁਹਾਡੇ ਕੀਰਤਨ ਸੁਣਾ।

ਅੱਜ ਤੁਹਾਡੇ ਕੀਰਤਨ ਵਿੱਚ ਮੈਨੂੰ ਤਿੰਨ ਵਾਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ। ਜਦੋਂ ਕੀਰਤਨ ਕਰਦੇ ਸੀ ਨਾ ਰਾੜਾ ਸਾਹਿਬ ਵਾਲੇ ਮਹਾਂਪੁਰਖ, ਇੰਜ ਲੱਗਦਾ ਸੀ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ। ਉਹ ਖੁਦ ਹਾਜ਼ਰ ਨਾਜ਼ਰ ਸਮਝ ਕੇ ਕੀਰਤਨ ਕਰਦੇ ਸੀ।

ਇਹ ਆਨੰਦ ਹੈ ਕਿਉਂਕਿ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਜਿੱਥੇ ਬਾਜਾ ਵੱਜ ਗਿਆ ਮਸਤਾਨੇ ਕਰ ਗਿਆ। ਰੰਗ ਚੜ ਗਿਆ ਜਿੱਥੋਂ ਇੱਕ ਵਾਰੀ ਲੰਘ ਗਏ ਅੱਜ ਵੀ ਰੰਗ ਚੜਿਆ ਪਿਆ। ਸੰਤ ਬਾਬਾ ਆਨੰਦ ਸਿੰਘ ਨੇ ਵੀ ਕਿਹਾ ਸੀ ਸੰਗਤ ਤੇ ਸਦਾ ਹੀ ਇਹ ਗੱਲ ਕਹਿੰਦੀ ਸੀ

0: ਜਿੱਥੇ ਮਹਾਂਪੁਰਖ ਗਏ ਨੇ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS ਦੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Sanasri Mahalla Panjwa Jatan Karai Manukh Dhakaavai Oho Antar Jami Jannai Paap Kare Kar Mukar Paavai Pekh Karai Nirbhan

ਕਿਰਪਾ ਸਿੰਧ ਸੇਵ ਸੱਚ ਪਾਈਐ ਦੋਵੇਂ ਸੁਹੇਲੇ ਲੋਕ ਆਨ ਉਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਧਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ।

ਫਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤੈ ਨਾਨਕ ਜਨ ਕੇ ਪੂਰਨ ਕਾਮ ਧਨਾਸਰੀ ਮਹੱਲਾ।

ਕੰਤਵ ਸਾਰੀ ਛੂਟੀ ਵਿਦਣ ਰਹਿਣੀ ਗੁਰ ਸ਼ਬਦ ਨਾ ਮਾਨੈ ਪਾਹੀ ਪਾਥੀ ਤਾ ਤਨ ਮਹਿਲ ਨਾ ਪਾਈ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਈ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਫਿਰ ਰਲਿਆਲਾ ਜੋਬਨ ਬਾਲਾ ਤਿਸਰਾਵੇ ਰੰਗ ਰਾਤੀ ਗੁਰ ਸ਼ਬਦ ਵਗਾਸੀ ਸਹੁਰਾ ਵਾਸੀ।

ਕਦੇ ਨਾ ਵਸਾਰੀ ਅਨ ਦਿਨ ਸੰਹਾਰੀ ਜਾਂ ਨਾਮ ਲਈ ਤਾਂ ਜੀਵਾਂ ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੀ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰੈ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਉ ਅਨ ਦਿਨ ਰਹਿ ਨਿਭ ਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਉ ਦੂਜੈ ਭਾਏ ਦੁਖ ਹੋਏ ਮਨਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ।

ਮੁਕਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ ਅਠਾਰਹਾਂ ਸਗਲ ਜੂ ਠਾਰੇ ਤੇਰੋ ਕੀਆ ਤੁਝ ਕਿਆ ਅਰਪੋ ਨਾਮ ਤੇਰਾ ਤੂੰ ਚਵਰ ਟੁਲਹਾਰੇ ਦਸ ਅਠਾ ਅੱਠ ਸਠੇ ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕ੍ਰਿਤ ਸੋ ਕ੍ਰਿਤ ਥਾਰੂ ਕਰਮਰੀ ਰਹਾਉ ਸ਼ੰਕਰ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕੁਲ ਜਨ ਮਧੇ ਮਿਲਿਓ ਸਾਰਗ ਪਾਣ ਰੇ ਕਰਮ ਕਰ ਕਲੰਕ ਮਫੀਟ ਸਰੀ ਵਿਸ਼ਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੁੜ ਤਾਚੇ ਬਾਂਧਵਾ ਕਰਮ ਕਰ ਅਰਨ ਪਿੰਗਲਾਰੀ ਅਨਕ ਪਾਤਕ ਹਰਤਾ ਤ੍ਰੇ ਭਵਨ ਨਾਥ ਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਰੀ ਕਰਮ ਕਰ ਕਪਾਲ ਮਥੀਤ ਸਰੀ ਅੰਮ੍ਰਿਤ ਸਸੀ ਧੇਨ ਲਛਮੀ ਕਲਪ ਕਰ ਸਿਖਰ ਸਮਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੇ ਲੰਕਾ ਗਾੜ ਪਪਾੜੀ ਲੇ ਰਾਵਣ ਬਾਣ ਸਲ ਬਸਲ ਆਣ ਤੁਖੀਲੇ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗੇਹਣ ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ ਬਦਤ ਤ੍ਰਿਲੋਚਨ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਲੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਅਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਰਾਮ।

ਤਾਰ ਗੋਬਿੰਦੇ ਸੈਨ ਭਣੈ ਭਜ ਪਰਮਾਨੰਦੇ ਪੀਪਾ ਕਾਂਯੋ ਦੇਵਾ ਕਾਂਯੋ ਦੇਵਲ ਕਾਂਯੋ ਜੰਗਮ ਜਾਤੀ ਕਾਂਯੋ ਧੂਪ ਦੀਪ ਨੈਵੇਦਾ ਕਾਂਯੋ ਪੂਜੋ ਪਾਤੀ ਕਾਂਯਾ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅੰਤ ਕੋ ਨਾ ਗਈ ਪਾਏ ਪਧਾਰੇ ਦਸਮ ਪਾਤਸ਼ਾਹ ਦਾ ਹੁਕਮ ਹੈ ਪਰ ਸਾਡੀ ਮੂਰਖਮਤੀ ਕੀ ਹੈ ਲਾਜ ਨਾ ਮਰੋ ਕਹੋ ਕਰ ਮੇਰਾ ਉਹ ਤੇਰਾ ਗੁਆਂਢੀ ਜਿਹੜਾ ਕਹਿੰਦਾ ਸੀ ਕੋਠੀ ਮੇਰੀ ਹੈ ਉਹ ਛੱਡ ਕੇ ਤੁਰ ਗਿਆ ਤੇ ਤੂੰ ਫੇਰ ਕਹੀ ਜਾਂਦਾ ਘਰ ਮੇਰਾ ਹੀ ਹੈ ਕਹਿਣਾ ਜਾਂ ਬਚਨ ਕੇ ਲਾਜ ਨਾ ਮਰੋ ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦਾ ਤੇਰੇ ਸਾਹਮਣੇ ਲੱਖਾਂ ਚਲੇ ਗਏ ਮੇਰਾ ਕਹਿਣ ਵਾਲੇ ਕੋਈ ਚੀਜ਼ ਨਾਲ ਨਹੀਂ ਗਈ ਤੇ ਫੇਰ ਤੂੰ ਕਹੀ ਜਾਂਦਾ ਘਰ ਮੇਰਾ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਤੇ ਅਰਦਾਸ ਕਰਦਿਆ ਕਰੋ ਕਿ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ ਕਰ ਕਿਰਪਾ ਜਿਸ ਕੈ ਗਿਰਦੈ ਗਰੀਬੀ ਵਸਾ ਇੱਥੇ ਸਮਝਣਾ ਸਿੱਖੀ ਨੂੰ ਸਰੀਰ ਤੇ ਕੱਪੜੇ ਚੰਗੇ ਪਾਓ ਕੋਠੀਆਂ ਚੰਗੀਆਂ ਬਣਾਓ ਕਾਰ ਵਧੀਆ ਤੇ ਵਧੀਆ ਲਾਓ ਪ੍ਰਸ਼ਾਦਾ ਪਾਣੀ ਚੰਗਾ ਛਕੋ ਸਟੇਟ ਆਫ ਲਾਈਫ ਉੱਚਾ ਕਰੋ ਹਾਇਰ ਐਜੂਕੇਸ਼ਨ ਲਾਓ ਇਹਨਾਂ ਗੱਲਾਂ ਤੋਂ ਨਹੀਂ ਹਟਾਇਆ ਪਰ ਤੂੰ ਆਪਣਾ ਮਨ ਨਹੀਂ ਮਾਨ ਸਿੱਖ ਨੂੰ ਤਨ ਦੀ ਗਰੀਬੀ ਨਹੀਂ ਦਿੱਤੀ ਇਹ ਵੀ ਪਖੰਡ ਬਾਦ ਹੈ ਕਿ ਵੀ ਪਾਟੇ ਕੱਪੜੇ ਪਾਓ ਸਾਜੇ ਕੱਪੜੇ ਪਾਓ ਫਲਾਣਾ ਕਰੋ ਇਹ ਨਹੀਂ ਉਹ ਅਸੀਂ ਕਿਉਂ ਸਾਜੇ ਰਹੀਏ ਅਸੀਂ ਉਸ ਬਾਪ ਦੇ ਪੁੱਤ ਹੈ ਜਿਹੜਾ 225,000 ਦੀ ਕਲਗੀ ਲਾਉਂਦਾ ਸੀ ਅਸੀਂ ਉਸ ਬਾਪ ਦੀ ਔਲਾਦ ਹੈ ਜਿਹੜਾ ਜੇ ਹਾਥੀ ਤੇ ਚੜ੍ਹਦਾ ਸੀ ਹਾਥੀ ਵੀ 225,000 ਦਾ ਹੁੰਦਾ ਸੀ ਤੁਸੀਂ ਉਸ ਬਾਪ ਦੇ ਪੁੱਤ ਹੋ ਜਿਹਨੇ ਛੰਨੇ ਵਿੱਚ ਪਾਣੀ ਪੀਣਾ ਜੇ ਉਹ ਛੰਨਾ ਵੀ 225,000 ਦਾ ਹੁੰਦਾ ਸੀ ਉਸ ਬਾਪ ਦੀ ਔਲਾਦ ਹੈ ਸਿੱਖ ਜੇ ਪੈਰ ਧਰਨੇ ਕਿਤੇ ਬੈਠੇ ਪਲੰਘ ਦੇ ਉੱਤੇ ਉਹ 34,000 ਦੀ ਹੁੰਦੀ ਹਾਥੀ 225,000 ਦਾ ਚਾਰ ਕਿਰਪਾਨਾ ਗੁਰੂ ਗੋਬਿੰਦ ਸਿੰਘ ਦੇ ਗਾਤਰੇ 225,000 ਦੀ ਇੱਕ ਕਿਰਪਾਨ ਤੇ 225,000 ਤੇ ਹੁਣ ਦਾ ਲੈ ਜਿਹੜੇ ਹੋ ਹੁਣ ਤਾਂ 225,000 ਤੁਹਾਡੇ 1300 ਦਾ ਹੀ ਹੋ ਜਾਂਦਾ ਇਹ 225,000 ਉਦੋਂ ਦਾ ਗਿਣੇ ਜਦੋਂ ਪਿੰਡ ਵਿੱਚ 100 ਦਾ ਨੋਟ ਨਹੀਂ ਸੀ ਹੁੰਦਾ 10 ਦਾ ਨੋਟ ਵੀ ਕਿਤੇ ਹੀ ਹੁੰਦਾ ਸੀ ਉਦੋਂ ਦਾ 225,000 ਜੇ ਤੀਰ ਚਲਾਉਣੇ ਤਾਂ 225,000 ਸਿਉਣਾ ਇੱਕ ਤੀਰ ਨੂੰ ਲੱਗਿਆ ਹੋਇਆ ਜੇ ਪੰਚਕਲਾ ਸ਼ਸਤਰ ਚੌਪੜ ਖੇਲਣੇ ਤਾਂ ਉਹ ਚੌਪੜ ਦਾ ਜਿਹੜਾ 30 ਸਾਲ ਉਹ ਵੀ 225,000 ਦਾ ਪੰਚਕਲਾ ਸ਼ਸਤਰ ਐਡਾ ਅਮੀਰ ਵਿਰਸਾ ਪਰ ਜੇ ਐਡਾ ਅਮੀਰ ਸੀ 225,000 ਦੀ ਕਲਗੀ 225,000 ਦਾ ਪ੍ਰਸ਼ਾਦੀ ਹਾਥੀ 225,000 ਦੀ ਚੌਕੀ ਤੇ ਜਿਹੜਾ ਛਮਿਆਨਾ ਮਾਰਾ ਦੇ ਉੱਪਰ ਲੱਗਦਾ ਸੀ ਨਾ ਚਾਨਣੀ ਕਲਗੀ ਧਰਦੇ ਸੀਸ ਉੱਤੇ ਉਹਦੀ ਉਸ ਸਮੇਂ ਕੀਮਤ 2.5 ਲੱਖ ਸੀ ਉਸ ਸਮੇਂ ਤੇ ਕਾਬਲ ਦੀ ਸੰਗਤ ਨੇ ਬਣਾ ਕੇ ਭੇਜੀ ਸੀ ਕਾਬਲ ਦੀ ਸੰਗਤ ਨੇ ਔਰੰਗਜ਼ੇਬ ਨੂੰ ਚਰਨੀ ਭੇਜੀ ਸੀ ਮੁਸਲਮਾਨਾਂ ਨੇ 225,000 ਦੀ ਤੇ ਸਿੱਖ ਕਹਿੰਦੇ ਜੇ ਝੂਠੇ ਪਾਤਸ਼ਾਹ ਨੂੰ 225,000 ਦੀ ਗਈ ਹੈ ਤਾਂ ਸੱਚੇ ਪਾਤਸ਼ਾਹ ਨੂੰ 2.5 ਲੱਖ ਦੀ ਜਾਊਗੀ ਉਦੋਂ ਦਾ 2.5 ਲੱਖ ਹਿਸਾਬ ਲਾ ਲਓ ਕਿਵੇਂ ਇਕੱਠਾ ਕੀਤਾ ਹੋਣਾ ਪਰ ਐਡੇ ਉੱਚਾ ਬਾਦਸ਼ਾਹ ਤੇ ਮਨ ਕਿੰਨਾ ਨੀਵਾਂ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਸਿੱਖ ਦਾ ਮਨ ਨੀਵਾਂ ਰੱਖਣਾ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੇ ਤਨ ਦੀ ਗਰੀਬੀ ਨਹੀਂ ਹਿਰਦੇ ਕਹਿ ਕਰ ਕਿਰਪਾ ਜਿਸ ਕਹਿ ਹਿਰਦੈ ਤੇ ਉਹਨੂੰ ਲੱਭੂਗਾ ਕੀ ਗੁਰਮੁਖੋ ਹੈਰਾਨ ਹੋ ਜਾਓਗੇ ਸੁਣ ਕੇ ਹੈਰਾਨ ਜਨਕ ਸ਼ਬਦ ਕੀ ਮਿਲੂਗਾ ਨਾਨਕ ਇਹਾਂ ਮੁਕਤ ਵਿਰੋਧਾਭਾਸ ਹੈ। ਮੁਕਤੀ ਤਾਂ ਗਾਹਾਂ ਜਾ ਕੇ ਹੋਣੀ ਹੈ ਤੇ ਸੁੱਖ ਇੱਥੇ ਮਿਲਣੇ ਹੈ। ਆਪਾਂ ਸੁੱਖ ਮੰਗਦੇ ਹਾਂ ਜਿਉਂਦੇ ਜਿਉਂਦੇ ਤੇ ਮਰ ਕੇ ਮੰਗਾਂਗੇ ਮੁਕਤੀ। ਇੱਥੇ ਉਲਟ ਲਿਖ ਦਿੱਤਾ ਜਿਹਦਾ ਮਨ ਗਰੀਬ ਹੋ ਗਿਆ ਉਹ ਮਾਰਗ ਕਹਿੰਦੇ ਜਿਉਂਦਾ ਹੀ ਮੁਕਤ ਹੈ। ਨਾਨਕ ਈਸਾ ਮੁਕਤ, ਉਹ ਜਿਉਂਦੇ ਹੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਜਿਹਦੇ ਮਨ ਵਿੱਚੋਂ ਮੈਂ ਨਿਕਲ ਗਈ। ਈਹਾ ਮੁਕਤ ਆਗੇ ਸੁੱਖ ਪਾਵ ਹੈ, ਅਗਲੇ ਜਹਾਨ ਵਿੱਚ ਸੁੱਖ ਹੀ ਸੁੱਖ। ਇਹ ਭੱਟਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਉਮੈ ਦਾ ਅਰਥ ਕੱਢਣ ਵਾਸਤੇ, ਕਿਉਂਕਿ ਜਿੱਥੇ ਹਉਮੈ ਉੱਥੇ ਬਾਣੀ ਦਾ ਵਾਸਾ ਹੀ ਨਹੀਂ ਹੋਣਾ, ਉੱਥੇ ਪਰਮੇਸ਼ਰ ਦੇ ਨਾਮ ਨੇ ਰਹਿਣਾ ਹੀ ਨਹੀਂ। ਸਭ ਤੋਂ ਪਹਿਲਾਂ ਤਨ ਹੰਤਾ ਮਹਾਰਾਜ ਕਹਿੰਦੇ ਕਾਚੀ ਦੇ ਮੋਹ ਫੁੱਲ ਬਾਂਧੀ ਸੱਚ ਕਟੋਰ ਕਚੀਲ ਕੋ ਗਿਆਨੀ ਤਾਬਤ ਪਰਮਤ ਰਹਿਣ ਨਹੀਂ ਪਾਵਤ। ਸਮਝਣਾ ਪਿਆ ਅਸੀਂ ਕਿਹਨਾਂ ਗੱਲਾਂ ਵਿੱਚ ਕਿਹਨਾਂ ਚੀਜ਼ਾਂ ਕੋਲ ਧੋਂਦੇ ਫਿਰਦੇ, ਕਿਹਨਾਂ ਵਸਤੂਆਂ ਦੀ ਪ੍ਰਾਪਤੀ ਖਾਤਰ ਨੱਠੇ ਫਿਰਦੇ ਜੋ ਰਹਿਣ ਨਾ ਪਾਵਤ, ਜਿਹਨਾਂ ਪਦਾਰਥਾਂ ਨੇ ਰਹਿਣਾ ਨਹੀਂ। ਦੇਖੋ ਕੈਸਾ ਬਦਲ ਤਾਬਤ ਪਰਮਤ, ਭਰਮ ਵਿੱਚ ਫਸਿਆ ਹੋਇਆ ਹੋਮੇ ਦੇ ਭਰਮ ਨੇ ਫਸਾਇਆ ਹੋਇਆ ਉਹਨਾਂ ਚੀਜ਼ਾਂ ਪਿੱਛੇ ਧੋਂਦਾ ਫਿਰਦਾ ਜੋ ਰਹਿਣ ਨਾ ਪਾਵਤ। ਕਈ ਤਾਂ ਸਰੀਰ ਪਿੱਛੇ ਹੀ ਨੱਠੇ ਭੱਜੇ ਫਿਰਦੇ ਨੇ, ਕਿਵੇਂ ਇਹਨੂੰ ਸ਼ਿੰਗਾਰੀਏ, ਕਿਵੇਂ ਚੰਗਾ ਕਰੀਏ। ਕਈ ਤਾਂ ਮੇਰੇ ਵਰਗੇ ਗਿਆਨੀ ਵੀ ਸ਼ੀਸ਼ਾ 6 ਵਾਰ ਦੇਖਦੇ ਅੱਜ ਫਿਰ ਕੁਛ ਸਕਦਾ ਭੁਲੇਖਾ ਲੱਗ ਜਾਂਦਾ ਕਿਤੇ ਨੱਕ ਵਿਗੜਦਾ ਨਹੀਂ। ਫਿਰ ਸਰੀਰ ਪਿੱਛੇ ਹੀ ਨੱਠੇ ਭੱਜੇ ਫਿਰਦੇ, ਜੀਭ ਦੇ ਰਸ ਪਿੱਛੇ ਹੀ ਬਾਜ਼ਾਰ ਵਿੱਚ ਟੋਲਦੇ ਫਿਰਦੇ ਤੇ ਮੱਛੀ ਕਿੱਥੇ ਬਣੀ ਮੈਨੂੰ। ਇਤਾਵਤ ਭਰਮਤ ਰਹਿਣ ਨਹੀਂ ਪਾਵਤ, ਕਿੰਨਾ ਕੁ ਚਿਰ ਰਹਿੰਦਾ ਜੀਭ ਦਾ ਸਵਾਦ। ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਲੰਘ ਗਿਆ ਘਾਟੀ ਤੇ ਹੋ ਗਿਆ ਮਾਟੀ। ਜਦ ਹੱਗ ਚੋਂ ਕੋਈ ਪਦਾਰਥ ਕਿੰਨਾ ਹੀ ਸਵਾਦਿਸ਼ਟ ਹੈ, ਘੰਟ ਤੋਂ ਹੇਠ ਲੰਘ ਗਿਆ ਤੇ ਮਿੱਟੀ ਬਣ ਗਿਆ। ਰਸਨਾ ਕਿੰਨਾ ਕੁ ਚਿਰ ਸਵਾਦ ਦੇਖ ਲਈ ਹੈ, ਬਸ ਜਿੰਨਾ ਚਿਰ ਉੱਤੇ ਪਈ ਹੈ ਚੀਜ਼ ਖੀਲ ਭੰਗਨ ਗੁਰਸਿੱਖ ਪਿਆ। ਮਹਾਰਾਜ ਕਹਿੰਦੇ ਉਹਨਾਂ ਪਦਾਰਥਾਂ ਪਿੱਛੇ ਨੱਠਿਆ ਭੱਜਿਆ ਫਿਰਦਾ, ਉਹਨਾਂ ਆਨੰਦਾਂ ਪਿੱਛੇ ਨੱਠਿਆ ਭੱਜਿਆ ਫਿਰਦਾ। ਧਾਵਤ ਭਰਮਤ, ਭਰਮਦਾ ਫਿਰਦਾ, ਧੌਂਦਾ ਫਿਰਦਾ, ਨੱਠਿਆ ਜਿਹਨਾਂ ਕਿਹਨਾਂ ਪਿੱਛੇ, ਜਿਨ੍ਹਾਂ ਨੇ ਸੰਗ ਨਹੀਂ ਜਾਣਾ, ਰਹਿਣ ਨਾ ਪਾਵਤ। ਜਿਹੜੇ ਸਦਾ ਰਹਿਣ ਵਾਲੇ ਨਹੀਂ ਉਹਨਾਂ ਦੀ ਪ੍ਰਾਪਤੀ ਵਾਸਤੇ ਦੌੜਦਾ ਹੈ। ਬਸ ਐਸਾ ਭਰਮ ਵਿੱਚ ਪਦਾਰਥਵਾਦੀ ਹੋ ਗਿਆ ਜੋ ਪਰੇ ਪਰੇ ਤੋਂ ਪਰੇ, ਜਿਹਦਾ ਅੰਤ ਕਿਸੇ ਨੇ ਪਾਇਆ ਹੀ ਨਹੀਂ ਹੈ, ਜਿਸਦੇ ਵਿੱਚ ਗੁਣ ਇਹ ਨਾਲੇ ਤਾਂ ਪਰਲੇ ਕੰਢੇ ਤੇ ਵੀ ਖੜਾ ਹੋਵੇ ਨਾਲੇ ਇੱਧਰ ਵੀ ਖੜਾ ਹੋਵੇ, ਉਹ ਕੌਣ ਹੈ? ਸਭ ਤੇ ਨੇੜੇ ਸਭ ਹੋਤੇ ਦੂਰ, ਉਹ ਇੱਕ ਵਾਹਿਗੁਰੂ ਹੈ, ਨਾਲੇ ਤਾਂ ਇੰਨਾ ਦੂਰ ਹੈ ਕਦੇ ਦਿਖੇ ਹੀ ਨਹੀਂ ਨਾਲੇ ਬੈਠਾ ਵਿੱਚ, ਸਭ ਤੋਂ ਨੇੜੇ। ਉਹ ਭਰਮ ਦੀ ਦੌੜ ਨੇ, ਐਸਾ ਮਾਇਆ ਦੀ ਦੌੜ ਨੇ ਨਠਾ ਦਿੱਤਾ ਜਿਹਨੂੰ ਮਿਲਣ ਆਇਆ ਸੀ, ਜਿਹਦਾ ਮਿਲਾਪ ਜਿਹਨੂੰ ਲੱਭਣਾ ਸੀ, ਜਿਹਦੇ ਲੱਭਣ ਖਾਤਰ ਗਿਆਨ ਦੀ ਦੌੜ ਕਰਨੀ ਸੀ, ਬੁੱਧ ਦੀ ਦੌੜ ਕਰਨੀ ਸੀ, ਪਹੁੰਚ ਕਰਨੀ ਸੀ, ਲੱਭੇ ਉਹਦੀ ਗੱਤ ਨਹੀਂ ਜਾਣੀ, ਉਹਦੀ ਪ੍ਰਾਪਤੀ ਦੀ ਗੱਲੇ ਨਹੀਂ ਕੀਤੀ। ਜੋਬਨ ਦਾ ਜਵਾਨੀ ਦਾ ਸਾਧ ਸੰਗਤ ਕਾਰਨ ਤੇਜ ਲਿਖਿਆ, ਇਹਨੂੰ ਜੋਬਨ ਦੇ ਦਿਨ ਲਿਖੇ ਨੇ, ਜਿਵੇਂ ਸੂਰਜ ਦਾ ਦੁਪਹਿਰਾ ਹੁੰਦਾ ਕਾਰਨ ਤੇਜ, ਉਹ ਐਸਾ ਹੈ ਸਰ ਅਫਸਰ ਨਾ ਪਛਾਣ, ਚੰਗੀ ਮਾੜੀ ਗੱਲ ਦਾ ਬੋਧੇ ਨਹੀਂ ਰਹਿੰਦਾ, ਭਲੇ ਮਾਨਸ ਤੇ ਨੇਕ ਬੰਦੇ ਦਾ ਤੇ ਬੁਰੇ ਬੰਦੇ ਦਾ ਖਿਆਲ ਹੀ ਨਹੀਂ ਰਹਿੰਦਾ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਕਿਹੜਾ ਬਚਨ ਬੋਲਣਾ ਕਿਹੜਾ ਨਹੀਂ ਬੋਲਣਾ। ਉਹ ਜੋਬਨ ਧਨ ਪ੍ਰਭਤਾ ਕਹਿ ਮਦ ਮੈਂ, ਦੇਖੋ ਇੱਥੇ ਤਾਂ ਸ਼ਰਾਬ ਦਾ ਨਸ਼ਾ ਕਹਿੰਦੇ ਹੋ ਤੁਸੀਂ, ਥੀਮ ਦਾ ਨਸ਼ਾ, ਡੋਡਿਆਂ ਦਾ ਨਸ਼ਾ, ਸਮੈਕ ਦਾ, ਹੀਰੋਇਨ ਦਾ ਨਸ਼ਾ, ਪਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੇ ਨਸ਼ੇ ਤਿੰਨ ਕਿਹੜੇ? ਜੋਬਨ ਧਨ ਪ੍ਰਭਤਾ ਕਹਿ ਮਦ ਮੈਂ, ਇੱਥੇ ਥੋੜਾ ਜਿਹਾ ਭੁਲੇਖਾ ਲੈ ਜਾਂਦਾ ਪਾਠ, ਪ੍ਰਭ ਤਾਂ ਕਹਿ ਮਦ ਮੈਂ ਚਲਿਆ ਜਾਂਦਾ ਪਾਠ, ਪਰ ਜੋਬਨ ਧਨ ਪ੍ਰਭ ਤਾਂ ਪਾਠ, ਜੋਬਨ ਧਨ ਪ੍ਰਭ ਤਾਂ ਕਹਿ ਮਦ ਮੈਂ, ਇੱਕ ਜਵਾਨੀ ਦਾ ਨਸ਼ਾ ਗੁਰਮੁਖ ਪਿਆ ਗਿਆ, ਇਹ ਬਹੁਤ ਬੁਰਾ ਚੜ੍ਹਦਾ। ਇੱਕ ਧਨ ਦਾ ਨਸ਼ਾ, ਜੇ ਵਾਇਆ ਇਕੱਠੀ ਹੋ ਜਾਵੇ ਉਹ ਸਕੇ ਭਾਈ ਨੂੰ ਵੀ ਕੁਝ ਹੋ ਰਹੇ ਸਮਝਦਾ। ਨਸ਼ਾ ਜੋ ਹੋਇਆ ਨਸ਼ਾ ਚੜ ਗਿਆ ਤੇ ਮਾਂ ਕਿਤੇ ਮਾਂ ਦਿਖਦੀ ਹੈ, ਭਰਾ ਕਿਤੇ ਭਰਾ ਦਿਖਦਾ, ਆਪਣਾ ਘਰ ਕਿਤੇ ਘਰ ਦਿਖਦਾ। ਫਿਰ ਇਹ ਜਵਾਨੀ ਦਾ ਨਸ਼ਾ, ਧਨ ਦਾ ਨਸ਼ਾ, ਇੱਕ ਚੌਥਾ ਨਸ਼ਾ ਤਾਂ ਬਹੁਤ ਬੁਰਾ ਜਿਹਦੇ ਪਿੱਛੇ ਵੈਸੀ ਨੱਠੇ ਭੱਜੇ ਫਿਰਦੇ। ਪ੍ਰਭ ਤਾਂ ਕਿ ਲੋਕ ਮੇਰੀ ਸ਼ੋਭਾ ਕਰਨ, ਲੋਕ ਹੁਣ ਕਹਿਣ ਜੇ ਇਹ ਪ੍ਰਧਾਨਗੀ ਤੋਂ ਹਟ ਗਿਆ ਗੁਰਦੁਆਰੇ ਦਾ ਕੰਮ ਨਹੀਂ ਚੱਲਣਾ। ਲੋਕ ਕਹਿਣ ਵੀ ਜੇ ਗ੍ਰਾਂਟੀ ਚੱਲਿਆ ਗਿਆ ਮੁੜ ਕੇ ਗੁਰਦੁਆਰਾ ਨਹੀਂ ਚੱਲਣਾ। ਇਹ ਪਰਬ ਤਾਂ ਸੁਣਨ ਦੇ ਭੁੱਖੇ। ਆ ਵੇਖੋ ਹਿੰਦੁਸਤਾਨ ਵਿੱਚ ਕੀ ਹਾਲ ਹੈ। ਘਰ ਵਾਲੀ ਤਾਂ ਫਿਕਰ ਕਰਦੀ ਹੈ ਮੂੰਗੀ ਦੀ ਦਾਲ ਨਹੀਂ ਹੈ, ਤੇ ਘਰ ਵਾਲਾ ਕਹਿੰਦਾ ਮੈਂ ਚੇਅਰਮੈਨ ਬਣਨਾ। ਇੱਥੇ ਖੁਸ਼ ਰੱਖਣਾ ਘਰ ਵਾਲੀ ਫਿਟਦੀ ਫਿਰਦੀ ਆ, ਮੁੰਡਿਆਂ ਨਿਆਣਿਆਂ ਦੀ ਸਕੂਲ ਦੀ ਫੀਸ ਨਹੀਂ ਮਿਲਦੀ, ਤੇ ਬਾਪੂ ਫਿਰਦਾ ਕਹਿੰਦਾ MLA ਦਾ ਟਿਕਟ ਲੈ। ਗੱਲ ਕੀ ਹੈ ਪ੍ਰਭ ਤਾਂ ਚਾਰ ਦਿਨ ਸੋਭਾ ਹੋਊਗੀ, ਹੋਰ ਤਾਂ ਕੋਈ ਨਹੀਂ। ਇਹ ਤਿੰਨ ਨਸ਼ੇ ਐਸੇ ਨਾ ਸੁਣਿਓ, ਇਹਨਾਂ ਦਾ ਅਸਲ ਸੁਣਿਓ ਹੁਣ ਬਾਣੀ ਚੋਂ। ਜਵਾਨੀ ਦਾ ਨਸ਼ਾ, ਧਨ ਦਾ ਨਸ਼ਾ, ਪ੍ਰਭ ਤਾਂ ਇੱਜ਼ਤ ਦਾ ਨਸ਼ਾ। ਐ ਨਿਸ ਰਹਿ ਦੀਵਾਨਾ, ਦਿਨ ਰਾਤ ਪਾਗਲ ਕਰ ਦਿੰਦੇ। ਐ ਨਿਸ ਐ ਨਾਮ ਦਿਨ ਦਾ, ਨਿਸ ਨਾਮ ਰਾਤ ਦਾ। ਇਹ ਦਿਨ ਰਾਤ ਉਧਰਦੇ ਨਹੀਂ ਜੀ, ਉਹ ਚੜ ਜਾਣ। ਮਹਾਰਾਜ ਕਹਿੰਦੇ ਐਸਾ ਹੰਕਾਰ ਹੋਇਆ, ਮੈਂ ਹੈਗਾ, ਮੇਰੇ ਪਦਾਰਥ ਹੈਗੇ, ਐਸੀ ਅਗਿਆਨਤਾ ਹੋਈ। ਫੜੋ ਜੀ ਤੁਕ ਹੋਈ ਜਿਹੜੀ ਸੁਖਮਨੀ ਸਾਹਿਬ ਦੀ ਪੌੜੀ ਤੁਹਾਨੂੰ ਸੁਣਾਈ ਹੈ। ਜੋਬਨ ਰੂਪ ਮਾਦ ਹੰਕਾਰ ਹੋਵੇ, ਮੈਂ ਹੈਗਾ ਕੁਝ, ਇਹਦੇ ਵਿੱਚ ਮਸਤ ਹੋਇਆ ਹੋਇਆ ਮੱਤਿਆ ਹੋਇਆ, ਬਸ ਬਹੁਤ ਵੱਡਾ ਅਭਿਮਾਨ ਲੈ ਕੇ ਦੁਨੀਆਂ ਵਿੱਚ ਤੁਰਦਾ, ਤੇ ਤੋਰ ਹੰਕਾਰ ਆਦਮੀ ਦੀ ਦਿਖ ਜਾਂਦੀ ਹੈ। ਨਸ਼ਿਆਂ ਦੀ ਦਿਖਣੀ ਤੁਹਾਨੂੰ ਡਾਮਾਡੋਲ ਜਾ ਹੋਊਗਾ, ਦਿਖਲ ਉਹਦੀ ਤੋਰ ਤੋਂ ਹੀ ਪਤਾ ਲੱਗਦਾ ਵੀ ਕੋਈ ਛਕਿਆ ਹੋਇਆ ਜਿੱਥੇ ਕੋਈ ਸਾਧਨਾ ਪਤਾ ਲੱਗ ਜਾਂਦਾ। ਜਿਹੜਾ ਹੰਕਾਰੀ ਸਰੀਰ ਦਾ ਧਨ ਦੌਲਤ ਦਾ, ਉਹਦਾ ਵੀ ਸਮਾਜ ਨੂੰ ਪਤਾ ਹੀ ਲੱਗ ਜਾਂਦਾ, ਬੋਲੀ ਉਹ ਹੋਰ ਹੋ ਜਾਂਦੀ ਹੈ। ਕੋਈ ਸਤਿ ਕਾਲ ਵੀ ਬੁਲਾਵੇ ਤਾਂ ਵੀ ਜਵਾਬ ਦੇਣ ਨੂੰ ਉਹਦਾ ਜੀ ਨਹੀਂ ਕਰਦਾ, ਕਿਉਂ ਬੁਲਾ ਸੀ ਮੈਨੂੰ ਡਿਸਟਰਬ ਕਰਦਾ। ਜੋਬਨ ਰੂਪ ਇਹਨਾਂ ਵਿੱਚ ਮੱਤਿਆ ਹੋਇਆ ਬੰਦਾ ਹੰਕਾਰ ਵਿੱਚ ਤੁਰਿਆ ਫਿਰਦਾ ਗਾ। ਪਰ ਧਨ ਫਿਰ ਐਸੀ ਅਗਿਆਨਤਾ ਹੋ ਜਾਂਦੀ ਹੈ, ਜਿੰਨਾ ਵੀ ਵਾਹਿਗੁਰੂ ਦੇ ਦੇਵੇ ਉੱਥੇ ਸੰਤੋਖ ਸਬਰ ਨਹੀਂ ਆਉਣਾ। ਪਰਾਏ ਦਾ ਧਨ ਉਹਦੇ ਵੱਲ ਇੱਛਿਆ ਕਰਨੀ, ਪਰ ਧਨ ਪਰਾਏ ਸਰੂਪ ਦੀ ਇੱਛਿਆ ਕਰਨੀ, ਪਰ ਨਾਰ ਪਰਾਈ ਇਸਤਰੀ ਦੀ ਇੱਛਿਆ ਕਰਨੀ, ਜੋਹਨ ਦੀ ਇੱਛਿਆ ਕਰਨੀ, ਤੇ ਹੋਰ ਕੀ ਕਰਨਾ। ਪਰਾਏ ਦੀ ਨਿੰਦਿਆ ਵਿੱਚ ਮਨ ਲਾਉਣ, ਜਦ ਵੀ ਮੂੰਹ ਤੋਂ ਗੱਲ ਬੋਲਣੀ ਕਿਸੇ ਤੇ ਵਿਰੋਧ ਵਿੱਚ, ਕਿਸੇ ਤੋਂ ਉਲਟੀ ਹੀ ਬੋਲਣ ਦੀ ਇੱਛਾ ਹੋ ਜਾਣੀ। ਇਹ ਮਿੱਠੀ ਜੀ ਮਾਹੇ ਹਿਤਾਨੀ ਹਿਤ ਆਨੀ। ਦੇਖੋ ਹੈ ਤਾਂ ਮਾੜੀਆਂ ਚੀਜ਼ਾਂ, ਪਰਾਈ ਵਸਤੂ ਵੱਲ ਧਿਆਨ ਦੇਣਾ, ਪਰਾਏ ਦੀ ਨਿੰਦਿਆ ਕਰਨੀ, ਪਰ ਧਨ ਚੁਰਾਉਣਾ। ਪਰ ਅਗਿਆਨੀ ਜੀਵ ਕੀ ਕਹਿੰਦਾ, ਉਹ ਆਪਣੇ ਹਿਰਦੇ ਵਿੱਚ ਇਹਨੂੰ ਮਿੱਠੀਆਂ ਕਰਕੇ ਮੰਨਦਾ। ਹਿਤ ਆਨੀ ਇਹ ਮਿੱਠੀ, ਇਹ ਜਿਹੜੀਆਂ ਜਾਹਿਦਾ ਮਹਾਰਾਜ ਨੇ ਲਿਖਿਆ, ਜੋ ਹਲਾਲ ਤੋਂ ਪੀਵੈ ਬੌਰਾ, ਹਲਾਲ ਨਾਮ ਹੈ ਜ਼ਹਿਰ ਦਾ, ਉਹ ਤਾਂ ਪੀਂਦਾ ਕਹਿੰਦਾ ਬਹੁਤ ਮਿੱਠੀ ਹੈ, ਪਰ ਅੰਮ੍ਰਿਤ ਨਾਮ ਜਾਣੇ ਕਰ ਕੌੜਾ। ਕਿਸੇ ਦੀ ਸਿਫਤ, ਕਿਸੇ ਨੂੰ ਚੰਗਾ ਕਹਿਣਾ, ਕਿਸੇ ਦੇ ਧਨ ਦੌਲਤ ਦੀ ਰੱਖਿਆ ਕਰਨੀ, ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਇਹ ਉਹਨੂੰ ਕੌੜੀਆਂ ਲੱਗਦੀਆਂ ਨੇ। ਜੇ ਤਾਕਤ ਆ ਗਈ ਤਾਂ ਵਿਗਾੜਾ ਹੀ ਵਿਗਾੜਾ ਕਿਸੇ ਦਾ, ਕਿਸੇ ਨੂੰ ਉਜਾੜਾ, ਕਿਸੇ ਨੂੰ ਦੁਖੇ ਦਵਾਂ ਤਾਕਤ ਦੇ ਨਾਲ, ਇਹ ਜਿਹੜੀਆਂ ਬੁਰਿਆਈਆਂ ਹਨ, ਅਗਿਆਨੀ ਬੰਦਾ ਸਿਰ ਦੇ ਵਿੱਚ ਮਿੱਠੀਆਂ ਕਰਕੇ ਧਾਰਨ ਕਰ ਲੈਂਦਾ। ਬਲਵੰਤ ਕਹੀਏ ਧੋਖਾ ਫਰੇਬ ਪਖੰਡ, ਕਿਸੇ ਨਾਲ ਠੱਗੀ ਕਰਦਾ ਤੈ ਛਾਪ ਕੇ, ਬਲਵੰਤ ਛਾਪ ਕਰ ਤਾਂ ਉਪਾਵਾ, ਕਿ ਮੈਂ ਠੱਗੀ ਤਾਂ ਕਰਾਂ ਕਿਸੇ ਨੂੰ ਪਤਾ ਨਾ ਲੱਗ ਜਾਵੇ। ਪਰ ਪ੍ਰਮਾਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਲਓ, ਕਿਸੇ ਦਾ ਮਾੜਾ ਕੰਮ ਅੱਜ ਤੱਕ ਛਪਿਆ ਹੈ? ਕੋਈ ਛਪਾ ਸਕਿਆ ਬੁਰਿਆਈ ਨੂੰ? ਅੱਜ ਨੀ ਕੱਲ, ਕੱਲ ਨੀ ਪਰਸੋਂ ਗੁਰਸਿੱਖ ਪਿਆ ਰਹੇ ਹੋ, महाराज ने तो बाणी विच कहता भावे कोई मैं धरती विच कमाई पताल पट के भी माड़ा कम करनी धरती दे विच ओ भी पता लग जाना ताई तो सुगमनी साहब नित बचन कर दिए थानू कि अनक पढ़दे मैं कमावे बतार खिन मैं प्रगट होए संसार आए गए देखदे आप कि किसे दा माड़ा कम कीता छुपया नहीं पर फेर करदे भी मैं छुपाऊंगा बल बंच छप कर तो पावा उपाओ कर दे कि माड़ा कम जिहड़ा मैं कर दे इहनू छुपा लवां ते इहदा तरीका घर वरत लिओ तुसीं वरतदे ही होणे हो तां कि किसे दिन इक झूठ बोल लिओ घर वाली नाल बोल लिओ या घर वाली पति नाल बोल लवे ओनू छपाउण खातर दस होर बोलने पैने एक बुराई एक झूठ बोल के ना फिर इना करना पैने दस भी किवें छप जावे इत्थे हुण ज्ञान दा की है भी जद इक नहीं छपया तू दस होर जमा कर दें विच लिखे सतनाम डरदा तो तू एक बोल के फिरदा ते दस होर बोल के ग्यारह बनाउंदा है ते फिर किवें बल बंच छप कर तां उपावा पखंड करके साडा लैणा घट नहीं किते इहना कि तुहानू इह कही जाने असीं बड़ा पखंड साडे विच गुरसिख पिया रहत अवर कचे अवर कमावत मन ने प्रीत मुखों गंढ लाभत जानन हार प्रभु परवीन बाहर भेख न काहू पी उन्हें नहीं प्रेखा नाल उन्हें कथा कीर्तन नाल नहीं भिजना क्यों नहीं भिजना नित तुसी आसा दी वार सुनदे हो कोई गावे रागी नादी बेदी बहु भांत कर कोई सारे रागा द्वारा केड़े राग जेड़े वेद ने दसे ने अजकल दे तुंबे आले राग नी जेड़े वेदा विच छे राग प्रमाण ने पहला राग छे वेद विच मिले सानू के केड़े राग ने छे रुतां भी वेद ने दसियां छे रुतां केड़ियां और रागा विच जेड़े वेदा विच राग लिखे ने उन्हां वही गावे कोई रागी कोई गावे रागी नादी नाद नाम है शब्द बोलदा किवें गावे वेदी वेदा ने जो दसे है कि सोठ कदों गाउणा है बढ़ांच कदों गाउणा है किन्ने ताल विच गाउणा है उन्हां नाल गावे बहु पहत कर इहदा अर्थ है कई रागी होए है भाई साहब भाई समुंद सिंह जी होए ने भाई गुरमुख सिंह जी होए ने जेड़े इक राग गाउंदे सी ते इक शब्द गाउंदे गाउंदे सत राग बदल जांदे सी उहनूं कहिंदे रागां दा गुलदस्ता बना के गाउणा हुण की पता है आपां नूं इहनां गल्लां दा हुण तां राग हो रहे चलदे आ बस गड़बड़ जांदी आ या कि ना करने या कि सदीक गुरुद्वारे विच देखो की बनाया पिया हाल कीर्तन विच चीजा गुरु घर विच ऐसे तो तुहाडियां खोईयां होईयां दिलतियां नूं बाहरों इत्थे लियाउणा सी जद इत्थे ट्यून बजूगी कोई फिल्मी जद इत्थे तूंबा खड़कूगा ते इत्थे बैठे रहोगे कि वेंकटहाल च जाओगे फिर तो गीते आ जाने तुहानूं ते गुरसिख प्यारे कोई गावे रागी नादी बेदी बहु भांत कर मोर लाती नहीं हर हर पीजे

ਜਦ ਵੀ ਉਹਨਾਂ ਤੋਂ ਦਵਾਈ ਲੈਣ ਜਾਂਦਾ ਸੀ ਮਰੀਜ਼ ਆਪਣਾ ਹੱਥੇ ਦਿੰਦਾ ਸੀ, ਨਬਜ਼ ਦੇਖਦਾ ਸੀ ਨਾ। ਹੱਥ ਦੀਜੇ ਦਾ ਅਰਥ ਹੈ ਨਬਜ਼ ਵੇਖਣੀ। ਹੁਣ ਬਲੱਡ ਪ੍ਰੈਸ਼ਰ ਨਾਲ ਵੇਖ ਲੈਂਦੇ ਨੇ ਬੀਪੀ ਦਾ ਪ੍ਰੇਰਿਤ ਹੈਗਾ, ਪਰ ਪਹਿਲਾਂ ਕੀ ਹੁੰਦਾ ਉਹ ਹੱਥ ਰੱਖਦਾ ਹੁੰਦਾ ਸੀ ਨਬਜ਼ ਤੇ ਹੱਥ ਰੱਖ ਕੇ ਨਾ ਬਾਂਹਦੇ ਉੱਤੇ ਸਿਰ ਰੋਗ ਉਹਦੇ ਸਰੀਰ ਦੇ ਅੰਦਰਲਾ ਰੋਗ ਦੱਸ ਦਿੰਦਾ ਸੀ। ਉਹ ਵਾਹਿਗੁਰੂ ਵੀ ਐਸਾ ਵੈਦ ਹੈ ਤੈਨੂੰ ਬਾਹਰੋਂ ਵੇਖ ਕੇ ਤੇਰੇ ਅੰਦਰਲੇ ਰੋਗ ਦੱਸਦਾ, ਕਿਉਂਕਿ ਸਤਿਗੁਰ ਵੈਦ ਸੁਜਾਣ ਹੈ। ਉਹ ਤਾਂ ਵੈਦਾਂ ਦਾ ਵੀ ਵੈਦ ਹੈ, ਉਹ ਜਾਣਦਾ ਕਿ ਬਾਹਰ ਭੇਖ ਨਾ ਤਾਹੂ ਭੀਨ ਤੇ ਹਾਲ ਕੀ ਹੈ ਸਾਡਾ ਅਮਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਸਾਡੇ ਵਾਸਤੇ ਲਿਖੇ ਉਹ ਬਲਵੰਤ ਛਪ ਕਰ ਤੋਂ ਪਾਵਾ, ਕਿਹੜਾ ਲਿਖੇ ਸਾਡੇ ਵਾਸਤੇ ਕਿ ਰਾਤ ਬਿਰਾਨੀ ਰੱਖ ਕੇ ਖਾਇਆ ਕਰ ਕੇ ਲੋਕਾਂ ਦੇ ਖੇਤਾਂ ਨੂੰ ਵਾੜਾ ਕਰਦਾ ਫਿਰਦਾ, ਆਪਣੇ ਖੇਤ ਵਿੱਚ ਡੱਕਾ ਹੈ ਨਹੀਂ। ਸਤਨਾਮ, ਆਪਣਾ ਖੇਤ ਸਾਰਾ ਖੜਾਤਾ ਪਖੰਡ ਵਿੱਚ ਤੇ ਇੱਥੇ ਕਹਿੰਦੇ ਸਾਰਾ ਦਿਨ 24 ਘੰਟੇ ਗਿਆਨੀ ਮਨੁੱਖ ਬਲਵੰਤ ਛਪ ਕਰਦੇ ਹੋ ਪਾਵਾ। ਕਿਉਂ ਭੁਲੇਖੇ ਵਿੱਚ ਪਿਆ ਸਿੱਖਾਂ, ਉਹ ਅੱਗੋਂ ਦੇਖਾ ਪਿੱਛੋਂ ਦੇਖਾ ਇਸੇ ਕਹਾ ਛਪਾਵਾ। ਲੋਕਾਂ ਦੀ ਅੱਖਾਂ ਨੂੰ ਸੁੱਤੇ ਪਿਆ ਨੂੰ ਤੂੰ ਧੋਖਾ ਦੇ ਸਕਦੇ, ਕੋਈ ਘਰ ਤੋਂ ਬਾਹਰ ਗਿਆ ਮੈਂ ਤਾਂ ਧੋਖਾ ਦੇ ਸਕਦੇ, ਸੁੱਤੇ ਪਏ ਨੂੰ ਧੋਖਾ ਦਿੰਦੇ, ਘਰ ਨਾ ਹੋਵੇ ਤਾਂ ਧੋਖਾ ਦਿੱਤਾ ਜਾਂਦਾ। ਪਰ ਇੱਕ ਤਾਂ ਉਹਨੇ 24 ਘੰਟੇ ਤੇਰੇ ਅੰਦਰੇ ਰਹਿਣਾ, ਇੱਕ ਉਹਨੇ ਸੌਣਾ ਕਦੇ ਨੀ ਜਾਗਦਾ ਹੀ ਹੈ। ਅਜਿਹੇ ਸਤਨਾਮ, ਉਹਦੇ ਸੱਚ ਚੇਤਨ ਆਉਂਦਾ ਕਿਤੇ ਪਰਮਾਤਮਾ ਸੌਂਦਾ ਨਹੀਂ ਇੱਕ ਮਿੰਟ ਵੀ ਨੀ, ਫਿਰ ਧੋਖਾ ਕਿਵੇਂ ਦੇਵੇਗਾ। ਉਹ ਜਾਗਦਾ ਵੀ ਹੈ ਤੇ ਘਰ ਵਿੱਚ ਵੀ ਬੈਠੇ 24 ਘੰਟੇ, ਫਿਰ ਵੀ ਤੂੰ ਦੇਖ ਤੂੰ ਸੁਣ ਪ੍ਰਭੇ ਅੰਤਰ ਜਾਮੀ, ਤੈਨੂੰ ਕਰਦੇ ਨੂੰ ਸਭ ਕੁਝ ਦੇਖ ਰਿਹਾ, ਤੈਨੂੰ ਬੋਲਦੇ ਨੂੰ ਉਹ ਸੁਣ ਰਿਹਾ ਕਿ ਕਿਹੜੇ ਬਚਨ ਬੋਲਦੇ। ਹੁਣ ਤਾਂ ਬਚਨੇ ਬਹੁਤ ਅਮੋਲਕ ਬੋਲਦੇ ਨੇ, ਭੈਣ ਜੀ ਕਹਿਣਾ ਭੁੱਲ ਗਏ, ਮਾਤਾ ਜੀ ਕਹਿਣਾ ਭੁੱਲ ਗਏ, ਬੇਬੇ ਜੀ ਕਹਿਣਾ ਭੁੱਲ ਗਏ, ਬਾਪੂ ਜੀ ਕਹਿਣਾ ਭੁੱਲ ਗਏ। ਹੁਣ ਤਾਂ ਨਵੇਂ ਹੀ ਕੰਮ ਬਸ ਨਿਆਣਿਆਂ ਦੇ, ਵੇਖੋ ਕੀ ਨਾਂ ਰੱਖਿਆ ਬੀਬੀਆਂ ਨੇ, ਅਗੇ ਗੁਰੂ ਗ੍ਰੰਥ ਸਾਹਿਬ ਤੋਂ ਨਾਂ ਕਢਾ ਕੇ ਲਿਆਂਦਾ, ਨਾ ਤਾਂ ਪਹਿਲਾਂ ਹੀ ਪੱਕਾ ਬਣਾਤਾ ਟੀਕੂ ਮਿੰਕੂ ਰਿੰਕੂ ਚਿੰਕੂ ਟੀਲੂ ਮਿਲੂ। ਵੇਖੋ ਸਿੱਖਾਂ ਦੇ ਬੱਚਿਆਂ ਦੇ ਨਾਂ ਚਿੰਕੂ ਮਿੰਕੂ ਦੇ, ਤੇ ਗੁਰਦੁਆਰੇ ਕਾਹਨੂੰ ਲੈਣੇ ਜੇ ਤੁਸੀਂ ਆਪਣੇ ਹੀ ਨਾਂ ਰੱਖੇ। ਉੱਥੇ ਵੈਸੇ ਕਰਾ ਕੇ ਜਾਂਦੇ ਜਕਾਰਾ ਛੱਡੋ, ਫਲਾਣੇ ਸਿੰਘ ਦੇ ਪੁੱਤਰ ਦਾ ਨਾਂ ਗੁਰੂ ਮਾਰ ਦਾ ਹੁਕਮਨਾਮਾ ਆਇਆ, ਕਦੇ ਲੈ ਆਏ ਮੁੜ ਕੇ ਹੁਕਮਨਾਮੇ ਦੇ ਨਾਂ। ਇੱਕ ਮੇਰੇ ਕੋਲ ਆ ਗਈ ਬੁੜੀ ਅਤੇ ਬਾਬਾ ਜੀ ਕਿਰਪਾ ਕਰੋ ਕਿ ਮੇਰਾ ਪੁੱਤ ਰੋਈ ਜਾਂਦਾ ਹੈ, ਪਤਾ ਨੀ ਕੀ ਬਿਮਾਰੀ। ਮੈਂ ਕਿਹਾ ਬੀਬੀ ਮੋਗੇ ਲੈ ਕੇ ਜਾ ਡਾਕਟਰ ਕੋਲ। ਉਹ ਕਹਿੰਦੀ ਮੋਗਾ ਛੱਡ ਕੇ ਮੈਂ ਤਾਂ CMC ਵੀ ਦਿਖਾ ਗਈ, ਇਹ ਟੀਕਾ ਮਾਰਨ ਤੇ ਨੀ ਹਟਦਾ। ਮੈਂ ਕਿਹਾ ਬੇਬੇ ਦਾ ਨਾਂ ਕੀ ਹੈ? ਕਹਿੰਦੀ ਚੀਕੂ। ਮੈਂ ਕਿਹਾ ਮਾਤਾ ਜੀ ਤੂੰ ਆਪ ਸੋਚ, ਜਿਹਦਾ ਜੰਮਦੇ ਦਾ ਨਾਂ ਚੀਕੂ ਹੈ ਉਹ ਤੈਨੂੰ ਜਪਜੀ ਸੁਣਾਊਗਾ? ਜਿਹਦਾ ਨਾਂ ਭਲਵਾਨ ਉਹਨੇ ਭੁੱਲਣਾ ਹੀ ਹੈ, ਜਿਹਦਾ ਨਾਂ ਰਾਜੀ ਉਹਨੇ ਰਾਜੇ ਕਰਨਾ ਬਈ, ਜਿਹਦਾ ਨਾਂ ਲਿਆਈ ਹਲਵਾਈ ਉਹਨੇ ਬਰਫੀ ਬਣਾਉਣੀ ਹੈ, ਤੇ ਜਿਹਦਾ ਨਾਂ ਚੀਕੂ ਉਹਨੇ ਚੀਕਾ ਹੀ ਮਾਰਨੀ ਹੈ। ਜੰਮਦੇ ਦਾ ਨਾਂ ਚੀਕੂ, ਇਹਨੂੰ ਰੋਣ ਤੇ ਹਟਾਓ ਬਾਬਾ ਜੀ। ਤੇ ਬੁੜੀ ਕਹਿੰਦੀ ਬਾਬਾ ਜੀ ਹਟੂਗਾ ਕਦੇ? ਮੈਂ ਕਿਹਾ ਹਾਰ ਜਾਣਾ ਬੇਬੇ, ਫਿਕਰ ਨਾ ਕਰ। ਕਹਿੰਦੀ ਕਦ? ਮੈਂ ਕਿਹਾ ਵੱਡਾ ਹੋਣ ਤੇ ਜਦੋਂ ਤੁਹਾਡੀਆਂ ਚੀਕਾਂ ਮਰਾਊਗਾ ਫਿਰ ਇਹ ਹਟੂਗਾ। ਇੱਥੇ ਹੈ ਕੋਈ ਸਤਨਾ, ਫਿਰ ਇਹਨੇ ਹਰ ਜਾਣਾ ਫਿਰ ਤਾਂ ਮੁੜੇ ਤੁਸੀਂ ਚੀਕਾਂ ਮਾਰ, ਤੁਸੀਂ ਹੱਸ ਲਏ ਹੁਣ। ਹੁਣ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਬੈਠਾ ਕਿਹੜਾ ਮਾਂ ਬਾਪ ਹੈ ਜਿਹੜਾ ਨਿਆਣੇ ਅੱਗੇ ਚੀਕਾਂ ਨਹੀਂ ਮਾਰ? ਕੋਈ ਹੈ ਨਿਆਣੇ ਤੇ ਤੁਹਾਡਾ ਕੰਟਰੋਲ? ਮਾਂ ਬਾਪ ਨੂੰ ਹੁਕਮ ਕਰਦੇ ਨੇ, ਬੁੜੇ ਨੂੰ ਤਾਂ ਕਹਿੰਦੇ ਤੂੰ ਚੁੱਪ ਕਰ ਲੈਂ ਤੈਨੂੰ ਕਰਾਵਾਂ। ਐਸੀ ਅਵਸਥਾ ਕਿਉਂ ਆਈ ਹੈ ਗੁਰਸਿੱਖ ਪਿਆਰੇ? ਤੁਹਾਨੂੰ ਬੇਨਤੀ ਹੈ ਨਾ, ਸਾਡੀਆਂ ਤਾਂ ਬੱਚਿਆਂ ਨਾਲ ਕੋਈ ਚੀਜ਼ ਪਿਆਰੀ ਨਹੀਂ। ਦੱਸੋ ਹੁਣ ਬੱਚੇ ਤੋਂ ਕਿਹੜੀ ਚੀਜ਼ ਪਿਆਰੀ ਦੱਸ ਦੋ? ਹੈਗੀ ਫਿਰ ਨਾ ਕਮਾਓ। ਧਰਮ ਸਭ ਤੋਂ ਤੁਹਾਡੇ ਯਾਦ ਹੋਣੇ, ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨੂੰ ਬੁਲਾਇਆ ਦਿੱਲੀ, ਜਦ ਪਹਿਲਾ ਮੋਰਚਾ ਲੱਗਿਆ ਉਧਰ ਜੰਗ ਦੀ ਤਿਆਰੀ ਸੀ। ਗੁਰਸਿੱਖ ਪਿਆਰੇ ਪੰਡਿਤ ਜਵਾਹਰ ਲਾਲ ਜੀ ਕਹਿੰਦੇ ਮਾਸਟਰ ਜੀ ਇਤਨੇ ਪੜ੍ਹੇ ਲਿਖੇ ਹੋ ਕੇ

ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿਚ ਆ ਕੇ ਵਾਹਿਗੁਰੂ ਤੂੰ ਕਾਰਨ ਕਰਨ ਕਰਨ ਹੈ ਸੰਸਾਰ ਕਾਰਨ ਕਰਤਾ ਵਾਹਿਗੁਰੂ ਬਣਾਉਣ ਵਾਲਾ ਕਰਨ ਸੰਸਾਰ ਉਹਦੀ ਬਣਾਈ ਹੋਈ ਪ੍ਰਕਿਰਤੀ ਕ੍ਰੀਏਸ਼ਨ ਕਾਰਨ ਹੈ ਕ੍ਰੀਏਟਰ ਕਰਤਾ ਵਾਹਿਗੁਰੂ ਹੇ ਵਾਹਿਗੁਰੂ ਸਾਰੇ ਖੰਡਾ ਬ੍ਰਹਮੰਡਾਂ ਦੇ ਕਰਨ ਵਾਲੇ ਮੈਂ ਤੇਰੀ ਸ਼ਰਨ ਵਿਚ ਆਇਆ ਕਾਰਨ ਕਰਨ ਸਮਰੱਥ ਸ੍ਰੀ ਧਰ ਤੂੰ ਸਮਰੱਥ ਹੈ ਇੱਥੇ ਤਾਂ ਭਾਈ ਆਪਾਂ ਮਾਨਤਾ ਕਰ ਲੈਂਦੇ ਪਰ ਵੇਖਿਆ ਨੀ ਪੰਜਾਹ 60 ਮੀਲ ਦੇ ਸਫ਼ਰ ਨੂੰ ਤੁਰੀਏ ਪਤਾ ਨੀ ਕਿੱਥੇ ਰੁਕਾਵਟ ਪੈ ਜਾਣੀ ਇੰਡੀਆ ਨੂੰ ਜਾਣ ਦੀ ਕੋਈ ਸਲਾਹ ਨਹੀਂ ਪਤਾ ਨੀ ਕਦ ਟੈਲੀਫੋਨ ਆ ਜਾਣਾ ਰਾਤ ਨੂੰ ਇਹ ਚੜ੍ਹਨਾ ਪਵੇ ਆਪਾਂ ਕਿਸ ਗੱਲ ਵਿਚ ਕਾਰਨ ਕਰਨ ਸਮਰੱਥ ਕਾਰਨ ਕਰਨ ਸਮਰੱਥ ਹੁੰਦੇ ਜੋ ਵੀ ਚਾਹੇ ਉਹ ਕਰੇ ਪਰ ਕੋਈ ਵਿਘਨ ਨਾ ਵਿੱਚ ਪਵੇ ਕੋਈ ਰੁਕਾਵਟ ਨਾ ਵਿੱਚ ਪਵੇ ਅਮੋਘ ਜੀ ਨੂੰ ਕਿਹਾ ਬਿਨਾਂ ਵਿਘਨ ਤੋਂ ਉਹ ਤਾਂ ਇਸ ਵਾਹਿਗੁਰੂ ਦੀ ਉਹ ਸ਼ਕਤੀ ਹੈ ਜੋ ਕਰਨਾ ਚਾਹੇ ਉਹਦੇ ਕਰਤਵ ਵਿੱਚ ਕੋਈ ਵਿਘਨ ਪਾਉਣ ਵਾਲੀ ਸ਼ਕਤੀ ਹੈ ਨਹੀਂ ਇੱਥੇ ਤਾਂ ਅਜਮੇਰੀ ਬਾਬੇ ਕੋਲ ਜਾਣਾ ਪੈਂਦਾ ਦੇਖੋ ਜੀ ਮੇਰਾ ਗ੍ਰਹਿ ਕਿਹੜਾ ਖਰਾਬ ਆ ਗਿਆ ਇੱਥੇ ਤਾਂ ਪੁੱਛਿਆ ਲੈਣੀ ਪੈਂਦੀ ਹੈ ਬਾਬਿਆਂ ਤੋਂ ਜਾਣਾ ਪੈਂਦਾ ਬਾਬਾ ਜੀ ਬਣਾਓ ਕੋਈ ਟਾਂਗਾ ਕੋਈ ਪਾਣੀ ਦੀ ਬੋਤਲ ਬਣਾਓ ਮੁੰਡਾ ਚੁੱਕਦਾ ਜਾਂਦਾ ਇੱਥੇ ਥੋੜੇ ਵਿਘਨ ਪੈਂਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਅਮੋਘ ਜੋ ਕਰਨਾ ਚਾਹੇ ਉਹ ਸਮਰੱਥ ਹੈ ਮੈਂ ਦੋਹਾਂ ਚੱਲਦੇ ਇੱਕੋ ਸ਼ਵਈਆ ਹੁਣ ਸਮਾਂ ਪੂਰਾ ਹੋ ਗਿਆ ਇਹ ਜਿਹੜੀ ਵਿਚਾਰ ਅੱਜ ਚੱਲੀ ਹੈ ਨਾ ਗੁਰਮੁਖੋ ਇਹ ਪਰਮਾਤਮਾ ਨੂੰ ਮਿਲਾਉਣ ਵਾਲੀ ਵਿਚਾਰ ਕਿਉਂ ਜਿੱਦਣ ਸਾਡੇ ਵਿੱਚੋਂ ਮੈਂ ਨਿਕਲ ਗਿਆ ਉਦਣ ਇਹ ਮਨੁੱਖ ਹੀ ਵਾਹਿਗੁਰੂ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਜਿੱਦਣ ਉਹਨੇ ਨਹੀਂ ਆਉਣਾ ਕਿਤੇ ਲੱਭਣ ਜਾਣਾ ਉਹਨੂੰ ਕਿਤੇ ਟੋਲ ਜਾਣਾ ਉਹਨੂੰ ਕਿਤੇ ਹਾਕਾ ਮਾਰਨੀ ਹੈ ਨਹੀਂ ਨਹੀਂ ਫਿਰ ਤੂੰ ਹੀ ਪਰਮਾਤਮਾ ਹੈ ਕਿਦਣ ਜਿੱਦਣ ਤੇਰੇ ਵਿੱਚ ਤੂੰ ਹੀ ਰਹਿ ਗਿਆ ਮੈਂ ਨਿਕਲ ਗਿਆ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਸੋ ਅੱਜ ਉਪਦੇਸ਼ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਜੀ ਨੇ ਪੱਟ ਬੈਠੇ ਨੇ ਸਾਹਮਣੇ ਕਿਉਂਕਿ ਉਹਨਾਂ ਨੇ ਬਾਣੀ ਉਚਾਰਨੀ ਹੈ ਪਰਮਾਤਮਾ ਦੇ ਨਾਲ ਜੁੜਨੇ ਪਿਛਲੇ ਪ੍ਰਾਸ਼ਚਿਤ ਖਤਮ ਕਰਨੇ ਉਹ ਤਾਂ ਹੀ ਹੋਣਗੇ ਜੇ ਮਨ ਦੀ ਭਾਵਨਾ ਇੱਥੇ ਆ ਕੇ ਖੜ ਜੂਗੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਸਾਰੀਆਂ ਸੰਗਤਾਂ ਨੂੰ ਕਿਉਂਕਿ ਰੇਡੀਓ ਦੁਆਰਾ ਸਾਰੇ ਯੂਰਪ ਵਿਚ ਵਚਨ ਜਾ ਰਹੇ ਨੇ ਹੱਥ ਬੰਨ ਕੇ ਬੇਨਤੀ ਅੱਜ ਖਾਸ ਇੱਕ ਸਪੈਸ਼ਲ ਕਿ ਕੱਲ ਨੂੰ ਬਹੁਤ ਵੱਡਾ ਗੁਰਪੁਰਬ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਦਿਨ ਹੈ ਜਿਹੜੀ ਇੱਥੇ ਸੰਗਤ ਸੁਣਦੀ ਹੈ ਬਾਹਰ ਸੰਗਤ ਸੁਣਦੀ ਹੈ ਉਹਨਾਂ ਸਾਰਿਆਂ ਦੇ ਚਰਨਾਂ ਵਿਚ ਬੇਨਤੀ ਹੈ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਇਸ਼ਨਾਨ ਕਰਿਓ ਘਰ ਘਰ ਬਾਣੀ ਦਾ ਪਾਠ ਕਰਿਓ ਵੱਧ ਤੋਂ ਵੱਧ ਸਮਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਜਿਨ੍ਹਾਂ ਨੂੰ 12 ਵਾਰ ਪ੍ਰਾਪਤ ਹੋਏ ਬਹੁਤ ਵੱਡਾ ਗੁਰਪੁਰਬ ਆਪਾਂ ਨੂੰ ਪ੍ਰਾਪਤ ਹੋਇਆ ਆਪਾਂ ਨੇ ਗੁਰਮਤ ਮਰਯਾਦਾ ਨਾਲ ਨਿਭਾਉਣਾ ਸਾਰਿਆਂ ਨੇ ਘਰ ਵਿਚ ਬਾਣੀ ਪੜ੍ਹਨੀ ਵੱਧ ਤੋਂ ਵੱਧ ਸਮਾਂ ਗੁਰੂ ਘਰ ਵਿਚ ਆ ਕੇ ਲਾਹੇ ਲੈਣੇ ਇਹੀ ਗੁਰਪੁਰਬ ਮਨਾਉਣ ਦਾ ਤਰੀਕਾ ਹੈ ਗੁਰਮਤ ਵਿਚ ਬਹੁਤ ਧੰਨਵਾਦ ਤੁਹਾਡਾ ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸਰਵਣ ਕਰਦੇ ਹੋ ਬਾਣੀ ਦੀ ਵਿਚਾਰ ਕਰਦੇ ਆ ਭੁੱਲਾਂ ਹੋ ਜਾਂਦੀਆਂ ਨੇ ਆਮ ਗੱਲਾਂ ਕਰਦਿਆਂ ਭੁੱਲਾਂ ਹੋ ਜਾਣੀਆਂ ਤਾਂ ਸਾਹ ਸਾਗਰ ਹੈ ਭਾਈ ਅਗਮ ਗੋਚਰ ਬਾਣੀ ਹੈ ਤੋ ਸਤਗੁਰ ਤੇ ਸਤਗੁਰ ਦੀ ਸੰਗਤ ਬਖਸ਼ਣ ਹਾਰ ਹੈ ਅੱਗੋਂ ਲਈ ਸ਼ੁੱਧ ਬਾਣੀ ਪੜ੍ਹਨ ਦਾ ਸੁਭਾਗ ਬਖਸ਼ਿਓ ਸੰਗਤਾਂ ਵੱਲੋਂ ਜਿੱਥੇ ਪਿਆਰ ਸਤਿਕਾਰ ਬਖਸ਼ਿਆ ਜਾਂਦਾ ਧਿਆਨ ਨਾਲ ਬੇਨਤੀਆਂ ਸੁਣਦੇ ਹੋ ਦਸਾਂ ਨਵਾਂ ਦੀ ਕਿਰਤ ਵਿਚੋਂ ਤੁਸੀਂ ਬੇਅੰਤ ਮਾਇਆ ਹਾਜ਼ਰ ਸਤਗੁਰ ਤੁਹਾਡੀ ਮਾਇਆ ਸਫਲੀ ਕਰਨ ਸਤਗੁਰ ਕਿਰਪਾ ਕਰਨ ਦੇਸ਼ ਪ੍ਰਦੇਸ਼ਾਂ ਵਿਚ ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਨਿਤਨੇਮ ਅਨੁਸਾਰ ਗੁਰੂ ਜੀ ਕੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ ਹੈ। ਸ਼ਾਮਾਂ ਦੇ ਨਿਤਨੇਮ ਉਪਰੰਤ ਸਤਿਗੁਰ ਪਾਤਸ਼ਾਹ ਜੀ ਦੇ ਹੁਕਮਨਾਮੇ ਸਤਿਗੁਰਾਂ ਦੇ ਨਾਲ ਹੀ ਬੇਨਤੀ ਕੀਤੀ, ਬੜੀ ਅਪਾਰ ਕਿਰਪਾ ਕੀਤੀ ਹੈ। ਗੁਰਬਾਣੀ ਦੀ ਵਿਚਾਰ ਕਰਨ ਦਾ ਸਾਨੂੰ ਸਮਾਂ ਬਖਸ਼ੇ, ਸਤਿਗੁਰਾਂ ਦੇ ਬਖਸ਼ੇ ਉਦਮ ਅਨੁਸਾਰ, ਸਤਿਗੁਰ ਦੇ ਬਖਸ਼ੇ ਪ੍ਰੇਰਣਾ ਦੇ ਅਨੁਸਾਰ ਤੁਰਕੀ ਬਾਣੀ, ਅਕਾਲੀ ਬਾਣੀ, ਸੱਚੀ ਬਾਣੀ, ਗੁਰੂ ਰੂਪ ਬਾਣੀ ਵਿੱਚੋਂ ਜੋ ਸਵਈਏ ਸਾਹਿਬ ਸਾਨੂੰ ਬਖਸ਼ਿਸ਼ ਹੋਏ ਨੇ, ਉਹਨਾਂ ਦੀ ਵਿਚਾਰ ਪਿਛਲੇ ਸਮੇਂ ਤੋਂ ਚੱਲ ਰਹੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ

ਭੱਟ ਸਤਾਰਾਂ ਹੀ ਚਰਨਾਂ ਵਿੱਚ ਹਾਜ਼ਰ ਹੋਏ ਜੋ ਖੋਜ ਕਰ ਰਹੇ ਸੀ ਢੂੰਡ ਕਰ ਰਹੇ ਸੀ ਕਿ ਸਾਡਾ ਜੋ ਸਰਾਪ ਹੈ ਅਸੀਂ ਜੋ ਹਉਮੈ ਦੇ ਰੋਗੀ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਗੇਰੇ ਗਏ ਹਾਂ ਉਸ ਸਰਾਪ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਪੰਜਵੇਂ ਸਰੂਪ ਸਤਿਗੁਰ ਅਰਜਨ ਦੇ ਮਹਾਰਾਜ ਕਿਤੇ ਮਿਲਣ ਇਸ ਢੂੰਡ ਵਿੱਚ ਖੋਜਦਿਆਂ ਖੋਜਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਵਿੱਚ ਪੁੱਜੇ ਤੇ ਸਤਿਗੁਰਾਂ ਦੇ ਦਰਸ਼ਨ ਦਦਾਰ ਕੀਤੇ ਬਚਨ ਬਲਾ ਸੁਣੇ ਸੰਗਤ ਵਿੱਚ ਬੈਠ ਕੇ ਸ਼ਰਧਾ ਆ ਗਈ ਮਨ ਵਿੱਚ ਭਰੋਸਾ ਪੈਦਾ ਹੋ ਗਿਆ ਕਿ ਜਿਸ ਸਰਾਪ ਦੇ ਕੱਟਣ ਵਾਸਤੇ ਸਾਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਗੁਰੂ ਨਾਨਕ ਦੇ ਪੰਜਵੇਂ ਸਰੂਪ ਤੁਹਾਡਾ ਸਰਾਪ ਕੱਟ ਕੇ ਤੁਹਾਨੂੰ ਵਿਛੜਿਆਂ ਨੂੰ ਮਿਲਾਉਣਗੇ ਇਹ ਉਹੀ ਸਰੂਪ ਸਾਨੂੰ ਪ੍ਰਾਪਤ ਹੋ ਗਿਆ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਦੇਵ ਸ੍ਰੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਚਾਰਾਂ ਦਾ ਨਾਮ ਸੁਖਮਨੀ ਸਾਹਿਬ ਦੇ ਆਦਿ ਵਿੱਚ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਆਦਿ ਗੁਰੇ ਨਮ ਹੈ ਇਹਦਾ ਭਾਵ ਕਹੀਏ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਆਦਿ ਗੁਰੂ ਆਦਿ ਗੁਰੇ ਗੁਰੇ ਤੋਂ ਭਾਵ ਗੁਰੂ ਨੂੰ ਪਾਠ ਇਨਵੇਂ ਨਹੀਂ ਕਰਨਾ ਨਮ ਹੈ ਇਨਵੇਂ ਕੋਈ ਵੀ ਪਾਠ ਨਹੀਂ ਹੈ ਨਵੇਂ ਕਹੀਏ ਨਮਸਕਾਰ ਆਦਿ ਗੁਰੇ ਆਦਿ ਗੁਰੂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮ ਹੈ ਨਮਸਕਾਰ ਜੁਗਾਦ ਗੁਰੇ ਨਮ ਹੈ ਯੁਗ ਆਦ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਪੰਜ ਗੁਰੂ ਹੋਏ ਚਾਰ ਗੁਰੂ ਹੋਏ ਗੁਰੂ ਰਾਮਦਾਸ ਜੀ ਤੱਕ ਤੇ ਇੱਕ ਤਾਂ ਹੋ ਗਏ ਸਤਿਗੁਰ ਨਾਨਕ ਦੇਵ ਤੇ ਤਿੰਨ ਰਹਿ ਗਏ ਬਾਕੀ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਉਹ ਤਿੰਨ ਵਿੱਚੋਂ ਯੁਗ ਕਹੀਏ ਦੋ ਯੁਗ ਆਦ ਦੋ ਤੋਂ ਪਹਿਲੇ ਭਾਵ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਤੋਂ ਪਹਿਲੇ ਗੁਰੂ ਅੰਗਦ ਦੇਵ ਜੀ ਨੂੰ ਮੇਰੀ ਨਮਸਕਾਰ ਯੁਗ ਕਹੀਏ ਦੋ ਦੋ ਤੋਂ ਪਹਿਲਾਂ ਉਹ ਕਿਹੜੇ ਗੁਰੂ ਅੰਗਦ ਜੀ ਤੇ ਜੁਗਾਦ ਸ਼ਬਦ ਆਉਂਦਾ ਤੇ ਗੁਰੂ ਅੰਗਦ ਦੇਵ ਵਾਚਕ ਹੈ ਆਦਿ ਗੁਰੇ ਨਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੇਰੀ ਨਮਸਕਾਰ ਜੁਗਾਦ ਗੁਰੇ ਨਮ ਹੈ ਯੁਗ ਕਹੀਏ ਦੋ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੋਂ ਆਦਿ ਪਹਿਲੇ ਗੁਰੂ ਅੰਗਦ ਦੇਵ ਜੀ ਨੂੰ ਮੇਰੀ ਨਮਸਕਾਰ ਸਤਿਗੁਰੇ ਨਮ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੁਰਦੇਵ ਨਮ ਹੈ ਸ੍ਰੀ ਗੁਰਦੇਵ ਕਹਿੰਦੇ ਭਾਈ ਟਕਸਾਲਾਂ ਵਿੱਚ ਗੁਰੂ ਨੂੰ ਉਹ ਕੌਣ ਗੁਰੂ ਅਰਜਨ ਦੇਵ ਜੀ ਦੇ ਗੁਰੂ ਰਾਮਦਾਸ ਮਹਾਰਾਜ ਇਹ ਚਾਰਾਂ ਨੂੰ ਨਮਸਕਾਰ ਕਰਕੇ ਤਾਂ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ ਉਹਨਾਂ ਚਾਰਾਂ ਬਾਬਤ ਹੀ ਭੱਟਾਂ ਨੂੰ ਹੁਣ ਕਹਿ ਰਹੇ ਨੇ ਉਹਨਾਂ ਚਾਰਾਂ ਸਤਿਗੁਰਾਂ ਦੀ ਤੁਸੀਂ ਉਪਮਾ ਕਰੋ ਵਡਿਆਈ ਕਰੋ ਤਾਂ ਬਖਸ਼ੇ ਜਾਓਗੇ ਸੋ ਆਪ ਜੀ ਨੇ ਸਰਵਣ ਕੀਤਾ ਸੀ ਭਾਵੇਂ ਭੱਟ ਵੇਦਾਂ ਦੇ ਅਵਤਾਰ ਸਨ ਬ੍ਰਹਮਾ ਦਾ ਸਾਕਸ਼ਾਤ ਰੂਪ ਭਿੱਖਾ ਜੀ ਸਨ ਪਰ ਗੁਰੂ ਨਾਨਕ ਦੇਵ ਅਕਾਲ ਪੁਰਖ ਦਾ ਰੂਪ ਹੁਣ ਅਵਤਾਰ ਨਾ ਜਾਣਾ ਅੰਤ ਅਵਤਾਰਾਂ ਨੂੰ ਕੀ ਪਤਾ ਅਕਾਲ ਪੁਰਖ ਵਾਹਿਗੁਰੂ ਦਾ ਅੰਸ਼ੀ ਜੋ ਹੁੰਦਾ ਹੈ ਉਹ ਅੰਸ਼ ਦੀ ਮਹਿਮਾ ਕਦੋਂ ਪ੍ਰਗਟ ਕਰੇ ਉਹ ਤਾਂ ਕਿਰਤ ਹੈ ਕਿਰਤ ਕਰਤੇ ਦੀ ਮਹਿਮਾ ਨਹੀਂ ਦੱਸ ਸਕਿਆ ਕਰਦੀ ਕਰਤਾ ਕਿਰਤ ਨੂੰ ਜਾਣਦਾ ਹੁੰਦਾ ਸੋ ਸਾਰੇ ਸਤਾਰਾਂ ਦੇ ਸਤਾਰਾਂ ਨੇ ਬੇਨਤੀ ਕੀਤੀ ਕਿ ਗੁਰੂ ਅਰਜਨ ਦੇਵ ਸਾਨੂੰ ਮਹਿਮਾ ਕਰਨੀ ਨਹੀਂ ਆਉਂਦੀ ਕਿਵੇਂ ਵਡਿਆਈ ਕਰੀਏ ਅਕਾਲ ਪੁਰਖ ਦੀ ਵਡਿਆਈ ਕਰਦੇ ਕਰਦੇ ਤਾਂ ਬੜੇ ਥੱਕ ਗਏ ਉਹਨਾਂ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਮਹਿਮਾ ਦੀ ਸਿੱਖਿਆ ਦੇਣ ਵਾਸਤੇ ਰਸਤਾ ਦੱਸਣ ਵਾਸਤੇ ਆਪਣੇ ਸ੍ਰੀ ਮੁਖ ਤੋਂ ਜਿਹੜੇ ਨੌ ਸਵਈਆਂ ਦੇ ਵਿਚਾਰ ਤੁਸੀਂ ਸਰਵਣ ਕੀਤੀ ਸੀ ਉਹਨਾਂ ਨੂੰ ਰਾਹ ਦੱਸਿਆ
उपरंत फिर एक चीज की जरूरत पई क्योंकि गुरु के राह से चलन वास्ते इथे तो जो जे रस्ते ने पाई वो कपड़े लेने पैने सर्दी की मौसम में गर्म कपड़े ले लो ऐसे नहीं पैन लग जाते तुम छतरिया रेनकोट्स ले लेने हैं कोई रास्ता पथरीला हो गए तो हेठ ग्रुप वाले चंगे तकड़े सोल वाले अपना जोड़े पहन लेने सुबह न सन सर्दियां हो गर्मे पतले कपड़े ले लीजे ने जे लम्मा सफर हो गए ज्यादा पैसे कोल ले लीजे ने खतरनाक सफर हो गए कोई हथियार जीतन कोल ले लीजिए रखे वास्ते पर याद रखियो जब गुरु के रास्ते से तुरना है एक निम्रता का ही पहरावा करना पैना है इतनी किसी चीज की लोड़ इतने हौमे छड़ के पहला मरण कबूल जीवन की छड़ आस हो सगल की रेणका आओ हमारे पास इस रास्ते से जो चलना है तो मैं छड़नी पैनी है निम्रता धारण करनी पैनी है हुण सतगुरु गुरु अर्जन देव जी सतारा ही भट्टां विचों मैं कट रहे ने क्योंकि मैं दे मारे ही दुनिया में भरमदे सी ब्रह्मा जी नूं माण हो गया जे वेद ना रचदा ते मर्यादा कौन खिलाउंदा जे वेद ना रचदा दुनिया नूं पता किवें लगदा रब नूं किवें मिलणा किसी नूं राय नहीं सी लभणा ये होमे विच आए हुए जन्म भरम दे फिरदे सी हुण सतगुरु पातशाह जी उन्हां दे अंदरों मैं दा नाश क्योंकि वाहगुरु का वासा ही तो होना जे मैं दा नाश होवेगा जिथे मैं है उथे वाहगुरु नहीं है जब हम होते तब तू नाही अब तू ही मैं नाही सो सतगुरु पातशाह जी हुण ये अगले सवैये जिन्हां दा एक सवैया का विचार आपां कर चुके हैं देह हमता शरीर भी होवे कि मैं हैगा मेरे भी शक्ति है जिथे मैं उथे मेरा शब्द बिचे महाराज सानू उपदेश देंगे वो साडे विचों होमे कढ़न वास्ते पट्टां दे प्रथाए जो महाराज ने शब्द उचारे हैं आओ

0: ਕੀਰਤ ਕਰਨ ਸਰਲ ਮਨ ਮੋਹਨ, ਸਰਲ ਮਨ ਮੋਹਨ। ਮੋਹਨ ਕੌਣ ਹੈ? ਕਾਲਪੁਰਖ ਵਾਹਿਗੁਰੂ। ਐਸਾ ਮੋਹਨ ਹੈ ਉਹ ਜਿਹਨੇ ਮਨੁੱਖਾਂ ਨੂੰ ਇਹਨੀ ਮੋਹਿਆ। ਉਹਦੇ ਮੋਹਨ ਦੀ ਸ਼ਕਤੀ ਆਸਾ ਦੀ ਵਾਰ ਵਿੱਚ ਸੁਣੀ ਹੋਣੀ ਹੈ ਤੁਸੀਂ। ਐਸਾ ਪਿਆਰਾ ਹੈ, ਐਸਾ ਮੋਹਨ ਮੋਹਣ ਵਾਲਾ ਹੈ ਕਿ ਸਭ ਕੋ ਅੱਖ ਹੈ ਆਪਣਾ, ਜਿਸ ਨਾਹੀ ਸੋਚਣ ਕੱਢੀ। ਐਸਾ ਮੋਹਣ ਤੁਹਾਨੂੰ ਕੌਣ ਲੱਗੂ? ਜਿੰਨੇ ਵੀ ਜੀਵ ਪੈਦਾ ਕੀਤੇ ਨੇ ਉਹ ਸਾਰੇ ਕਹਿੰਦੇ ਨੇ ਰੱਬ ਮੇਰਾ ਹੀ ਹੈ, ਰੱਬ ਸਾਡਾ ਹੀ ਹੈ, ਸਭ ਕੋ ਅੱਖ ਹੈ। ਆਪਾਂ ਹੀ ਨਹੀਂ ਕਹਿੰਦੇ, ਚਿੜੀਆਂ ਪਰਿੰਦੇ ਢੁੱਗੀਆਂ ਘਟਾਰਾ ਉਹ ਵੀ ਕਹਿੰਦੇ ਨੇ ਵਾਹਿਗੁਰੂ ਮੇਰਾ ਹੈ, ਤੂੰ ਹੀ ਹੈ। ਜੇ ਮੇਰਾ ਕਹਿੰਦੇ ਨੇ ਤਾਂ ਹੀ ਫਿਰ ਲਿਖਿਆ ਨਾ ਬਾਣੀ ਵਿੱਚ, ਥੋਂ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਣ ਪਾਸ। ਆਪਾਂ ਤਾਂ ਚਿੱਤੀ ਪ੍ਰਕਾਰ ਦੇ ਭੋਜਨ ਚੱਕ ਕੇ ਵੀ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ, ਉਹ ਰੋੜ ਖਾਂਦੇ ਨੇ, ਭੁੱਖੇ ਵੀ ਰਹਿ ਜਾਂਦੇ ਨੇ, ਰੱਬ ਨੂੰ ਯਾਦ ਕਰਦੇ ਨੇ ਪੰਛੀ, ਰੱਬ ਨਾ ਛੋੜਣ ਪਾਸ। ਤੇ ਉਹਨਾਂ ਦਾ ਨਤੀਜਾ ਵੀ ਤੁਹਾਡੇ ਸਾਹਮਣੇ ਹੈ ਭਾਈ, ਸਮਝੋ ਚਾਹੇ ਨਾ ਸਮਝੋ। ਜਿਹੜੇ ਪੰਛੀ ਉਹਨੂੰ ਯਾਦ ਕਰਦੇ ਨੇ ਨਾ ਰੋੜ ਖਾ ਕੇ, ਨਤੀਜਾ ਤੁਹਾਡੇ ਸਾਹਮਣੇ ਹੈ। ਸ਼ਾਮ ਨੂੰ ਵੇਖਿਓ ਦਰਖਤਾਂ ਦੇ ਕੋਲ ਜਾ ਕੇ, ਭਾਵੇਂ ਭੁੱਖੇ ਨੇ ਭਾਵੇਂ ਰੱਜੇ ਨੇ, ਭਾਵੇਂ ਰੋਟੀ ਘੱਟ ਮਿਲੀ ਹੈ ਭਾਵੇਂ ਪੂਰੀ, ਪਰ ਜਦ ਸ਼ਾਮ ਨੂੰ ਉਹਨਾਂ ਨੇ ਸੌਣਾ, ਗੀਤ ਗਾਉਂਦੇ ਹੀ ਸੌਣਗੇ, ਖੁਸ਼ੀਆਂ ਵਿੱਚ ਨੱਚਦੇ ਹੀ, ਆਨੰਦ ਵਿੱਚ, ਬਹੁਤ ਖੁਸ਼ੀਆਂ ਵਿੱਚ ਚਹਿਚਹਾਉਂਦੇ ਹੀ ਸੌ ਜਾਣਗੇ। ਤੇ ਜਦ ਅੰਮ੍ਰਿਤ ਵੇਲੇ ਉੱਠਣਗੇ, ਵੇਖਿਓ ਫੇਰ ਉਹਨਾਂ ਦੀ ਜ਼ਬਾਨ ਤੇ ਗੀਤੇ ਹੋਣਗੇ, ਫੇਰ ਖੁਸ਼ੀਆਂ ਦੇ ਬੋਲ ਹੋਣਗੇ। ਉਹ ਕਿਉਂ ਨੇ? ਰੱਬ ਨਾ ਛੋੜਣ ਪਾਸ। ਇੱਕ ਆਪਾਂ ਸਭ ਕੁਝ, ਕੋਠੀਆਂ ਕਾਰਾਂ ਜਾਇਦਾਦਾਂ ਕੌਣ ਪੁੱਤਰ ਧੀਆਂ ਸਭ ਕੁਝ ਹੈਗੇ, ਛੱਤੀ ਪ੍ਰਕਾਰ ਦੇ ਭੋਜਨ ਵੀ ਛੱਕੇ ਪਿਆ, ਪਰ ਚਿੰਤਾ ਵਿੱਚ ਪਿਆ। ਤੇ ਜਦੋਂ ਉੱਠੂਗਾ ਚਿੰਤਾ ਵਿੱਚ ਉੱਠੂਗਾ, ਦੇਖ ਲਓ ਚਿੰਤਾ ਵਿੱਚ ਨੀਂਦ ਆਉਣੀ ਹੈ ਮਸੀਹ ਸਾਹਿਬ। ਤੇ ਜਦੋਂ ਉੱਠਣਾ ਵੀ ਚਿੰਤਾ ਸਾਹਮਣੇ ਖੜੀਆਂ ਹੋਣੀਆਂ, ਇੰਨੇ ਵਜੇ ਜੋਬ ਤੇ ਜਾਣਾ, ਫਲਾਣਾ ਦੇਣਾ ਲੈਣਾ, ਘਰ ਦੀ ਗ੍ਰੋਸਰੀ ਮੁੱਕੀ ਵੀ ਹੈ, ਕਾਰ ਗੈਰੇਜ ਵਿੱਚ ਖੜੀ ਹੋਈ ਹੈ, ਫਲਾਣਾ ਕੰਮ ਹੋ ਗਿਆ। ਚਿੰਤਾ ਵਿੱਚ ਸੌਵਾਂਗੇ ਤੇ ਚਿੰਤਾ ਵਿੱਚ ਆਪਾਂ ਨੇ ਉੱਠਣਾ, ਕਿਉਂਕਿ ਰੱਬ ਕੋਲ ਨਹੀਂ ਹੈ, ਅਚਿੰਤ ਵਾਹਿਗੁਰੂ ਕੋਲ ਨਹੀਂ ਹੈ। ਉਹ ਜਾਨਵਰ ਹਨ, ਭੁੱਖੇ ਦਰਖਤਾਂ ਤੇ ਰਹਿੰਦੇ ਨੇ, ਕੋਈ ਚੀਜ਼ ਕੱਲ ਜੋ ਵੀ ਕੋਲ ਹੈ ਨਹੀਂ ਵੀ ਕੱਲ ਨੂੰ ਜੋ ਖਾਣਾ ਦੇਖੋ ਹੁੰਦਾ ਕਿਸੇ ਪੰਛੀ ਕੋਈ ਤਾਂ ਹੀ ਮਾਰ ਦੀ ਬਾਣੀ ਕਹਿਤਾ ਪਰੰਦੇ ਨਾ ਗਿਰਾ ਜ਼ਰ। ਜਿਹੜੇ ਪਰੰਦੇ ਨੇ ਜਾਨਵਰ, ਇਹ ਬਈ ਜੜ ਦੀ ਗੰਢ ਨਹੀਂ ਬਣਦੇ, ਜੜ ਕਹੀਏ ਮਾਇਆ, ਗਰਾ ਕਹੀਏ ਗੰਢ। ਪਰੰਦੇ ਨਾ ਗਿਰਾ ਜ਼ਰ, ਕਦੇ ਨਹੀਂ ਆਪਣੇ ਬੋਝੇ ਹੈ ਨਹੀਂ ਪਾਉਣਗੇ ਕਿੱਥੇ, ਕੋਈ ਧਨ ਇਕੱਠਾ ਨਹੀਂ ਕਰਦੇ ਵੀ ਸਵੇਰ ਜੋਗਾ ਵੀ ਚਾਹੀਦਾ। ਤੇ ਕੀ ਆਸ ਕਰਦੇ ਨੇ? ਦਰਖਤ ਆਪ ਆਸ ਕਰ, ਰਹਿਣ ਨੂੰ ਦਰਖਤ ਮਿਲ ਜਾਵੇ, ਪੀਣ ਨੂੰ ਕਿਤੇ ਪਾਣੀ ਹੋਵੇ ਉੱਥੇ ਹੀ ਡੇਰਾ ਲਾ ਦਿੰਦੇ। ਦਰਖਤ ਆਪ ਆਸ ਕਰ, ਇਹੀ ਅਚਿੰਤ। ਜਦੋਂ ਸ਼ਾਮ ਨੂੰ ਪੈਣਗੇ ਦਰਖਤਾਂ ਤੇ ਬੈਠਣਗੇ, ਗਾਉਂਦੇ ਹੀ ਗਾਉਂਦੇ, ਤੇ ਜਦੋਂ ਉੱਠਣਗੇ ਸਵੇਰੇ ਹੀ ਗਾਉਂਦੇ ਗਾਉਂਦੇ। ਚਿੜੀ ਚੋਟੀ ਬਹੁ ਫੁੱਟੀ ਵਗਣ ਬਹੁਤ ਤਰੰਗ, ਤੇ ਗੁਰਸਿੱਖ ਪਿਆਰੇ ਅਸੀਂ ਚਿੰਤਾ ਵਿੱਚ ਸੌਣਾ, ਚਿੰਤਾ ਵਿੱਚ ਉੱਠਾਂਗੇ। ਕਿਉਂ? ਉਹਨਾਂ ਕੋਲ ਰੱਬ ਨਾ ਛੋੜਣ ਪਾਸ। ਅਸੀਂ ਹੁਣ ਕਹਿੰਦੇ ਹਾਂ ਵੀ ਰੱਬ ਘਰੇ ਨਾ ਆਵੇ, ਸਤਨਾਮ ਡਿਸਟਰਬ ਕਰਦਾ। ਦੇਖਿਆ ਪੰਜਾਬ ਵਿੱਚ ਜਾ ਕੇ ਤੜਕੇ ਲਾਉਣ ਸਪੀਕਰ ਲੱਗ ਜਾਂਦਾ ਗੁਰਦੁਆਰਿਆਂ ਚ, ਸੁਖਮਨੀ ਸਾਹਿਬ ਪੜ੍ਹਦੇ ਬੜੇ ਬੜੇ ਲੰਮੇ ਭੂਤੂ ਰੱਖੇ ਨੇ ਉੱਥੇ, ਤੇ ਭਾਈ ਸਾਹਿਬ ਤਾਂ ਸੁਖਮਨੀ ਪੜ੍ਹਨਗੇ। ਤੇ ਸਿੱਖ ਘਰ ਪਏ ਆਪਣੀ ਸਿੱਖਣੀ ਨੂੰ ਕਹੂਗਾ ਤਾਕੀ ਬੰਦ ਕਰ ਦੇ, ਆਵਾਜ਼ ਆਉਂਦੀ ਹੈ ਕਿ ਸੁਖਮਨੀ ਅੰਦਰ ਨਾ ਆ ਜਾਵੇ, ਖਤਰਾ ਤਾਕੀਆਂ ਬੰਦ ਕਰਾਉਂਦੇ ਨੇ ਤੇ ਸੁਖ ਚਾਹੁੰਦੇ ਨੇ, ਕਹਿੰਦੇ ਆਨੰਦ ਆ ਜਾਵੇ ਸਾਨੂੰ। ਗੁਰਸਿੱਖ ਪਿਆਰੇ, ਕੀਰਤ ਕਰਨ ਸ਼ਰਨ ਮਨ ਮੋਹਨ। ਮੋਹਨ ਕਹੀਏ ਵਾਹਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ, ਐਸਾ ਮੋਹਿਆ ਹੋਇਆ ਪੰਛੀ ਵੀ ਕਹਿੰਦੇ ਮੇਰਾ ਹੀ ਹੈ, آپ نہیں کہنے کہ گرو مہاراج کا کوشچن رائز کرتے ہیں کہ کوئی ایسا لبو جیڑا کبھی رب میرا نہیں چن چن کے کڈو سب کو آخ ہے اپنا جس نہیں سوچن کٹیے منکر کیویں ہوگا باپ تو منکر کیویں ہوگا انہیں پیدا کیتے کیوں کہوں گا میرا بھائی جنہیں بنائے ان کو نہیں کہوں میرا وہ موہن ہے جڑا واحگرو دو طریقے ہوں اتنے دس دیں کیرت کرن بانی کر کے وہ جس کرو کیرت کرن دا بھاو واحگرو کی وڈیائی کرنی جنہیں بھائی صاحب کیرتن کرتے ہیں کیرت کرن شرن من موہن من کر کے وہ شرن وچ آ جس کرو من بچ کرم تین چیزاں نے کچھ اسی کام من کر کے کرنے کچھ بچنا کر کے کرنے کچھ تن شریر کر کے کرنے تن من کر کے وہ شرن وچ آؤ بانی کر کے مکھ دوارا وہ جس شوبھا کرو کیرت کرن شرن من موہن جڑا سارے موڑ والا واحگرو ہے وہ جس کرو وہ شرن آؤ تو ملے گا بس سمرتھ جی وہ جس کرو گے جپو گے جی وہ شرن آؤ گے پھر وہ سمرتھ ہے سارے پاپا کے ناش کرنے سارے دکھا دے ناش کرنے جوہن پاپ بدار بدار کہیے ناش کرنا وہ سمرتھ ہے بھائی کوئی پاپ ایسا نہیں جیڑا واحگرو کا نام کٹ نہ سکے کوئی دکھ ایسا نہیں جیڑا واحگرو کا نام کٹ نہ سکے ہٹا نہ سکے کیونکہ سرب روگ کا اوکھ نام وہ شرن کیسی ہے جو سکھ کو چاہے سدا شرن رام کی لے شرن آنے کنے سکھ نے سدا کا سکھ اتے پدارتھ دتا گرم کپڑے پائے بس دو دن دھوپ نکلی تھی رکھ دینے کیچیاں کولر ٹو دے پھر آؤں گے پھر ٹھنڈ جی ہوگی پھر جائیں کرنی پڑنی اتنے تو پدارتھ کا سکھ کھن پنگن ہے پر جی وہ شرن بچاری سدا سکھ من دے پرب کی شرن بچارو جس سمرت گنکا سی ادری تو جس تر جائے وہ شرن بچاؤ کر کے کنے پاپ کٹے گئے جو پل پل پاپ جپتی سی ساس گراس پاپن سی پھر اجا من پاپی جب جانے دیکھو کڈی پدوی دتی ہے کسی پاپی نو پنجاب جاندا ہو کسی نو سارا زیادہ وڈا ہو جو انڈیا جاندا ہو پر ایسا پاپی سی اجا من ساری دنیا ہی جاندی سی کہ پاپی ہے گا کوئی ایڈا مشہور پر نمک ماہ نستارا وہ شرن لے لی وہ مکھ تو نرائن نو نکل گیا جو ہن پاپ بدار نکو جنہیں بھی پاپ تو کٹھے کیتے نے جنہیں بھی اگ کٹھے کیتے نے جی وہ رسنا دوارا جس کرے گا یہ پٹا نو کہہ رہے ہیں اپنے پرکھائے کیونکہ انہوں تو بھی اجگر پاپ ہوا بے ہومے دا وہ بھی گرو تو بے مک ہوئے نے اگر سب تو وا ہومے کا روگ ہے وہ لگے ایسی جی تھی بچن کر کے انہوں کی استعمت کرو گے واحگرو جی گرو نانک دیو جی شرن آؤ گے تن من کر کے تھوڑے سارے پاپ کٹے جاؤ گے کال پوک واحگرو ست گرو نانک دیو ترن نام ہے جہاز کا گرسک پیارے بیڑی کا تارن ترن وہ سمرتھ ہے سارے طرح کے نام سانو تارن خاطر اتنے سمرتھ نہیں واحگرو نہ کرے جہازوں کے کنے ایکسیڈنٹ ہونے ہیں جہے شپ نے وہ کنے ڈبتے ہیں چوتھے دن خبر آئی پی ہوں گرسک پیارے یہ بیڑیاں کنیاں ڈبدیاں نے یہ کارا کے وہیکل میں کنے ایکسیڈنٹ ہوتے ہیں ترے جانے آدمی نے بھی سٹ بجتی ہے رکاوٹ آدی نے پر ایک واحگرو سمرتھ ہے جنوں وہ تارنا چاہے کوئی راستے چ بگڑ نہیں آنا وہ جہاز نے کدے چکر نے روکنا وہ سپ نے کدے پانی نے روکنا وہ سمرتھ ہے جہاز ایسا سمرتھ ہے واحگرو کے نام کا وہ ساری بگیا نہ تار سکتا ہے پھر مہاراج گرو ارجن دیو جی کہتے ہیں پٹو کلے نو نہیں جی میں جہاز کتے ایک نو تھوڑا تار دے بیڑی جی کتے ایک جنا تھوڑا بیٹھا ہوں پتا نہیں کن سوار ہوتے ہیں بچ کن کن سات ہوں ایک ٹبر دے بھی نہیں ہوں ہزاراں کلوں کے بندے ایک جہاز میں بیٹھ کے سمندر لنگ جاتے ہیں اسی طرح ساری کلوں تارن دھن گرو نانک پاتشاہ جی کا نام سمرتھ ہے سمریے شرن کتنے جائیے اپدیش دے رہے ہیں گرو ارجن دے جان ست سنگت وہ ست سنگت وچ واسا وچ سنگت ہر پرب وسے جی چت چیت اچیت چیت لے ہوئے من چیت تو شبد اچیت بنے چیت کی چیتا یاد تھی کہ میرے چیتا نہیں گیا بھاوے یاد نہیں گیا اچیت کہہ جانا بھول جانا چیت لے ہوئے من اس واحگرو نو یاد کرن دا طریقہ کی ہے ست سنگت کیونکہ جتنے وہ بیٹھے جتنے وہ وسد ہے وچ سنگت ہر پر وسد جیو اتے جا کے اس واحگرو کا سمرن کر پرم اندھیرے بچ کیوں پاؤں پھرنا جتے اندھیرا ہی نیرا ہوگا رستہ کتنے کے تک سیدھا چلیں گے بھائی بھولے جانا آپ پرم دا اندھیرا پرم نو کہنے سانسا بلیخا پرم تے کتے تسی سانسے تے پرم دا ارتھ پڑھیا گرو گرنتھ صاحب جی کی ہوں پرم دا ارتھ کیتے نے بانی نے بھگت رواس مہاراج جی نے ارتھ کیتے نے پرم کی ہوں مادھو کیا کہی ہے پرم ایسا پرم کی چیز ہے آپ بہت بار کہنے پرم ہو گیا پرم نہ کر پر ہوں کی ہے پرم مادھو کیا کہیے پرم ایسا جیسا مانیے ہوئے نہ یہ پرم دے ارتھ ہے بھائی کی ہوں پرم تینو پلیکا پی گیا کہ سو پاؤنڈ گوجے وچ ہے گا گروسری کے سٹور پہ گیا جدو بٹوا کھولیا پنجاہے نکلے اتنے کمے گا مینو بھرم پی گیا کسی نے تو متر سمجھ لیا تو نکلیا وہ دشمن پھر کہو گے نا بھرم پی گیا جیڑی چیز نو من بیٹھیے کہ ہیگی وہی نکلے نا وہ نام ہے بھرم جیسا مانیے ہوئے نہ پیسہ سب تو وڈا پرم دے پوچھنا ہے تو بھائی صاحب بھائی گرداس جی تو پوچھو پرم کہہ دیے سنسا کہہ دیے ایک چیز ہے پرم تو ہی سنسار بنے سنسا آر گھر پرما کا گھر اگیانتا کا گھر سنسار سب تو وڈا پرم بھائی گرداس جی لکھتے ہیں اپنی بارہ وچ سنسا یہ سنسار ہے بج وشرام نہ دتا لال بتی چنگنا تھا باجو گرج نے بلسرام نہ بانی نے دتا وہ نہ بچ گیا سہی لال بتی تھا چل ایک دو بیٹھ دوں گا کوئی نہیں پر جی بشرام پارٹی نے ٹھیک نہ دتا تو گیا آیا گرسک پیا تھی نویں پاتشاہ کے سلوک سنتے ہو نا بھوگا نے تو سنیا کرو بھوگا تو نہ جایا کرو بانی سن جایا کرو میں فلانے دے بھوگ تے گیا کنڈ پاٹ کراؤ والے بھوگ پاتا تھی باڑی سن جایا کرو اتنے فلانے نو میں اپنے بھوگ تے بلایا بھی تم تو چنگا پلا نہیں گر سکھ پیارے اتنے دیکھو وشرام کی گل چل پی سی گر گوبند گائے نہیں جنم اکار سکی پہلا سلوک ہے بوجا سلوک نے گر گوبند گائے نہیں جنم اکار سکی ارتھ کرنے کی ضرورت نہیں جنہوں نے واحگرو کے گڑ نہیں گائے انہوں کا جنم درچا گیا گڑ گوبند گائے نہیں جنم کارت کی اس سلوک میں جنم سفلا کر لو سفل بھی ہو جانے گڑ گوبند گائے نہیں جنم کارت کی دیکھو بشرام گر گوبند گائے گائے پہ کھڑ جاؤ جنم سفلا ہو گیا نہیں تو سب نے جنم درتا گیا ہوں مرضی پاٹھی جی ابھی کہڑا کرنا ہے لے گیا پھر وسلام نہ دیکھو کن ایک پاس درتا گیا ایک پاس سنبھل ہو گیا گول گول بند گار نہیں جی نہیں تو کھڑ گیا جنم درتا جی گائے تو کھڑ گیا تو جنم ہو گیا سفلا یہی بچن گرشی کہہ رہے پیسہ بھائی گردار جی سنستا یہ ٹھہرو سب تو وڈا دھرم کی ہے جیو تینو سنسار ہے خیال سنیا ذرا سب تو وڈا دھرم ہے تو منی بیٹھا دنیا ہے جی پھر آخو سر دیکھو بسرام نہ پار سنستا یہ وہی ایک بھرم ہے کہ سنسار ہے آ جگ ہے گرسکھ کہہ رہے ہے تو اتنے کھا بھی نہیں کینوں کہنا ہے گا باپو بھی کہتا ہے گا بابا بھی کہتا ہے گا سکندر بھی کہہ رہا سی ہے گا اکبر بھی کہہ رہا سی ہٹلر بھی کہہ رہا سی سنسار ہے گا دیکھو کئی فوٹو تھوڑے کن اتیاچار کیتے نپولین بولا پارٹ ورگے نے کتنے گرسکھ کہہ رہے سب تو بڑا بھرم جو ہے کہ میں ہے گا وہ جو کٹنا پھر پڑے تو کہ اس دھرم کے اندھیرے اسی تودے پھر دیں کدے کتے کدے کتے ایک جگہ نہیں کیونکہ نہیرے جڑا مسافر پھس جائے ہوں پہ گھومن ڈھیری بچے پڑنا کدے کتے ٹھوکرا کھاوے گا سانوں دھرم کا اندھیرا وہ دھرم کے اندھیرے جیو مایا نو ٹور دا سو پرسا تکے کھانا پڑتا
1: مورت کرے دسا پل سمرن
0: وہ کال پورک واحگرو کا جہاں پل سب کا گرسکھ پہ رہے ہو یہ ویا کرنے والے نے ارتھ کیتے نے جدو تسی منہ تو دگا ٹٹا ٹینکا دو شبد گھٹ بن دینا گھٹ جب شبد آپ منہ تو گھٹ کے ہی کہہ دیے نا جن سر گھٹ شبد کہہ لا سر دو چھن بیت جانے یہ گھٹ شبد منہ تو بولو تو دو چھن لانگے گرسکھ پیارا اینا چھوٹا چھن یہ ودانت والے نے چھن کا ارتھ کیتا پپل کا پتا توڑو پپل کے پتے تیزی کے نال سوا مارو جن چر سوا پپل کے پتے لنگ د انہیں چر کا نام چھین ہوں دیکھو کن چرم کے ادھیرے فسیا ہوا جیو ایک پل بھی نہیں یاد آ نہیں کتنے کئی بار اپنا بھی دن لنگ جا سارا واحگرو رام اللہ منہ تو نکلتا ہی نہیں وہ دھرم کے اندھیرے جن چرنے تو بنا راستہ نہیں نکلتا اس طرح دھرم کے اندھیرے سچا ستگر اکال پورک یاد نہیں آتا
1: رام نام رسنا سنگ لو
0: کیوں دھرم کا پھرد جی بہتا سما نہیں تھوڑا سما ایک پرمان ہے گرمکھو جی وڈی چیز کا پرمان دینا ہوئے کہنے کیا ہاتھی ہے ٹھیک ہے نا جی چھوٹی چیز کا دینا پرمان ہوئے کیڑی ورگ اسے چھن کا پرمان کیوں دتا ہے تھوڑے ہی سما جتیا کر جی بہتا سما نہیں تو تھوڑا سما ہی واحگرو کا سمرن کرو
1: سکھ
0: نٹیا پچھیا کن پیچھے پھرتا ہے جنہوں کا سکھ ہوچا ہے ہوں ہے شام نو شاید نہ ہو سویرے سے سکھ سی ہوچو کاج الپ سکھ بند یہ سوچے کاج آپ کہنے آدمی ہوچا ہے یہ چیز ہوچی ہے گربانی پڑھو آپ تو دنیا دیا تلا کرتے ہیں گربانی نے تو اندر پوری اور شیو پوری نو بھی ہوچا کیا اندر پوری نو 33 کروڑ دیوتے کا مالک اندر پوری شیو پوری ہے جڑے یہ ہوچے تپ کر بہر ایبو برہم پوری شیو پوری نا جڑی انہوں نے بھی ہوچیاں کہ ہے کیوں ہوچے کہ ہے یہ تپ کر کے پوریا لے لیندے نے تے اس تپ دا پھل بھوگتے رہندے نے جدوں وہ تپ دا پھل مک جاندے نے پھر دنیا چ پینا پیندا ہے ہوچے نہ سدا نہ رہے ਇਹਦਾ ਪ੍ਰਮਾਣ ਹੋਰ ਲੈ ਲਓ। ਸਵੇਰੇ ਤੁਰੇ ਤੁਸੀਂ ਘਰ ਤੋਂ 100 ਪਾਉਂਡ ਪਾ ਲਿਆ ਪਰਸ ਦੇ ਵਿੱਚ, ਸਮਾਨ ਖਰੀਦ ਦੇ ਚਲੀ ਗਏ ਤੇ ਘੱਟ ਕੱਢ ਕੇ ਵਰਤੀ ਗਏ, ਵਿੱਚੋਂ ਸ਼ੋਪਿੰਗ ਕੀਤੀ ਤੇ ਜੇ ਵਰਤੀਏ ਜਾਓ ਵਰਤੀ ਜਾਓ, ਇੱਕ ਵਾਰ ਬਟੂਆ ਖਾਲੀ ਹੋ ਜਾਣਾ ਨਾ, ਫਿਰ ਪਾਉਣੇ ਪੈਣਗੇ। ਇਹ ਜਿਹੜੇ ਤਪ ਕਰਕੇ ਰਾਜ ਭਾਗ ਲੈ ਲੈਂਦੇ ਨੇ ਪੁੰਨੀਆਂ ਦੇ ਲੋਕ, ਉੱਥੇ ਜਾ ਕੇ ਫਿਰ ਉਸ ਤਪ ਦਾ ਸੁੱਖ ਵਰਤੀ ਜਾਂਦੇ ਨੇ। ਜਦ ਉਹ ਬਟੂਆ ਖਾਲੀ ਹੋ ਜਾਂਦਾ ਫਿਰ ਧਰਤੀ ਤੇ ਗਿਰਨਾ ਪੈਂਦਾ। ਇੰਦਰਪੁਰੀ ਸ਼ਿਵਲੋਕਾ ਜੈਬੋ, ਉੱਥੇ ਤਪ ਕਰ ਬਹੁਤ ਐਬੋ। ਇਹ ਜਿਹੜੇ ਸੋਚੋ ਸੁੱਖ ਨੇ ਭਾਈ, ਅਲਪ ਅਲਪ ਕਹੀਏ ਖਿਨ ਮਾਤਰ, ਆ ਜਿਤਨੇ ਵੀ ਅਸੀਂ ਸੁੱਖ ਇਕੱਠੇ ਕਰਦੇ ਫਿਰਦੇ ਹਾਂ ਭਾਈ, ਸੋਚੇ ਨੇ, ਕਿਉਂਕਿ ਸਾਥ ਨਹੀਂ ਰਹਿਣਾ। ਨੰਬਰ 2, ਪਤਾ ਹੀ ਨਹੀਂ ਕਿ ਕੱਲ ਨੂੰ ਮਿੱਠਾ ਚੰਗਾ ਲੱਗੂ ਕਿ ਨਹੀਂ। ਉਹ ਮਾੜਾ ਜਿਹਾ ਟੈਸਟ ਕੀਤਾ ਡਾਕਟਰ ਨੇ, ਜਦੇ ਕਹਿ ਦੇਣਾ ਮੁੜ ਕੇ ਰਸਗੁੱਲਾ ਮੂੰਹ ਚ ਨਾ ਪਾਈ, ਜਲੇਬੀ ਨੂੰ ਦੇਖੀ ਨਾ, ਬੜਾ ਸੁੱਖ ਬੜਾ ਸਵਾਦ ਲੱਗਦਾ ਮਿੱਠਾ, ਪਰ ਅਲਪ ਸੁੱਖ ਹਨ ਜੋ ਮਿੰਟ ਵਿੱਚ ਤੇਰਾ ਸਾਥ ਛੱਡਦੇ ਹਨ।
1: ਕੋੜ ਜਨਮ ਕਹਾ ਦੁੱਖ ਪਾ,
0: ਡਿਗਰੀ ਦੇਖ ਲੋ ਕੀ ਮਿਲੀ, ਉਹਨਾਂ ਛੋਟੇ ਸੁੱਖਾਂ ਪਿੱਛੇ, ਮਿੰਟ ਪਲ ਦੇ ਸੁੱਖਾਂ ਪਿੱਛੇ, ਤੇ ਦੁਨੀਆਂ ਤੈਨੂੰ 84 ਲੱਖ ਭੋਗਣੀਆਂ ਪੈਣੀਆਂ। ਨਿਮਕ ਕਾਮ ਸਵਾਦ ਕਾਰਨ ਕੋਟ ਜਨਮ ਦੁੱਖ ਪਾਵੇ, ਕੋਟ ਦਿਨ ਦੁੱਖ ਪਾਵੇ। ਇਹ ਜਿਹੜੇ ਰਸ ਨੇ ਸਾਡੇ ਸਰੀਰ ਦੇ, ਇਹ ਤਾਂ ਪਲਾਂ ਦੇ ਨੇ। ਜੀਵ ਦਾ ਰਸ ਕਿੰਨਾ ਕੁ ਲੱਗਦੀਆਂ 7 ਕੌਲੀਆਂ ਖੜਕੀਆਂ ਪਲੇਟਾਂ ਚਮਚੇ, ਬਸ ਕਿੰਨਾ ਚਿਰ ਜਿੰਨਾ ਚਿਰ ਜੀਭ ਤੇ ਪਿਆ ਮਟਰ ਪਨੀਰ, ਘੰਟ ਤੋਂ ਲੰਘਦੇ ਤੇ ਰਸ ਗਿਆ, ਪਤਾ ਹੀ ਨਹੀਂ ਕੀ ਚੀਜ਼ ਅੰਦਰ ਗਈ ਹੈ। ਇਸੇ ਤਰ੍ਹਾਂ ਵਸਤਰਾਂ ਦਾ ਸੁੱਖ, ਪਦਾਰਥ ਦਾ ਸੁੱਖ, ਛੋਟੇ ਛੋਟੇ ਸੁੱਖਾਂ ਵਿੱਚ ਫਸਿਆ ਹੋਇਆ ਤੂੰ, ਤੇ ਦੁੱਖ ਜਨਮਾਂ ਜਨਮਾਂ ਦੇ ਲੱਗਦੇ ਨੇ। ਕੋਟ ਜਨਮ ਕਹਾਂ ਦੁੱਖ ਪਹੋ, ਇਹਨਾਂ ਅਲਪ ਸੁੱਖਾਂ ਵਿੱਚ ਪੈ ਕੇ ਕਿਉਂ ਭੌਂਦਾ ਫਿਰਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਕਿਤੇ ਜਨਮ ਮਰਨ ਦਾ ਦੁੱਖ ਥੋੜਾ, ਇਹ ਛੋਟੇ ਛੋਟੇ ਸੁੱਖਾਂ ਵਿੱਚ ਪੈ ਕੇ ਅਸੀਂ ਵਾਹਿਗੁਰੂ ਨੂੰ ਸੁਖਦਾਤੇ ਨੂੰ ਭੁੱਲ ਜਾਂਦੇ, ਜਿਸ ਕਰਕੇ ਕਰੋੜਾਂ ਦੁੱਖ ਕੱਟਣੇ ਪੈਂਦੇ ਹਨ।
1: ਸਿੱਖਾ ਸੰਤ ਨਾਮ ਪਦ ਨਾਨਕ,
0: ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ, ਭੱਟੋ ਸਾਧੂ ਸੰਤ ਮਹਾਂਪੁਰਖਾਂ ਦੀ ਸਿੱਖਿਆ ਲਓ, ਉਹਨਾਂ ਦਾ ਉਪਦੇਸ਼ ਲਓ, ਬਚਨ ਸੁਣੋ। ਉਹਨਾਂ ਦੇ ਬਚਨ ਕੀ ਹੋਣਗੇ? ਭਾਜ ਭਾਈ ਸਿਮਰਨ ਕਰੋ, ਸੰਤ ਜਪਾਵੇ ਨਾਮ, ਉਹਨਾਂ ਨੇ ਸਿੱਖਿਆ ਹੀ ਦੇਣੀ ਹੈ। ਸੇਵਾ ਕਰੋ, ਸਿਮਰਨ ਕਰੋ।
1: ਰਾਮ ਰੰਗ ਆਤਮ ਸਾਰਾ,
0: ਆਤਮ ਇੱਥੇ ਮੰਮਾ ਮੁਕਤਾ ਹੋਣਾ, ਮੰਮਾ ਮੁਕਤਾ ਜੀ, ਮੰਮਾ ਮੁਕਤਾ, ਜਿੱਥੇ ਆਤਮ ਮੰਮਾ ਮੁਕਤਾ ਆ ਜਾਵੇ ਭਾਈ, ਉੱਥੇ ਆਤਮ ਦੇ ਅਰਥ ਕਰਨਾ ਮਨ। ਆਤਮ ਜਿਹੜਾ ਸਗਲ ਵਸਤਾ ਕੇ ਜਾਂ ਤਾਂ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ, ਉੱਥੇ ਵੀ ਮੰਮਾ ਮੁਕਤਾ। ਇੱਥੇ ਹੁਣ ਜੇ ਮਹਾਂਪੁਰਸ਼ਾਂ ਦੀ ਗੁਰਮੁਖਾਂ ਦੀ ਸੰਗਤ ਵਿੱਚ ਆਵੇਗਾ, ਸਿਮਰਨ ਕਰੇਗਾ, ਤੇਰੇ ਮਨ ਨੂੰ ਨਾਮ ਦਾ ਰੰਗ ਚੜੂਗਾ। ਰੰਗ ਦੀ ਇੱਕ ਸਿਫਤ ਸੁਣ ਲਿਓ, ਪਹਿਲਾ ਰੰਗ ਉਤਰੂ ਤੇ ਦੂਜਾ ਚੜੂ। ਦੋ ਰੰਗ ਤਾਂ ਇਕੱਠੇ ਨਹੀਂ ਰਹੇ ਕੱਪੜੇ ਤੇ, ਚਿੱਟਾ ਕੱਪੜਾ ਲਾਲ ਰੰਗ ਲੋ ਤੇ ਲਾਲ ਦੇ ਨਾਲ ਕਾਲਾ ਰੰਗ ਕਿੱਥੇ ਚੜ ਜੂਗਾ ਉਹਦੇ ਉੱਪਰ? ਉਹ ਸੰਗਤ ਹੀ ਕੈਸੀ ਹੈ ਮਹਾਂਪੁਰਖਾਂ ਦੀ, ਉਹਨੇ ਤੇਰੇ ਮਨ ਵਿੱਚੋਂ ਮਾਇਆ ਦਾ ਰੰਗ ਤਾਰ ਦੇਣਾ। ਮਾਇਆ ਦਾ ਰੰਗ ਉਤਰੇਗਾ ਤਾਂ ਨਾਮ ਦਾ ਰੰਗ ਚੜੇਗਾ। ਦੋ ਤਾਂ ਰੰਗ ਹੈ ਨਹੀਂ, ਇਹ ਰਸ ਛੱਡੇ, ਇਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵ। ਜਦ ਤੱਕ ਜੀਵ ਇੰਦਰੀਆਂ ਦੇ ਰਸ ਵਿੱਚ ਫਸਿਆ ਪਏ, ਉਦੋਂ ਤੱਕ ਵਾਹਿਗੁਰੂ ਦੇ ਨਾਮ ਦਾ ਰਸ ਕਿੱਥੇ ਆਉਂਦਾ? ਉਹ ਉਤਰਨਗੇ ਸੰਗਤ ਵਿੱਚ ਆ ਕੇ ਬੈਠੇ ਹੋਏ ਤੇ ਤੁਸੀਂ ਹੁਣ ਹੁਣ ਜੀਭ ਦਾ ਕੋਈ ਟੇਸਟ ਸਵਾਦ ਯਾਦ ਨਹੀਂ ਹੈ, ਹੁਣ ਅੱਖਾਂ ਨੂੰ ਕੋਈ ਲਾਲਸਾ ਨਹੀਂ ਰੂਪ ਦੇਖੀਏ, ਹੁਣ ਕੰਨਾਂ ਨੂੰ ਇਹ ਲਾਲਸਾ ਨਹੀਂ ਕੋਈ ਮੇਰੀ ਸਿਫਤ ਸੁਣਾਵੇ, ਮੈਨੂੰ ਚੰਗਾ ਕਵੇ, ਮੇਰੀ ਸ਼ੋਭਾ ਕਰੇ ਤਾਂ ਨਹੀਂ ਹੈ। ਹੁਣ ਹੱਥਾਂ ਨੂੰ ਇੱਥੇ ਹੀ ਨਹੀਂ ਕਿਸੇ ਦੀ ਵਸਤੂ ਮੈਂ ਫੜਾਂ, ਮੈਨੂੰ ਪ੍ਰਾਪਤ ਹੋਵੇ, ਮਨ ਕ੍ਰਿਸ਼ਨਾ ਤੋਂ ਪਰੇ। ਇਹ ਸੰਗਤ ਦਾ ਰੰਗ ਨਾਮ ਦਾ ਚੜਿਆ, ਜਿਹਨੇ ਹੁਣ ਵਿਕਾਰਾਂ ਦੇ ਰੰਗ ਤਾਰੇ ਹੋਏ ਨੇ, ਪਰ ਵੇਖ ਲਓ ਆਪਣੇ ਨਾਲੇ ਭਾਣਾ ਵਰਤਦਾ। ਉੱਠਣ ਦੀ ਦੇਰ ਹੈ, ਜੁੱਤੀ ਬਾਅਦ ਵਿੱਚ ਪਾਵਾਂਗੇ, ਚੱਕੀਏ ਚੱਲ ਕੇ ਸਾਸ ਲੰਗਰ ਦਾ, ਕਿਤੇ ਦਾਲ ਨਾ ਮੁੱਕ ਜਾਵੇ। ਕੁਛ ਵਾਹਿਗੁਰੂ ਦਾ ਨਾਮ ਦਾ ਰੰਗ ਹੈ ਜਿਹੜਾ, ਇਸ ਸਰਕਾਰ ਦਾ ਵਹਿ ਕਿੱਥੇ ਪਿੰਡੇ ਰਹਿੰਦਾ ਨੂੰ ਸੰਗਤ ਵਿੱਚ ਆਓ ਕਿਉਂ ਭੌਂਦੇ ਫਿਰਦੇ ਹਨੇਰੇ ਵਿੱਚ ਥੋੜੇ ਸੁੱਖਾਂ ਪਿੱਛੇ ਬਹੁਤੇ ਦੁੱਖ ਕਿਉਂ ਖੱਟਣੇ ਹੈ ਉੱਥੇ ਨਾਮ ਦਾ ਰੰਗ ਚੜੇਗਾ ਮਨ
1: ਰੰਜਿਤ ਰੇਤ ਖੇਤ ਤਨ ਨਿਰਮਤ ਦੇ ਸਵਾਰ
0: ਸਾਡੀ ਰਚਨਾ ਵੇਖ ਲੋ ਕੀ ਹੈ ਮਹਾਰਾਜ ਮਾਣ ਤੋੜ ਰਹੇ ਹਨ ਮਾਣ ਦਾ ਰੰਚਕ ਰੇਤ ਖੇਤ ਤਨ ਨਿਰਮਤ ਪਿਤਾ ਦਾ ਰੰਚਕ ਰੂਪੀ ਰੇਤੇ ਜਿਹਦਾ ਕ੍ਰਿਸਟਲ ਬੀਜ ਦਾ ਪਾਣੀ ਦਾ ਉਹ ਮਾਤਾ ਦੇ ਖੇਤ ਰੂਪੀ ਪੇਟ ਰੂਪੀ ਖੇਤ ਵਿੱਚ ਨਿਰਮਤ ਹੋਇਆ ਪੈ ਗਿਆ ਮਾਂ ਕੀ ਰਾਕਤ ਪਿਤਾ ਬਿਦ ਧਾਰਾ ਸੂਰਤ ਮੂਰਤ ਮਾਂ ਜੀ ਕਹਿੰਦੇ ਆਪਣੀ ਹੋਣ ਤਾਂ ਦੇਖ ਤੂੰ ਕਾਹਦਾ ਬਣਿਆ ਮੈਂ ਕਿੱਥੇ ਮਕੜਾਣੇ ਦਾ ਮਾਰਬਲ ਲੱਗਿਆ ਵਾ ਕਿਤੇ ਤੈਨੂੰ ਕਿਤੇ ਤੈਨੂੰ ਪਿੱਤਲ ਲੱਗਿਆ ਵਾ ਤਾਂਬਾ ਵੀ ਬਹੁਤ ਪੱਕਾ ਤੂੰ ਮਾਣ ਕਰਦੇ ਇਹ ਤਾਂ ਇੱਕ ਬੂੰਦ ਕਤਰ ਜਿਹਾ ਨਾਨੀ ਸੀ ਬੂੰਦ ਇੱਥੇ ਇੱਕ ਕਤਰਾ ਬੂੰਦ ਹੈ ਤੂੰ ਹੈ ਕੀ ਫਿਰ ਰੇਤ ਰੇਤਾ ਕਿਤੇ ਖੜਾ ਰਹਿੰਦਾ ਨੀਚੇ ਰੇਤੇ ਦੀ ਕੰਧ ਖੜੀ ਕਰਾਉਂਦੇ ਇਹ ਤਾਂ ਬਾਰੂ ਦੀ ਭੀਤ ਹੈ ਇਹਦਾ ਕਾਹਦਾ ਮਾਣ ਹੋਈ ਭੀਤ ਨਕ ਲਾਗੇ ਛਣਕਾ ਆਈ ਸੀ ਕਥਾ ਇੱਕ ਦਿਨ ਕੋਈ ਜੋਰ ਲਾਉਣ ਦੀ ਲੋੜ ਹੈ ਨੀ ਤੋੜੇ ਖਾਤਰ ਇਹ ਤਾਂ ਰੰਚਕ ਰੇਤ ਮਾਤਾ ਦੇ ਖੇਤ ਰੂਪੀ ਪੇਟ ਵਿੱਚ ਨਿਰਮਿਤ ਪੈ ਗਿਆ ਤੇ ਦੇਖ ਵਾਹਿਗੁਰੂ ਦੀ ਕੁਦਰਤ ਉਹ ਚੀਜ਼ ਬਣਾਤੀ ਜਿਹਦੀ ਦੁਨੀਆਂ ਵਿੱਚ ਕੋਈ ਮੁੱਲੇ ਨਹੀਂ ਦੁਰਲੱਭ ਦੇ ਸਵਾਰ ਧਰੀ ਫਿਰ ਬਣਾਈਓ ਨੀ ਸਵਾਰਿਆ ਵੀ ਹੈ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਦੇਖਦੇ ਹੋ ਤੁਸੀਂ ਇੱਥੇ ਕਈ ਜਾਣੇ ਕਹਿੰਦੇ ਆ ਜਿਹੜੇ ਅਫਰੀਕਾ ਚ ਕਰਦੇ ਟੀ ਵੀ ਚਾਹੁੰਦੇ ਇਸ ਕਬਰੀ ਵਿੱਚ ਬਣ ਮਾਣੋ ਕਹਿੰਦੇ ਇਹੀ ਮਨੁੱਖ ਹੁੰਦੇ ਸੀ ਮਨੁੱਖ ਨੇ ਬਾਣ ਮਾਣ ਸਿੰਘ ਦੇ ਤਾਂ ਉਹਨਾਂ ਦੀ ਵੀ ਬਣਾਈ ਹੈ ਪਰ ਵਾਹਿਗੁਰੂ ਨੇ ਸਵਾਰੀ ਨਹੀਂ ਹੈ ਦੇ ਤਾਂ ਬਣਾਈ ਹੈ ਉਹਨਾਂ ਦੀ ਦੇ ਤਾਂ ਮੈਂ ਸੰਗਾਂ ਦੀ ਵੀ ਬਣਾਈ ਹੈ ਪਰ ਸਵਾਰੀ ਨਹੀਂ ਹੈ ਗੁਰਸਿੱਖ ਪਿਆਰੇ ਦੁਰਲੱਭ ਦੇ ਦੁਰ ਜਮਾ ਲੱਭ ਦੁਰਲੱਭ ਦੇ ਅਰਥ ਹੈ ਦੁਰ ਕਹੀਏ ਔਖਾ ਲੱਭ ਕਹੀਏ ਪ੍ਰਾਪਤੀ ਦੁਰਲੱਭ ਦਾ ਅਰਥ ਹੈ ਜਿਹੜਾ ਔਖਾ ਪ੍ਰਾਪਤ ਹੋਵੇ ਤੇ ਬਣਾਇਆ ਤਾਂ ਤੋ ਰੰਚਕ ਰੇਤ ਖੇਤ ਤਨ ਰਿਮਤ ਕਿਉਂ ਮਾਣ ਕਰਦੇ ਦਾ ਆਪਣੀ ਹੋਂਦ ਦੇਖ ਤੂੰ ਬਣਿਆ ਕਾਤੋ ਹੈ
1: ਖਾਨ ਪਾਨ ਸੁਦੇ ਸੁਖ ਪੁੰਚਤ
0: ਫਿਰ ਤੈਨੂੰ ਬਣਾਇਆ ਤੈਨੂੰ ਖਾਨ ਪਾਨ ਖਾਣ ਦੀਆਂ ਚੀਜ਼ਾਂ ਪਾਨ ਪੈਣ ਦੀਆਂ ਜਾਂ ਪਹਿਨਣ ਦੀਆਂ ਚੀਜ਼ਾਂ ਸੋਧੇ ਨਾਲ ਚਾਹੇ ਘਰ ਗੁਰਸਿੱਖ ਪਿਆਰੇ ਉਹ ਭਾਸ਼ਾ ਦਾ ਸ਼ਬਦ ਹੈ ਸੋਧੇ ਕਹੀਏ ਮਕਾਨ ਦੇਣਾ ਰਹਿਣ ਵਾਸਤੇ ਖਾਣ ਪਾਨ ਸੋਧੇ ਮੁੱਖ ਪੁੰਚਤ ਫਿਰ ਤੈਨੂੰ ਖਾਣ ਪੀਣ ਨੂੰ ਪੈਦਾ ਵੀ ਕਰ ਦਿੰਦਾ ਜੇ ਤੇਰੇ ਅੰਦਰੇ ਕੋਈ ਚੀਜ਼ ਨਾ ਜਾਂਦੀ ਖਾਣਾ ਪਾਣੀ ਉਹ ਨਾ ਹੁੰਦਾ ਬਹੁਤ ਆਉਂਦੇ ਨੇ ਬੱਚੇ ਐਸੇ ਜਿਨ੍ਹਾਂ ਦਾ ਖਾਣਾ ਪੀਣਾ ਨਹੀਂ ਹੈ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਹੈ ਡੈਮੇਜ ਹੈ ਉਹਨਾਂ ਦਾ ਬ੍ਰੇਨ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਭੇਜਿਆ ਤਾਂ ਹੈ ਪਰ ਸਵਾਰਨ ਦੀ ਕਿਰਪਾ ਨਹੀਂ ਹੋਈ ਕੋਈ ਕਰਮ ਆ ਕੇ ਵਿੱਚ ਖੜ ਗਿਆ ਸਰੀਰ ਤਾਂ ਬਣਾਤਾ ਪਰ ਸਵਾਰ ਤਾਂ ਤੁਸੀਂ ਵੀ ਕੋਠੀਆਂ ਬਣਾਉਂਦੇ ਹੋ ਜਾ ਕੇ ਇੱਥੇ ਪੰਜਾਬ ਵਿੱਚ ਉਹ ਇੱਟਾਂ ਸੀਮੈਂਟ ਲਾ ਕੇ ਥੱਪਿਓ ਉਹਨੂੰ ਪਲਾਸਟਰ ਨਾ ਕਰੋ ਜੇ ਕੀਂਗਰੇ ਨਾ ਲਾਓ ਸਵਾਰੋ ਨਾ ਚਕਾਠਾ ਨਾ ਬਣਾਓ ਕੀ ਬੁਰਾ ਲੱਗੂਗਾ ਤਾਂ ਗੁਰਸਿੱਖ ਪਿਆਰੇ ਫਿਰ ਤੈਨੂੰ ਖਾਣ ਪੀਣ ਦੀ ਸ਼ੁੱਧ ਦਿੱਤੀ ਵਾਹਿਗੁਰੂ
1: ਨੇ
0: ਫਿਰ ਮਾਤਾ ਦੇ ਪੇਟ ਦਾ ਸੰਕਟ ਕੱਟਿਆ ਤੇ ਜਨਮ ਤੋਂ ਬਾਅਦ ਵੀ ਬਿਪਤਾ ਖਰੀ ਇੱਕ ਸਕਿੰਟ ਵਿੱਚ ਪਤਾ ਨੀ ਕਿਹੜੀ ਬਿਪਤਾ ਆ ਜਾਣੀ ਕਿਹੜਾ ਦੁੱਖ ਹੋਣ ਸੰਕਟ ਤੇ ਬਿਪਤ ਸੰਕਟ ਹੈਗਾ ਮਾਤਾ ਦੇ ਪੇਟ ਦਾ ਸੰਕਟ 9 ਮਹੀਨੇ ਪੁੱਠੇ ਲਟਕਣਾ 10 ਮਾਸ ਮਾਤਾ ਉਧਰ ਲੱਕ ਹੈ ਲੱਗਣ ਦੇ ਤਨਾ ਸੇਕ ਉਸੇ ਪੇਟ ਵਿੱਚ ਜਠਰਾਦਨ ਅਗਨ ਹੈ ਜਿੱਥੇ ਸਾਰਾ ਭੋਜਨ ਭਸਮ ਹੁੰਦਾ ਕਾਹਦਾ ਹੋਇਆ ਉੱਥੇ ਪੇਟ ਵਿੱਚ ਬੱਚਾ ਪਿਆ ਉਹ ਲੱਗਣ ਦੇ ਤਨਾ ਸੇਕ ਇਹ ਹੈ ਉੱਥੋਂ ਦਾ ਸੰਕਟ ਫਿਰ ਸੋਈ ਸਵਾਮੀ ਉਹ ਜਨਮ ਤੋਂ ਬਾਅਦ ਤੈਨੂੰ ਇੱਥੇ ਰੱਖ ਲਿਆ ਬੇਪਤ ਖਰੀ ਪਹਿਲਾਂ ਜਨਮ ਤੋਂ ਪਹਿਲੇ ਤੇਰੇ ਸੰਕਟ ਕੱਟਦੇ ਫਿਰ ਜਨਮ ਤੋਂ ਬਾਅਦ ਵੀ ਉਹ ਵਾਹਿਗੁਰੂ ਹੀ ਹੈ ਜਿਹੜਾ ਤੇਰੇ ਦੁੱਖਾਂ ਦਾ ਨਾਸ਼ ਕਰੇ
1: ਮਾਤ ਪਿਤਾ ਭਾਈ ਅਰ ਬੰਦਪ ਦੂਜਨ ਕੀ ਸਭ ਸੂਝ ਪਰੇ
0: ਨਿੱਜੀ ਗੱਲ ਕੀ ਆਖੀ ਫਿਰ ਤੈਨੂੰ ਗਿਆਨ ਹੋਇਆ ਮਾਂ ਕੌਣ ਹੈ ਪਿਤਾ ਕੌਣ ਹੈ ਇਹ ਸੁਖਮਨੀ ਸਾਹਿਬ ਦੀ ਇੱਕ ਪੌੜੀ ਹੈ ਸਾਰੀ ਹੋਏ ਜਿਹੜਾ ਸਵਈਆ جن کو ساج سوار سنگارے گرب اگن میں جنہیں ابارے بار ویوستھا تجھے پیارے دودھ پر جو من بھوجن سب سود بند پیا اوپر ساک سین مک اتیا بیٹھ کو دین ساری اس سگمنی کا جی پوڑی ہے مرد کہنے پہلا تین ساج سوار بنایا پھر تین کھان پین کی شدھ دتی ماتا کے پیٹ وچ رکھیا کیتی جنم تو بعد تیری رکھیا کیتی پھر تین سجنا متر رشتے دار کی سوچ دتی کہ ماں کون ہے باپ کون ہے کھما کر دینا بہت بچے جنم لینے ساری زندگی پتہ ہی نہیں لگتا ماں کون ساری جسود کی ہے پوترتا پتا ہی نہیں لگا کہ گند مند کی ہے برین ڈیمیج ہے اکل واحگرو نے کھا پر نرک نالوں بھی زیادہ اوکھا جیون ہے اس بچے کا بھی اس کو بھی بد ہے وہ سربندیاں یہ وہ کرپا یاد رکھا کرو پھر تین سود کہیے سود رہن دا گیان مہاراج نے دتا
1: برد مان ہو دن پرت نت آوت نت بکھم جری
0: یہ چیزیں تو واحگرو نے دتی پر دین والا تین یاد نہیں آیا یاد کی آیا ہوں میں بڑا ہو رہا ہوں میں سکول پڑھنے لگ گیا ہوں میں بی اے ایم اے کر لی ہوں میں بزنس کر لیا ہوں ویاہ لگ گیا ہوں میرے بچے ہو گئے ہوں میں کوٹھی پالی برد مان کہیے بدل آپ بھی وڈا ہوا شریر کر کے تے تیرے آئے دائے کا اٹماسفیئر واتاورن بھی سمگری بھی وڈی ہوئی اسی کام چ لگ گیا کہ ہوں میں وڈا ہو گیا ویاہ گیا درشتی مایا تن ہو گئی اندر سجنے پر یاد رکھی آبت نکٹ بکھم جری جو وڈا ہو رہے بہت اوکھی کاٹی تیرے تے بڈھیپا لےڑے آ رہے بکھم جڑی نا سہارن جوگی بہت اوکھی سما جری کے جڑ بڈھیپا پھر کام پہ پگ ڈگ مگا نین جوتتے ہی کو مان کے بج پئی بچپن تو جوبن جوبن تو اتنے تو آ گیا بکھم جری اوکھی سنکٹا دے دن بڑھاتے دے بہت اوکھا پرائن اوستھا در سکھتے آیا پرائے دے وقت دے یہ تو اوکھا کوئی سمجھ نہیں شاستر نے تو کہتا پر ادھین سپنا سکھ نہ ہے جہاں پرائے ادھین بندے انہیں جاگتے نے سکھتا کی لاؤنا سکھ کا سپنا

0: ਅਸੀਂ ਬਾਣੀ ਨਾਲ ਜੁੜੇ ਹੀ ਨਹੀਂ। ਬਾਬਾ ਫਰੀਦ ਵਰਗਾ ਸੂਫੀ ਫਕੀਰ ਜਿਹਨੇ ਕਾੜ ਦੀ ਰੋਟੀ ਬੰਨੀ ਤੇ ਚੂਜਾ ਮਰਾ ਲਈਆਂ ਕਾਵਾਂ ਤੋਂ ਅਸੀਂ ਭਗਤੀ ਕੀਤੀ, ਉਹਨੇ ਵੀ ਖੁਦਾ ਨੂੰ ਅਲਟੀਮੇਟ ਦਿੱਤਾ, ਚੈਲੰਜ ਕਰਤਾ ਖੁਦਾ ਨੂੰ ਕਿ ਐ ਖੁਦਾ ਸੋਲੇ ਮੇਰੀ ਗੱਲ, ਬਾਹਰ ਪਰ ਆਇਆ ਬੈਸਣਾ ਸਾਈ ਮੁਝੇ ਨਾ ਦੇ। ਕਿ ਤੂੰ ਕਦੀ ਸੁਣੀਓ ਨੀ ਪੜੀਓ ਨੀ ਕਦੇ। ਫਰੀਦ ਕਹਿੰਦਾ ਮੈਨੂੰ ਕਿਸੇ ਦੇ ਪਰਾਏ ਤੇ ਬੈਠਣਾ ਡਰ ਤੇ ਮੈਨੂੰ ਗੁਲਾਮ ਨਾ ਬਣਾ ਕਿਸੇ ਦੇ, ਮੈਂ ਨੀ ਪਰ ਅਧੀਨ ਕਰੇ ਨਾ, ਜੇ ਤੂੰ ਮੈਨੂੰ ਪਰਾਏ ਦੇ ਅਧੀਨ ਰੱਖਣਾ ਨਿਕਲ ਮੇਰੇ ਸਰੀਰ ਵਿੱਚੋਂ, ਮੈਨੂੰ ਤੇਰੀ ਲੋੜ ਨਹੀਂ ਹੈ। ਐਡਾ ਅਲਟੀਮੇਟ, ਐਡਾ ਗੁਲਾਮ ਨੂੰ ਚੈਲੰਜ, ਪਰ ਅਧੀਨ ਸੁਪਨੇ ਸੁਪਨਾ ਹੈ। ਮੈਂ ਵੀ ਕਿਸੇ ਦੇ ਪਰਾਏ ਦੇ ਵਸ ਵਿੱਚ ਆਉਣਾ ਚਾਹੁੰਦਾ, ਤੇ ਪਰਾਇਆ ਵਾਸਕ ਹੈ ਅਧਿਆਤਮਿਕ ਤੌਰ ਤੇ ਬੁਢੇਪਾ। ਇੱਥੇ ਸੁਣੋ ਸਿਆਣੇ ਬੈਠੇ ਹੋ, ਬਚਪਨ ਵੀ ਪਰਾਏ ਵਸ ਹੁੰਦਾ ਹੁੰਦਾ ਨਾ, ਪਰ ਬਚਪਨ ਵਿੱਚ ਤੇਰੀ ਪੁੱਗਦੀ ਹੈ। ਥੋੜਾ ਜਿਹਾ ਬੱਚਾ ਰੋਕ ਹੋਵੇ ਜਦੇ ਗੱਲ ਮੰਨਣੀ ਪੈਂਦੀ ਹੈ, ਇੱਥੇ ਹੁਕਮ ਸਤਨਾਮ। ਥੋੜਾ ਜਿਹਾ ਬੱਚਾ ਜਿੱਦ ਕਰ ਲਵੇ ਤੇ ਜਦੇ ਮਾਂ ਬਾਪ ਹੱਥ ਬੰਨਦੇ ਵੀ ਹੁਣੇ ਤੈਨੂੰ ਹੱਥ ਲਿਆ ਕੇ ਦਿੰਦੇ ਆ। ਬਈ ਹੁਣ ਤਾਂ ਪ੍ਰਾਇ ਵਸਤਾ ਬਚਪਨ, ਪਰ ਉਦੋਂ ਤੇਰੀ ਚੱਲਦੀ ਹੈ, ਉਦੋਂ ਤੇਰੇ ਨਾਲ ਪਿਆਰ ਇੰਨੇ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ, ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਬੱਚਿਆਂ ਪਾਸੋਂ ਬਹੁਤ ਪਿਆਰ ਨਾਲ ਕੀਰਤਨ ਆਪ ਜੀ ਨੂੰ ਸਰਵਣ ਕਰ ਰਹੇ ਸੀ। ਦੀ ਫਸਟ ਸ਼ਬਦ ਇਜ਼ ਇਨ ਰਾਗ ਤੁਖਾਰੀ। ਤੁਖਾਰੀ ਰਾਗ, ਇਹਦੇ ਦੋ ਸਮੇਂ ਹੁੰਦੇ ਨੇ ਗਾਉਣ ਦੇ। ਇੱਕ ਆਫਟਰਨੂਨ ਵਿੱਚ ਗਾਇਆ ਜਾਂਦਾ ਹੈ, ਅਤੇ ਜਿਵੇਂ ਅੱਧੀ ਰਾਤ ਦਾ ਜਿਹੜਾ ਸਮਾਂ ਹੈ ਉਸ ਟਾਈਮ ਵੀ ਤੁਸੀਂ ਤੁਖਾਰੀ ਗਾ ਸਕਦੇ ਹੋ। ਰਾਗ ਤੁਖਾਰੀ, ਦ ਸ਼ਬਦ ਇਨ ਰਾਗ ਤੁਖਾਰੀ ਆਰ ਫਾਊਂਡ ਔਨ ਪੇਜਿਸ 1107 to 1117। And it's worth pointing out that Guru Nanak Dev Ji, Guru Ram Das Patshah and Guru Arjan Dev Ji are the three Guru Sahabs who composed in Raag Tukhari. Tukhari is a creation of Guru Nanak Dev Ji. Some ragas are very distinct and unique to Guru Granth Sahib. Jive ek North Indian classical scale hunda jide vich there can be overlap, but Tukhari actually is unique to Guru Granth Sahib, as is Raag Asta. Asta bhi sirf Guru Granth Sahib vich milda hai. Te jive assi workshops vich bachchan naal share kar rahe si, I was talking to you about Vaadi Sur, Sam Vaadi Sur. Raag Tukhari da Vaadi Sur Pancham Pa. So there's going to be a lot of emphasis around that note. And its complementary note, Samvadi, is Sa. So Raag Tukhari vich Shabad, I should also point out that this composition starts in 10 beats. And ennu assi kanne aa har composition di ik lay hundi hai, ik tempo hundi hai. Ennu assi kanne aa vilambat lay, slow 10 beats. And this composition actually traces back to Guru Sahib's times. So we are fortunate to be rendering this bandish. It's very in terms of its authenticity and originality, you will hear it, Raag Tukhari.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਦਰ ਸ਼ਬਦ ਵਿੱਚ ਨਰਾਗ ਤੁਖਾਰੀ, ਜਿਵੇਂ ਮੈਂ ਆਪ ਜੀ ਨੂੰ ਦੱਸ ਰਿਹਾ ਸੀ, ਤੁਖਾਰੀ ਰਾਗ ਇਸ ਪ੍ਰੋਡੋਮੀਨੈਂਟਲੀ ਇਸ ਫਾਊਂਡ ਔਨ ਪੇਜਿਸ 1107 ਟੂ 1117 ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਪਾਤਸ਼ਾਹ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੁਖਾਰੀ ਰਾਗ ਵਿੱਚ ਸ਼ਬਦ ਦਰਜ ਕੀਤੇ ਨੇ। ਦੂਸਰਾ ਸ਼ਬਦ ਆਮ ਅਸੀਂ ਪੜ੍ਹਦੇ ਹਾਂ ਰਾਗ ਵੜਹੰਸ, ਅਤੇ ਰਾਗ ਵੜਹੰਸ ਦੀ ਬੰਦਿਸ਼ ਹੈ। ਲੈਟ ਮੀ ਟੇਕ ਅ ਮੋਮੈਂਟ ਟੂ ਐਂਡ ਆਈ ਸ਼ੇਅਰ ਦਿਸ ਵਿਦ ਸਮ ਆਫ ਯੂ। ਜਿਹੜੀ ਇਹ ਬੰਦਿਸ਼ ਹੈ, ਵੀ ਸ਼ੁੱਡ ਬੀ ਵੈਰੀ ਗ੍ਰੇਟਫੁਲ ਟੂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਦ ਲੇਟ ਭਾਈ ਸਾਹਿਬ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਕੰਪੋਜੀਸ਼ਨ ਸੰਭਾਲ ਕੇ ਲਿਖਤ ਰੂਪ ਵਿੱਚ ਗੁਰਮਤਿ ਸੰਗੀਤ ਦੀ ਦੋ ਵਾਲੀਅਮਸ ਉਹਨਾਂ ਨੇ ਲਿਖੀਆਂ ਸੀ। ਐਂਡ ਦੇਰ ਇਜ਼ ਓਵਰ 600-700 ਕੰਪੋਜੀਸ਼ਨਸ ਇਨ ਬੋਥ ਵਾਲੀਅਮਸ। ਜਿਹੜੀ ਪੁਰਾਤਨ ਬੰਦਿਸ਼ਾਂ ਗੁਰੂ ਸਾਹਿਬ ਦੇ ਟਾਈਮ ਦੀ ਚੱਲਦੀ ਜਾ ਰਹੀਆਂ। ਐਂਡ ਦਿਸ ਬੰਦਿਸ਼ ਇਜ਼ ਭਾਈ ਅਵਤਾਰ ਸਿੰਘ ਜੀ ਇਜ਼ ਕੰਪੋਜੀਸ਼ਨ। ਅਸੀਂ ਵੀ ਟਾਕਡ ਅਬਾਊਟ ਤਾਲ ਐਂਡ ਰਿਦਮ। ਦੀ ਤਾਲ ਫੋਰ ਦਿਸ ਕੰਪੋਜੀਸ਼ਨ ਇਜ਼ 14 ਬੀਟਸ। ਅਸੀਂ ਇਹਨੂੰ ਦੀਪ ਚੰਦ ਜੀ ਵੀ ਕਹਿੰਦੇ ਹਾਂ। ਧਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਾਓ ਗਲੋਰੀਅਸ ਦੈਟ ਮੋਮੈਂਟ ਇਜ਼। ਦ ਗੁਰੂ ਸਾਹਿਬ ਸੇਜ਼, ਵੈਨ ਵੀ ਕੈਪਚਰ ਏ ਗਲਿੰਪਸ, ਵੈਨ ਵੀ ਐਕਸਪੀਰੀਅੰਸ ਐਂਡ ਨੋ ਦ ਐਕਸਪੀਰੀਅੰਸ ਆਫ ਵਨਨੈਸ। ਵੀ ਬੀਨ ਟਾਕਿੰਗ ਟੂ ਯੂ ਅਬਾਊਟ ਸ਼ਬਦ ਕੌਂਸ਼ੀਅਸਨੈਸ। ਅਤੇ ਜਦੋਂ ਸ਼ਬਦ ਕੌਂਸ਼ੀਅਸਨੈਸ vibrates within every fiber of your being, which Guru Sahib says is possible for any one of us, anyone. He has given us the path how to achieve that. Unhone sanu samne rakhya hai, and you cannot put into words that moment. Pata nahi kadon hi tuhanda man utthe tik jaye, udi kadon bakshish ho jaye, we don't know, but we want to keep on the path of coming to Sangat. And today being our last program for this year, as I have been urging my younger brothers and sisters, mainu bahut dilon badi khushi hundi hai. I was talking to my wife too. It's jehda pyar hunda Sangat da, it's very overwhelming.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਪੁਰਖ ਸਿਲਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣ ਹਾਰ ਸ਼ਬਦ ਸੁਹਾਵਣ।

ਸਰਨਾ ਭਗਤ ਭੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਆਖਣ ਤੂਟ ਨਾ ਭਗਤ ਭੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਸਾਗਰੀ ਤੁਮ ਸਿੰਘ ਜੀ ਲਾਵੇ ਕੋ ਜੀ ਲਾ ਸਕਦੇ ਲਾਵੇ ਕੋ ਜਾਤ ਦੱਸ ਸਕਦੇ ਲਾਵੇ ਕੋ ਇੱਕ ਹਾਜ਼ਰਾ ਦੂਰ।

ਕਥਨ ਨਾ ਜਾਈ ਗੁਰਾਇ ਕਦੇ ਬੁਝਾਈ ਸਭਨਾ ਜੀਆਂ ਕਾਇ ਸਦਾ ਕਾਲ ਸੂਨਾ ਵਿਚਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਗਣ ਭਾਣੇ ਤੇ ਨਾਏ ਬਰੀ ਜੇ ਤੀ ਸਿਰ ਤੋਂ ਬਾਈ ਵੇ

ਕੀਤਾ ਬਸਾਉ ਏਕੋ ਕਵਾਉ ਦਿਸੇ ਹੋਏ ਲਖ ਦਰੀਆਉ ਕੁਦਰਤ ਸਵਨ ਕਾਨ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਸੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅੰਮ੍ਰਿਤਰ ਜਾਹਿ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਕਸ ਸਾਹੀ

ਭਰੀਆ ਮਤ ਪਾਪਾਂ ਕਾ ਸੰਗ ਚੋਕਾ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਦੀ ਆਪੇ ਹੀ ਪਾਰ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਚ ਤੀਰਥ ਮਲ ਨਾਵੇ ਸਭਨ ਤੇਰੇ ਦਾ ਨਾਹੀ ਕੋਏ ਸਭਨ ਕੀਤੇ ਭਗਤ ਨਾਵੇ ਸਵਸਥ ਆਸ ਬਾਣੀ ਬਰਮਾਊ ਸਤ ਸੁਹਾਣ ਸਦਾ ਮਨ ਜਾਊ ਕਵਨ ਸੁਬੇਲਾ ਵਰਤ ਕਵਣ ਕਵਣ ਸਿਰ ਕਵਣ ਵਾਰ ਕਵਣ ਸਿਰ ਕੀ ਮਾਂ ਕਵਣ

ਪੰਥਨਾ ਜਾਪੈ ਗਿਆ ਮਨ ਮੰਤਰ ਅੰਤ ਨ ਜਾਪੈ ਕੀਤਾਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਦਾਤੀ ਅੰਤ ਨ ਪਾਏ ਜਾਹੀ ਇਹ ਅੰਤ ਨ ਜਾਣੈ ਕੋਈ।

ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਤਿਲਨਾ ਤਮਾਈ, ਜੇਤੇ ਮੰਗੇ ਜੋਧ ਅਪਾਰ, ਜੇਤਿਆਂ ਗਣਤ ਨਹੀਂ ਵਿਚਾਰ, ਜੇਤੇ ਸ਼ਬਦ ਟਾਇਮ ਦੇ ਕਾਰ, ਜੇਤੇ ਲੈ ਲੈ ਮੁਕਰ।

ਵ੍ਰਿੰਦਾਵਨ ਜਤੀ ਸਤੀ ਸੰਤੋਖੀ ਵ੍ਰਿੰਦਾਵਨ ਵੀਰ ਕਰਾਰੇ ਵ੍ਰਿੰਦਾਵਨ ਪੰਡਿਤ ਪੜਨ ਰਸੀ ਸਰ ਜੁਗ ਜੁਗ ਵੀਤਾ ਨਾਲ ਲਈ ਗਾਵ ਹੈ ਮੋਹਣੀ ਅਮਨ ਮੋਹਨ ਦੁਰਗਾ ਮਚ ਪਾਇਆ ਲੈ ਗਾਵਨ ਰਤਨ ਪਾਏ ਤੇਰੇ ਆਸਰ।

ਸਿਮਰਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਗਰ ਕਰ ਜਨ ਸੀ ਮਾਇਆ ਜਿਨ ਉਪਾਈ ਗਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਦਿਸਦੀ ਵਡਿਆਈ ਜੋ ਤਿਸ ਭਾਵੈ ਸੋਈ।

ਦੂਜੀ ਪਉ ਲਖ ਹੈ ਲਖ ਹੈ ਲਖੀਸ ਲਖ ਲਖ ਗਿੜਾ ਆਪੀ ਹੈ ਏਕ ਨਾਮ ਜਗਦੀਸ ਏਕ ਰਾਪਤ ਪੌੜੀਆਂ ਚੜੀ ਆਵੇ ਅਸੀਸ ਸੁਣ ਗੱਲਾਂ ਆਕਾਸ਼ ਕੀਤਾ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋ ਚੁੱਕ ਲੈ ਜੋ

ਕਰਮ ਭੂਮੀ ਮਿਰ ਗੇਤੇ ਗੇਤੇ ਤੂੰ ਉਪਦੇਸ਼ ਗੇਤੇ ਅੰਧ ਚੰਦ ਸੂਰ ਗੇਤੇ ਗੇਤੇ ਮੰਡਲ ਦੇਸ਼ ਗੇਤੇ ਸਦਬੁਧ ਨਾਥ ਗੇਤੇ ਗੇਤੇ ਦੇਵੀ ਵੇਸ਼ ਗੇਤੇ ਦੇਵਦਾਨ ਮਨ ਗੇਤੇ ਗੇਤੇ ਰਤਨ ਸੰਬੰਧ ਗੇਤੀ ਅਹਾਣੀ ਗੇਤੀ ਅਵਾਣੀ ਗੇਤੇ ਪਾਠ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਲ ਮਨੋਰ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾਟ ਦੀ ਘੜੀ ਹੈ ਬਹੁਤ ਅਨੂਪ ਤਾਂ ਕਿਵੇਂ ਗੱਲਾਂ ਕਹੀਆਂ ਨਾ ਜਾਏ ਜਿਸਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਘੜੀ ਹੈ ਸੁਰਸ ਦੰਗੀ ਸੁਧ

ਘੜੀਐ ਸਭ ਸਚਿ ਟਕਸਾਲ, ਜਿਨ ਕੋ ਨਦਰ ਕਰਮ ਜਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤਰ ਜਗ ਸਰਾਧ ਦਾਈ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸ੍ਰੀ ਮੁਕਤਵਾਰ ਪਾਠ ਕਰ ਦਸਵੀਂ ਸਫਲ ਸ਼ਾਨਦਾਰ ਪ੍ਰਸਾਦ ਚੱਕਰ ਚਿਹੇ ਨਰ ਵਰਨ ਜਾ ਤੇਰ ਪਾਠ ਮਹਿੰਗੇ ਰੂਪ ਰੰਗ ਹਰੇਕ ਭੇਖ ਤੂੰ ਕਹਿ ਨਾ ਸਕਤ ਤੇ ਅਚਲ ਮੂਰਤਨ ਭਾਵ ਪ੍ਰਕਾਸ਼ ਮਚੋਇ ਤੇਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣੇ ਜੈ ਤਿਰ ਪਵਨ ਮੀਤ ਸੁਰ ਨਾਰਿਯ ਸੁਰ ਨੇ ਸਨੇ ਦਵੰਤਨ ਕਾਇ ਤੂੰ ਸਭ ਸਰਬ ਨਾਮ ਕਥੈ ਪਵਨ ਕਰਨ ਨਾਮ ਬਰਨ ਸਮਤ ਭੁਜੰਗ ਪ੍ਰਯਾਤ ਛੰਦ ਨਮਸ ਗੰਗਾ ਕਾਲੇ ਨਮਸ ਵੰਦਰ ਪਾਲੇ ਨਮਸ ਗੰਗਾ ਰੂਪੇ ਨਮਸ ਗੰਗਾ ਨੂਪੇ ਨਮਸ ਗੰਗਾ ਤੇਸੇ ਨਮਸ ਗੰਗਾ ਲੇਸੇ ਨਮਸ ਗੰਗਾ ਗਾਇ ਨਮਸ ਗੰਗਾ ਜਾਇ ਨਮਸ ਗੰਗਾ ਗੰਜੇ ਨਮਸ ਗੰਗਾ ਪੰਜੇ ਨਮਸ ਗੰਗਾ ਨਾਮੇ ਨਮਸ ਗੰਗਾ ਠਾਮੇ ਨਮਸ ਗੰਗਾ ਕਰਮੰਗ ਨਮਸ ਗੰਗਾ ਕਰਮੰਗ ਨਮਸ ਗੰਗਾ ਨਾਮਤ ਨਮਸ ਗੰਗਾ ਨਮਸ ਗੰਗਾ ਕਰਮੰਗ ਨਮਸ ਗੰਗਾ ਕਰਮੰਗ ਨਮਸ ਗੰਗਾ ਨਾਮ ਨਮਸ ਗੰਗਾ ਕਾਮੰਗ ਨਮਸ ਗੰਗਾ ਜੀਤੇ ਨਮਸ ਗੰਗਾ ਬੀਤੇ ਨਮਸ ਗੰਗਾ ਬਾਹੇ ਨਮਸ ਗੰਗਾ ਟਾਹੇ ਨਮਸ ਗੰਗਾ ਨੀਲੇ ਨਮਸ ਗੰਗਾ ਨਾਦੇ ਨਮਸ ਗੰਗਾ ਜੇਬੇ ਨਮਸ ਗੰਗਾ ਬਾਦੇ ਨਮਸ ਗੰਗਾ ਗੰਜੇ ਨਮਸ ਗੰਗਾ ਪੰਜੇ ਨਮਸ ਗੰਗਾ ਉਦਾਰੇ ਨਮਸ ਗੰਗਾ ਤਾਰੇ ਨਮਸ ਗੰਗਾ ਸੁਰੇਖਾ ਨਮਸ ਗੰਗਾ ਨੇਕਾ ਨਮਸ ਗੰਗਾ ਪੂਤੇ ਨਮਸ ਗੰਗਾ ਜੂਤੇ ਨਮਸ ਗੰਗਾ ਮੇਰੇ ਕਰਮੇ ਨਮਸ ਗੰਗਾ ਮੇਰੇ ਕਰਮੇ ਨਮਸ ਤੰਗ ਨਿਰਦੇਸ਼ੇ ਨਮਸ ਤੰਗ ਨਿਰਭੇਸ਼ੇ ਨਮਸ ਤੰਗ ਨਿਰਨਾਮੇ ਨਮਸ ਤੰਗ ਨਿਰਕਾਮੇ ਨਮਸ ਤੰਗ ਨਿਰਕਾਤੇ ਨਮਸ ਤੰਗ ਨਿਰਕਾਤੇ ਨਮਸ ਤੰਗ ਨਿਰਤੂਤੇ ਨਮਸ ਤੰਗ ਅਤੂਤੇ ਨਮਸ ਤੰਗ ਅਲੋਕੇ ਨਮਸ ਤੰਗ ਅਤੋਕੇ ਨਮਸ ਤੰਗ ਨਿਰਤਾਤੇ ਨਮਸ ਤੰਗ ਅਤਾਤੇ ਨਮਸ ਤੰਗ ਕਰਮਾਨੇ ਨਮਸ ਤੰਗ ਨਿਰਾਨੇ ਨਮਸ ਤੰਗ ਅਗਾਹੀ ਨਮਸ ਤੰਗ ਅਬਾਹੀ ਨਮਸ ਤੰਗ ਕਰਵਰਗੇ ਨਮਸ ਤੰਗ ਅਗਰਗੇ ਨਮਸ ਤੰਗ ਕਰਭੋਗੇ ਨਮਸ ਤੰਗ ਸੁਭੋਗੇ ਨਮਸ ਸੰਗਿਆ ਰੰਗੇ ਨਮਸ ਸੰਗਿਆ ਪੰਗੇ ਨਮਸ ਸੰਗਿਆ ਗੰਨੇ ਨਮਸ ਸਾਸਰੰਗੇ ਨਮਸ ਸੰਗਲਾਸਰੀ ਨਮਸ ਸੰਗ ਨਰਾਸਰੀ ਨਮਸ ਸੰਗਿਆ ਜਾਤੀ ਨਮਸ ਸੰਗਿਆ ਪਾਸੇ ਨਮਸ ਸੰਗਿਆ ਮਜਬੀ ਨਮਸ ਸਾਸਰੇ ਆਦੇਸ਼ ਸੰਗ ਆਦੇਸ਼ੇ ਨਮਸ ਸੰਗਿਆ ਪੇਸੇ ਨਮਸ ਸੰਗ ਨਿਰਤਾਮੇ ਨਮਸ ਸੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਨਮਸਤਾ ਸੁਦੇਵ ਨਮਸ ਗੰਗਾ ਪੇਵ ਨਮਸ ਗੰਗਾ ਜਨਮੇ ਨਮਸ ਗੰਗ ਸੁਬਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਵਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਾ ਸੁਦਿਆਲੇ ਨਮਸ ਗੰਗਾ ਵਰਣੇ ਨਮਸ ਗੰਗਾ ਮਰਣੇ ਨਮਸ ਸੰਗ ਜਰਾਰੰਗ ਨਮਸ ਸੰਗ ਸਰਦਾਰੰਗ ਨਮੋ ਸਰਬ ਤੰਦੇ ਨਮੋ ਅਸਰਾ ਬੰਦੇ ਨਮਸ ਸੰਗ ਨਿਰਸਾਕੇ ਨਮਸ ਸੰਗ ਨਿਰਵਾਸੇ ਨਮਸ ਸੰਗ ਰਹੀਮੇ ਨਮਸ ਸੰਗ ਕਰੀਮੇ ਨਮਸ ਸੰਗ ਅਨੰਤੇ ਨਮਸ ਸੰਗ ਮਹਾਂਤੇ ਨਮਸ ਸਾਸਰਾਗੇ ਨਮਸ ਸੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਕੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

ਅਗਾਂਝਾ ਪਾਂਝਾ ਚੂਝਾ ਜਾਂਝਾ ਮੀ ਕਰ ਸੀਤਾ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਅਜਾਲ ਹੈ ਅੱਲਾਹ ਜਾਹ ਅਨੰਤ ਮਾਨਤ ਹੈ ਅਲੀਕ ਹੈ ਨਿਰਸਰੀਕ ਹੈ।

ਨਮੋ ਸਰਵਮਾਨੇ ਸਮਾਸਤੀ ਨਿਧਾਨੇ ਨਮੋ ਦੇਵ ਦੇਵੀ ਅਪੇਕੀਏ ਪੇਵੇ ਨਮੋ ਕਲ ਕਾਲੇ ਨਮੋ ਸਰਵ ਕਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਗੀਤੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਸੀ ਸਰੂਪੇ ਪਰਮੰਗੀ ਪਰਮਾਸੀ ਸਮਾਸੀ ਸਰੂਪੇ ਕਲੰਕੰ ਬਿਨਾ ਨਹੀਂ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸੁਤੇ ਨਮੋ ਰਾਜ ਰਾਜੇਸ਼ਵਰੰ ਪਰਮ ਧ੍ਰਿਤੇ ਨਮੋ ਸਹਸਰ ਪਾਣੇ ਨਮੋ ਅਸਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਯੁਗ ਯੋਗੇਸ਼ਵਰੰ ਪਰਮ ਯੁਗਤੇ ਨਮੋ ਨਿਤ ਨਾਰਾਇਣੇ ਜ਼ਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇ ਵੇਸ ਕਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਰੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਸੰਗਸ਼ਨਾਨੇ ਨਮੋ ਮੰਤ੍ਰ ਮੰਤ੍ਰੰਗ ਨਮੋ ਯੰਤ੍ਰ ਯੰਤ੍ਰੰਗ ਨਮੋ ਇਸੇ ਇਸੇ ਨਮੋ ਤੰਦਰ ਤੰਦਰੰਗ ਸਦਾ ਸਚਦਾਨੰਦ ਸਰਬੰ ਕਰਣਾਸੀ ਅਨੂਪੇ ਰੂਪੇ ਸਮਾਸ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਆਦਰਦ ਕਰਤਾ ਅਦੁ ਉਰਦਰਦ ਨਗਨ ਲੋਕ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਜ ਪਾਲੰ ਸਦਾ ਸਰਵਦਾ ਅਸਿੱਧ ਦਾਤਾ ਦਿਆਲੰ ਆਸ਼ੇਦੀ ਅਪੇਦੀ ਅਰਾਮ ਅਕਾਮੰ ਸਮਾਸੋ ਬਰਾਜੀ ਸਮਾਸਾ ਸਿਧਾਮੰ ਤੇਰਾ ਜੋਰ ਚਾਚਰੀ ਨੰਬ ਜਲੇ ਹੈ ਥਲੇ ਹੈ ਪੀਤਾ ਵੇ ਹੈ ਪ੍ਰਭੂ ਆਜੂਆ ਦੇਸਾ ਦੇਸ ਹੈ ਭਜੰਗ ਪਰਿਆਤ ਜੰਗ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਜ ਤੇ ਨਿਧਾਨੇ ਨਮਾਜ ਤੋਂ ਨਰਨਾਥੇ ਨਮਾਜ ਤੋਂ ਪਰਮਾਤੇ ਨਮਾਜ ਤੋਂ ਅਗੰਜੇ ਨਮਾਜ ਤੋਂ ਪੰਜੇ ਨਮਾਜ਼ ਸੁਗੰਗਾ ਕਾਲੇ ਨਮਾਜ਼ ਸੁਗੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਵਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਕਰ ਪੰਗੀ ਅਨੰਦੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਗਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਵਦਾ ਹਰਿ ਜਿਸ ਦਿਨ ਨਿਵਾਸੀ ਜਰ ਪੜਸੰਦ ਦਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਫਲ ਜੋਗੇ ਜਲ ਭੋਗੇ ਅਜਲ ਰਾਜੇ ਅਡਲ ਸਾਜੇ ਅਫਲ ਧਰਮੰ ਲਾਭ ਕਰਮੰ ਸਰਬੰਗ ਦਾਤਾ ਸਰਬੰਗ ਜਾਤਾ ਸਰਬੰਗ ਬਾਨੇ ਸਰਬੰਗ ਮਾਨੇ।

ਇੱਕ ਮੂਰਤਾ ਨੇਕ ਦਰਸ਼ਨ ਕੀਨ ਰੂਪ ਨੇਕ ਖੇਲ ਖੇਲਾ ਖੇਲ ਖੇਲ ਅਨੰਤ ਗੋਬਰ ਏਕ ਦੇਵ ਬੇਬ ਨਾ ਜਾਨੀ ਜੇ ਬੇਦੌਰ ਕਦੇਵ ਰੂਪ ਰੰਗ ਨਾ ਜਾਤ ਪਾਤ ਸੁਜਾਨੀ ਕੇ ਦੇਵ ਸਾਤ ਮਾਤ ਨਾ ਜਾਤ ਜਾਤਰ ਜਨ ਮਰਨ ਬਹੀਨ ਚਤਰ ਬਕਰ ਫਿਰਿਆ ਚਤੁਰ ਜਾਤ ਮਾਨੀ ਪ੍ਰਤੀਨ ਲੋਕ ਚੌਦਾਂ ਚਿਰ ਵਿਸ਼ੈ

ਸਿਆਮ ਭਗਵਨ ਪੰਜਨਹਾਰ ਕਾਲਹੀਨ ਕਲਾ ਸੰਯੁਕਤ ਕਾਲ ਪ੍ਰਸਾਦੇਸ ਧਰਮ ਧਾਮ ਸੁ ਪਰਮ ਰਹਿਤ ਪੂਤਲ ਅਕਭੇਸ ਰੰਗ ਰਾਜ ਰੰਗ ਜਾਤ ਜਾਤ ਪਾਤਨਾ ਨਾਮ ਗਰਭ ਗੰਜਨ ਭਗਤ ਪੰਜਨ ਮੁਕਤ ਗਾਇ ਕਥਾ ਆਪ ਰੂਪ ਅਮੀਕਾ ਨਸਤ ਏਕ ਪੁਰ ਸਭ ਤੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ ਅੰਗਹੀਨ ਕੰਗ ਨਾਤਮ ਏਕ ਪੁਰ ਪਾਰ ਸਰਬ ਲਾਇਕ ਸਰਬ ਕਾਇਕੋ ਸਰਬ ਗੋਤ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ

ਗੁਰਗਨ ਉਧਾਰ ਮਹਿਮਾ ਪਾਰ ਆਸਨ ਭੰਗ ਭਵਾਨ ਗੁਰਨ ਬਹੁ ਪ੍ਰਕਾਸ਼ ਨਿਰਗਨ ਰਾਜਨ ਬਾਹ ਸ਼ਾਹ ਨੇ ਸ਼ਾਹ ਰਾਜਨ ਰਾਜ।

ਜਦਰ ਚਾਤਰੀ ਸੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੀ ਹਰੀਅੰ ਕਰੀਅੰ ਨਾਮੇ ਕਾਮੇ ਭੁਜੰਗ ਪ੍ਰਯਾਤ ਸੰਗ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਖਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਹੈ ਚਤੁਰ ਚਕਰ ਦਾਨੇ ਹੈ ਜਾ ਸ਼੍ਰੀ ਸੰਗ ਨਾ ਸੁਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੀ ਅਜਨਮੰਗ ਅਜਾਈ ਨਾ ਚਿਤਰੈ ਨਾ ਮਿਤਰੈ ਪਰਿਆ ਪਵਿਤਰੈ ਪ੍ਰਤੀਸਾ ਦਿਸਾ ਵਿਦੇਸਾ ਕ੍ਰਿਸ਼ੈ ਭਗਵਤੀ ਸੰਗ ਤਉ ਪ੍ਰਸਾਦ ਦੱਸਦੇ ਕਿਹਾ ਸਿਜ ਦੇਸਾ ਕਿਹਾ ਬਿਜ ਪੇਸ਼ਾ ਹੈ ਕਿਹਾ ਗੰਜ ਕਰਮੈ ਕਿਹਾ ਬਜ ਵਰਮੈ ਕਿਹਾ ਬਿਜ ਲੋਕ ਹੈ ਕਿਹਾ ਦੁੱਧ ਸੁੱਖ ਹੈ ਕਿਹਾ ਬਤੂਤ ਵਰਨਾ ਕਿਵੇ ਭੂਤ ਕਰਨਾ ਹੈ ਕਿ ਰਾਜ ਪ੍ਰਵਾਹ ਧਰਮ ਪਜਾਏ ਕਿਹਾ ਸੋਕ ਵਰਨਾ ਕਿ ਸਰਬਾ ਭਰਨਾ ਹੈ ਕਿ ਜਗਤ ਮ੍ਰਿਤੀ ਹੈ ਕਿ ਸਤਰੰਗ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦੋ ਦੇਵ ਹੈ ਕਿ ਆਪ ਪ੍ਰੇਮ ਹੈ ਕਿ ਸਤਰੰਗ ਭੀਮ ਹੈ ਕਿ ਕਿਆ ਦੀਮ ਹੈ ਕਿ ਰੋਜੀ ਰਜਾ ਕਰ ਹੀ ਮੈਂ ਰਿਹਾ ਕਹੇ ਕਿ ਪਾਕ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਆਪੂਲ ਗੁਨਾਹ ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਪੁਣਿੰਦਾ ਹੈ ਕਿ ਰੋਜੀ ਰਹਿਣ ਲੈ ਕਿ ਰਾਜ ਕਰ ਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਕਲੀ ਹੈ ਕਿ ਸਰਬਤਰ ਮਾਨੇ ਹੈ ਸੁਧ ਕੇ

ਸਦਾ ਰੁਣ ਪ੍ਰਧਾਨੇ ਆਏਗੇ ਸਰਬਤਰ ਜਾਪੇ ਆਏਗੇ ਸਰਬਤਰ ਸਾਪੇ ਆਏਗੇ ਸਰਬਤਰ ਤਨ ਆਏਗੇ ਸਰਬਤਰ ਮਨ ਆਏ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰ ਕਲੀਮਾ ਕੇ ਪਰਮੰ ਰਹੀਮਾ ਕੇ ਆਕਲੋ ਲਾਮਾ ਕੇ ਸਾਹਿਬ ਕਲਾਮਾ ਕੇ ਉਸਨੋ ਰਜੂ ਹੈ ਤਮਾਮ ਰਜੂ ਹੈ ਹਮੇਸ਼ ਸਲਾਮ ਹੈ ਸਲੀਕ ਰਮਦਾਮ ਹੈ ਗਨੀਮ ਸਕਾਸਦਾ ਗਰੀਬ ਬਰਸਦਾ ਬਲਦਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਜ਼ ਉਲ ਤਮਾਮ ਹੈ ਰਜੂ ਉਲ ਨਜ਼ਾਨ ਹੈ ਹਰੀ ਫੁਲ ਅਜੀਮਾ ਰਿਆ ਕਿ ਨਾਨੇ ਕੁਲ ਤਰੰਗ ਬੇਦਾ ਭੰਗ ਹੈ ਅਜੀਜ਼ ਉਲ ਨਿਵਾਜ ਹੈ ਗਨੀਮ ਉਲ ਸਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਬਦੂਤ ਹੈ

ਅਪੰਗ ਹੈ ਨੰਗ ਹੈ ਤੀਖਾ ਲੇਖ ਹੈ ਬਰਮਾ ਕਰਮਾ ਨਾਦ ਜੁਗਾਦ ਹੈ ਜੇ ਹੈ ਵਹਿ ਪੂਜਾ ਤੂ ਤੈ ਨਾ ਸਭ ਦਾਸ ਦੰਦ ਹੈ ਬੰਦ ਹੈ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਜੰਤ ਹੈ ਸੁਨੰਤ ਹੈ ਲਿਖ ਦਿਖ ਹੈ ਅਲੀਖ ਹੈ ਪੀਖ ਹੈ ਕਾਰ ਗਾਏ ਸੰਦ ਹੈ ਗੰਭ ਹੈ ਨੀਲਾ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ ਚਰਪਟ ਸ਼ਬਦ ਤਵ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਸਿਆਤਾ ਸਰਬੰ

ਕਰਨ ਆਲਿਆ ਹੈ, ਅਰ ਕਾਲਿਆ ਹੈ, ਕਲ ਖੰਡਨ ਹੈ, ਮਹਿ ਮੰਡਨ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਵ ਵਾਰਣ ਹੈ, ਕ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਵੰ ਪਰ ਹੈ, ਸਰਵੰ ਕਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰ ਹੈ, ਜਪਾ ਜਪ ਹੈ, ਥਪਾ ਥਪ ਹੈ, ਕਰਤਾ ਕਰਤ ਹੈ, ਮਰਤਾ ਮ੍ਰਿਤ ਹੈ, ਕਰਣਾ ਕਰਤ ਹੈ, ਕ੍ਰਿਤਾ ਕ੍ਰਿਤਾ ਧਰਣੀ।

ਮੁਤਾਬਕ ਸ਼ੁੱਧ ਸਮੂਹ ਸਿਧਾਨ ਕੇ ਦੇਸ਼ ਗੁਰੂ ਕਰ ਦੇ ਕੇ ਠੀਕ ਹੈ ਸੂਰ ਸਿਰ ਅਰਜਨ ਸ਼ੁੱਧ ਸਿਧਾ ਦੇ ਕੇ ਸੰਤ ਸਮੂਹ ਨੇ ਮਤੀ ਕੇ ਸਾਰੇ ਹੀ ਦੇਸ਼ ਤੋਂ ਦੇਖ ਰਹੇ ਹੋ ਮਤ ਗਊ ਨਾ ਲਿਖਿਤ ਪ੍ਰਾਨ ਪਤੀ ਕਹੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਦੇ ਗ੍ਰਤੀ ਬਨੇ ਗ੍ਰਤੀ ਕੇ ਮਾਤੇ ਮਦੰਗ ਚਰਿਆ ਰਸੰਗ ਰੂਪ ਗੰਗ ਸੁਰੰਗ ਸੁਵਾਰੀ ਕੋਟ ਗ੍ਰੰਗ ਗ੍ਰੰਗ ਸੇ ਗੁਰਤ ਪੌਣ ਕੇ ਗੌਣ ਕੋ ਜਾਤ ਨਵਾਰੀ ਸਾਰੀ ਪਜਾਨ ਕੇ ਤੂੰ ਫਲੀ।

ਤਿੰਨ ਤਵੇ ਖੇਤੀ ਕਮਰਾ ਲਖਣ ਜਾਇ ਪਸਾਰ ਕਿਹੇ ਵਿਦ ਸਜਾ ਪ੍ਰਸਮ ਸੰਸਾਰ ਏਕਾ ਰੂਪ ਰੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰਜ ਸਿਧ ਜੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜ ਆਵ ਬੈਠਾ ਕਹੂੰ ਸਿਮਟ ਭਇਓ ਸੰਕਰ ਕਛਾ ਸਗਰੀ ਸ੍ਰੇਸ਼ਟ ਦਿਖਾਈ ਜੰਪਵ ਆਦ ਜੁਗਾਦ ਸਰੂਪ ਜੰਪਵ ਅਵ ਰੱਖਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗ।

ਸਾਚੇ ਸਾਹਿਬਾ ਚਾਨ ਕਰਦੇ ਰਹੇ ਕਰਤਾ ਤੇਰਾ ਸਭ ਕਿਸ਼ ਹੈ ਜਿਸ ਦੇ ਪਾ ਗਏ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾ ਗਏ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਭ ਦਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈ

ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾਜਿਤ ਕਰਤਾ ਲਿਆ ਪੰਜ ਦੂਤ ਸੁਧ ਵਸ ਕੀਤੇ ਗਾਲ ਗੰਟ ਕੁਮਾਰਿਆ ਤੁਰ ਕਰਮ ਪਾਇਆ ਤੁਝ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਕੈ ਸੋਆ ਜਿਤ ਕਰਿ ਵਨ ਹਰਿ ਵਾਜੇ ਸਾਚੀ ਦੇਵੈ ਗੁਣ ਦੇ ਨਿਮਾਣੀ ਦੇ ਨਿਮਾਣੀ ਦੇ ਵਾਜੋ ਜੈ ਕਰੇ ਦੇ ਜਾਰੀਆ ਦੁਰਬਾਰ ਸਮਰੱਥ ਕੋਈ ਨਾਨੀ ਕਿਰਪਾ।

ਸਦਾ ਕਰੇ ਵਿਚਾਰਿਆ, ਇੱਕ ਧਰਮ ਭੁੱਲੇ ਬਿਰਾਦਰਾਂ ਦੇ ਇੱਕ ਨਾਮ ਲਾਲ ਸਵਾਰਿਆ। ਗੁਰ ਪ੍ਰਸਾਦੀ ਮਨ ਪੈ ਨਿਰਮਲ, ਜਿਨ੍ਹਾਂ ਪਾਣਾ ਪਾਵੇ, ਕਹੇ ਨਾਨਕ ਦੇ ਪਿਆਰੇ ਸੁਨਜਨ ਪਾਵੇ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਜੇ ਦੁਆਰੇ ਪਾਈਐ, ਤਨ ਮਨ ਧਨ ਸਭ।

ਉਪਦੇਸ਼ੋਂ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਏਕੀ ਸਦਾ ਸਤ ਸੁਨਾਲੇ। ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ, ਕਿਆ ਤੋ ਆਖ ਬਤਾਣੇ। ਆਖ ਹੈ ਤਾਂ ਵੇਖੇ ਸਭ ਤੂੰ ਹੈ, ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਇਸ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਜੀ ਨੂੰ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਇੱਕ ਵੀ ਸੁਪਰ ਸੁਣਿਆ ਆਇਆ।

ਜਾਲਮ ਰਾਲੀ ਜਾਲਮ ਰਾਲੀ ਭਗਤਾਂ ਦੇ ਨਿਬਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਸਾਹਿਬ ਰਿਸ਼ਨਾ ਬਹੁਤ ਨਾਹੀਂ ਬੋਲਣਾ ਅਨਿਓ ਦੇਖੀ ਵਾਲੋ ਨਿਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਕਰਿਆ ਅਰਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਾਂ ਸਵਾਮੀ ਉਰ ਗਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵ ਚੱਲਾਂ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸਿਆਰ ਸਵਾ ਪਿਆਰੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵ ਚਲਾਵਹੀ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ।

ਪਵਿੱਤ ਹੋਈ ਸੇਜਨ ਅੱਜ ਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਾਹਿਬ ਸਿਉਂ ਪਵਿੱਤ ਸਾਨੂੰ ਸਬਾਈ ਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਹਨੇ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਹਨੂੰ ਗੁਰਮੁਖਾਰ ਹਰ ਧਿਆਇਆ, ਕਰਮੀ ਸਹਿਜਨ ਉਪਜੈ ਬਿਨ ਸਹਿਜ ਸਸਨ ਜਾਈ ਨਹਿ ਜਾ ਸਕਦਾ, ਜਦ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜੋ ਮਲੀਨ ਆਏ ਜਦ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਦਾ ਗੋ ਹਰ ਸਿਰ ਹਉ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਏ ਸਹਿ ਸਾਹਿਬ ਜਾਏ, ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਕਿੰਨੀ ਜਨਮ ਜੋ ਹੈ ਹਾਰਿਆ, ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾ ਹੀ ਫਿਰੇ ਜਾਉਂਦੇ ਤਾਲਿਆ, ਕਹੇ ਨਾਨਕ ਜਨ ਸਤਿਆ, ਕੂੜੇ ਲਾਗੇ ਤਿੰਨੀ ਜਨਮ ਜੁਆ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਹੋਏ ਪਹੁੰਚਿਆ ਨਾਹੀ, ਮਨਸਾ ਸਤਿਮਾਣੀ, ਜਨਮ ਰਤਨ ਜਿਨ ਸਟਿਆ ਭਲੇ ਸੇਵਣ ਜਾਰੀ, ਕਹੇ ਨਾਨਕ ਜਿਨ ਮਨ ਨਿਰਮਲ ਉਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ, ਜੀਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸਮਾਲੇ, ਆਪ ਸ਼ਬਦ ਸਦਾ ਰਹੇ ਪਰਣੈ ਗੁਰ ਬਿਨੈ ਵਰਨ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਮਲਕੀਆਂ ਜਾਏ ਅਨੇਕ ਜੂਨੀ ਪਰਮਿਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੀ ਬਾਣੀ ਆ ਸਿਰ ਬਾਣੀ, ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੌਂਦੇ ਕੱਚੇ ਕੱਚੀ ਆਗ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਕਹਿ ਰਵਾਣੀ।

ਸੇਵਕੰ ਬਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਇਹ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੁਰਤ ਪਾਏ ਜਿਸ ਨੂੰ ਅਨਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿ ਵਿਸਾਰੀਏ ਵਡਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਿਆਪੇ ਲਾਈ ਗੁਰਮੁਖ ਦਾ ਸੰਭਾਲੀ ਹੈ ਕਹੇ ਨਾਨਕ ਉਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹੀ ਤੈਸੀ ਬਾਹਰ ਮਾਇਆ ਮਾਇਆ ਗਨ ਸਵੇ ਕੋ ਜਿਹੀ ਕਰਤਾ ਸ਼ੇਦ ਰਚਾਇਆ ਜਾਂ ਤਿਸ ਪਾਣ ਤਜਮਿਆ ਪਰਿਵਾਰ ਭਲਾ ਪਾਇਆ ਲੇ ਸੁੜਕੀ ਲਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਪਾਉ ਦੂਜੇ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲ ਗਏ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਰਹੇ ਲੋਕ

ਆਪ ਉਪਾਇ ਕਹੇ ਕਰਤਾ ਤੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋ ਗਿਆ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ।

ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ, ਹਰ ਆਪ ਮੁੱਲ ਗਏ ਭਗਤ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਉ ਲਾਹਾ ਖਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਪਾਣ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵੇ ਵਣਜਾਰਾ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਸੈ, ਜਿੱਤਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗ ਗਏ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸ੍ਰੀ ਰਾਮ ਮੇਰੇ ਹਰ ਤੁਮ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਦੁੱਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਸ੍ਰੀ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ।

ਇਹ ਸਰੀਰ ਆ ਮੇਰੇ ਯਾਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਤੇਰੇ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਦਿਆ ਪਈ ਗੁਰ ਚਰਨ ਲਾ ਕੇ ਦਿਨ ਸੁਭਾਗੇ ਆਪਣਾ ਅੰਦਰ ਜਾ ਪਈ ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਜਾ ਤੁਧ ਕਰਮ ਕਮਾਇਆ ਜੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।

ਰੂਪ ਨਾਵ ਨਾਵ ਨੇ ਤੋ ਦਿਸਦੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਬਾਨ ਰੱਖ ਗਏ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਦੁੱਧ ਪਾਵੇ ਗੁਰਮੁਖ ਜੀ ਨਾਮ ਬਜਾਵੇ ਇਹ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ

0: ਪ੍ਰਭੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਜੇ ਸੋਚਣ ਦਾ ਉਗਵੈ ਸੁਧਕੜੇ ਹੈ ਯਾਰ ਇੱਥੇ ਚਾਨਣ ਹੁੰਦੇ ਆ ਗੁਰਬਨ ਖੋਰਿਆਂ ਦਾ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁੱਚੇ ਚਿੱਟਾ ਚੱਬੂਆੜ ਜਿਓ ਸੁਣਿਆ ਅੰਦਰ ਖੇਤ ਖੇਤ ਅੰਦਰ ਸੁਤਿਆ ਕਹੁ ਨਾਨਕ ਸੁਨਹਾ ਫਲੀਆ ਫੁਲੀਆ ਬਪੜੇ ਪੀਤਨ ਵਿੱਚ ਸੁਭਾ ਪੌੜੀ ਆਪਣੇ ਆਪ ਸਜਿਓ।

Thank you.

ਵੱਡੀ ਵਡਿਆਈ ਨੂੰ ਸੱਚ ਨਿਓ ਵੱਡੀ ਵਡਿਆਈ ਜਨ ਹਿੱਕ ਉਠਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਦੱਸੋ ਪਾਓ ਵੱਡੀ।

ਸਰ ਵਰਗਾ ਮਹਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਤੇ ਆਖਣਾ ਜਪ ਜੇ ਕਿਸੇ ਆਣ ਰਾਸ ਨਾਨਕ ਗੁਰਮੁਖ ਜਾਣੇ ਜਾ ਕੋ ਆਪ ਕਰੇ ਪਰ ਗਾਸ ਤੋਂ ਅੰਤ ਦੀ

हम मूर्ख मुग्ध।

ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲ ਅਕਾਸੀ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪੁਰਾਣ ਕਤੇ ਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ

ವಾಹಿಗುರು.

ਔਰ ਹਿਕਮਤ ਹੁਕਮ ਕਵਾਰ ਪੁਰ ਲੜਕੇ ਦੇ ਆਪਣੇ ਤਾਂ ਨਜ਼ਰੀ ਸਤਿਗੁਰ ਪਾਇ ਜੀ ਬੁੱਧ ਜਨਮ ਕਮਿਆ ਤਾਂ ਸਤਿਗੁਰ ਸ਼ਬਦ ਸੁਣੈ ਸਤਿਗੁਰ ਦੇ ਵਰਦਾ ਤੋ ਰਹੇ ਸਭ ਸੁਣੈ ਲੋਕ ਸੁਭਾ ਸਤਿਗੁਰ ਮਿਲੇ।

ਰਾਜਾ ਕਾ ਕੀਆ ਸਿਵ ਜਹਾ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਗਰੀ ਕਰਮ ਲੰਘਾਏ ਪਾਰ ਗੋਲੂ ਸਿਰਖਾ ਚੱਕੀ ਚੱਕ ਥਲਵਰੋ ਲੈ ਬੋਤਨ ਲਾਟੂ ਮਧਾਣੀਆਂ ਨਗਾਹ ਪੰਖੀ ਪੂੰਜੇ ਲੈ ਨਸਾ ਸੂਆ ਚਾੜ ਪਾਇਆ ਜਾਨਕ ਪਾਉਂਦਿਆ ਗਣਿਤ ਨਾਮ ਚ ਬੰਧਨ ਬੰਦ ਪਾਇ ਸੋ ਕਿਤ ਨੱਚਿਆ ਸਭ ਕੋਈ ਨਾਕ ਨਾ ਸਸਾ ਚਲਾ ਸਰੋਏ ਉਦਮਾ ਜਾਹੀ ਸਿਦ ਨਾ ਹੋਏ ਨੱਚਣ ਕੁਦਨ ਮਨ ਕਾਚਾ ਨਾਨਕ ਜਿਨ ਮਨ ਪਉ ਤਿਨਾ ਮਨ ਪਉ ਕੋੜ ਨੌ ਚਲ ਕਰ।

ਗੰਭੀਰ ਗੁਰੋਗ ਹੈ ਦਾਰੂ ਤੁਸਮਾਹੇ ਕਿਰਪਾ ਕਰੇ ਜੀ ਆਪਣੇ ਤਾਂ ਗੁਰੂ ਕਾ ਸਤਿਕਾਰ ਨਾਨਕ ਹੈ ਸੁਣੋ ਜਨੋ ਇੱਕ ਸੰਜਮ ਦੁੱਖ ਜਾਏ ਭੋਲ ਸਿਰ ਕੀ ਸੰਤੋਖੇ।

ਵਡਿਆਈ ਵੱਡਾ ਪਾਇਆ ਵਡਿਆਈ।

ਨਾਨਕ ਜਿਨ ਤੂੰ ਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕੀਆ ਚਿੰਤਾ ਤੂੰ ਕਰਨਤਾ, ਤੂੰ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ। ਜਿਸ ਜਵਾਰੀ ਸਵਸਥ

ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਪੇਕੀਆ ਦੇਹ ਦੁਖ ਦੀਆ ਸੋਵੇ ਕੀ ਆ ਆਪਣਾ ਕੀ ਆ ਅੰਨ ਨ ਖਾਇਆ ਸਾਧ ਗਵਾਇਆ ਬਹੁ ਪਾਇਆ ਦੂਜਾ ਪਾਇਆ ਬਸਤ ਨ ਪਹਿਰਿਆ ਨਿਸ ਕਹਿਰਾ ਮੋਨ ਮਗੂਤਾ ਕਿਉਂ ਜਾਗੇ ਗੁਰਦੁਲ ਸੂਤਾ ਪਗ ਪਿਤਾ।

ਵਿਗਨਾਵਕਸ਼ਣ ਪਾਇ ਰਹਿ ਬਾਣੀ ਮੜੀ ਮਸਾਣੀ ਅੰਤ ਨਗਣ ਫਿਰ ਪਛਤਾਣੀ ਸਤਿਗੁਰੂ ਪੇਟੇ ਸੁਸ ਪਾਏ ਹਰ ਕਾ ਨਾਮ ਮਨ ਮਸਾਏ ਨਾਨਕ ਨਗਰ ਕਰੇ ਸੁ ਪਾਏ ਆਸ ਕਹਿੰਦੇ ਸੇ ਤੈਨੇ ਕੇਵਲ ਹਉ ਮੈਂ ਸਰਬਤ ਜਲਾਏ ਪੌੜੀ ਪੰਤਰ ਮਨ ਭਾਵ

ਪਾਸੇ ਦੇ ਉਹ ਜਿਹੜੇ ਨਿਕਾਲ ਪਾਈਏ ਜੇ ਉਹ ਕੋਈ ਤਾਂ ਤਾਂ

ਰੰਜਨ ਦੇਵ ਮਹੱਲਾ ਦੂਜਾ ਹੇ ਕ੍ਰਿਸ਼ਨ ਸਰਬ ਦੇਵਾ ਦੇਵ ਦਾ ਆਤਮਾ ਆਤਮਾ ਬਾਸ ਦੇਵ ਜੇ ਕੋ ਜਾਣੇ ਪਏ ਨਾਨਕ ਤਾਂ ਕਾ ਦਾਸ ਹੈ ਸੂਈ ਰੰਜਨ ਦੇਵ ਮਹੱਲਾ ਪਹਿਲਾ।

0: ਸਤ ਕੇ ਰਸਵਾ ਹੋ ਕਰ ਜੋ ਕਰਤ ਜਗਨ ਕਾ ਤੂੜ ਕੇ ਰਸਵਾ ਮਹਲਾ ਪਹਿਲਾ
1: ਸ਼ਾਮ ਕਹਿ ਸਤਮ੍ਰ ਸਵਾਮੀ ਸਚ ਮੈਂ ਆਸਾ ਸਾਚ ਰਹਿ ਸਭ ਕੋ ਸਸ ਮਾਵੈ ਰੇਗ ਕਿਹਾ ਰਿਹਾ ਭਰਪੂਰ ਰਾਮ ਨਾਮ ਦੇਵਾ ਮਸੂਰ ਨਾ ਲਿਆ ਪ੍ਰਸ਼ਟ ਜਾਏ ਨਾਨਕ ਪ੍ਰਮੁੱਖ ਕਿਰਪਾ ਹੈ ਜੁਜ ਮਹਿੰਜੋਰ ਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਵ ਭਾਇਆ ਪਾਰ ਜਾਤ ਕੋ ਪੀਲਾ ਆਇਆ ਬਿੰਦਰਾ ਬਨ ਮੈਂ ਰੰਕਿਆ ਕਲ ਮੈਂ ਬੇਦ ਅਥਰ

0: ਅਪਰਾਧਿਤ ਮਨ ਵਿਚੋਂ ਮਰਗਾਹੇ ਸੀਸ ਨੂੰ ਆਖਿਆ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਭਗਨ ਸਮਾਗਮ ਮੁੱਖ ਝੂਠ ਪੂਖਣ ਸਾਰੰ ਤ੍ਰੈਪਾਲ ਤੇ ਹਲ ਪਿਤਾ ਰੰਗਲ ਮਾਲਾ ਤੁਲ ਲਲਾ ਟੰਗ ਦੇ ਤੋਤੀ ਬਸ ਪਾਟੰ
0: ਜੇ ਜਾਣ ਸਪਰਮੰ ਕਰਮੰ ਸਾਫੋ ਕਰਨੇ ਚੋ ਕਰਮੰ
1: ਕਹੋ ਨਾਨਕ ਨੇ ਚੋ ਤਿਹਾਰ ਬਿਨ ਸਤ ਗੁਰ ਵਾਟ ਨ ਪਾਵੇ ਕੋੜੀ ਚਪੁਰੂ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਹੀ ਪਾਵਨਾ ਮਨ ਭਾਵਨਾ।

0: करियोगल पछो तावना करियोगल पछो तावना
1: मन पावना।

ਮੱਥਾ ਟੇਕਾ ਤੇੜ ਤੋਂ ਟੀਕਾ ਖਾਈ ਹਰ ਕਸਾਈ ਨੀਲ ਵਸਤਰ ਕਰ ਹੋਏ ਭਰਾ ਮਲੇਸ਼ ਕਾ ਹਲੇ ਪੁਜੋਤਾ ਆਪਾਖਿਆ ਕਾ ਕੁੱਠਾ ਬਕਰਾ ਖਾਣਾ।

ਸਚਰੀ ਭਰੇ ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ ਆਪੇ ਦੇ ਵਡਾਈ ਆਪੇ ਹੀ ਕਰਮ ਕਰਾਏਗਾ ਵੱਡੋ ਵੱਡਾ ਵੱਡ ਮੇਜ

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਸਾਰ ਅੱਠ ਛਾਤੀ ਸਜੇ ਨਾਵੇ ਉਤਰਾ ਨਹੀਂ ਮੈਂ ਜਿਨ ਪਟ ਅੰਦਰ ਬਾਹਰ ਗੁਜ਼ਰ

ਕੁੜ ਹੋ ਕੁੱਠਾ ਜਾਏ ਨਾਨਕ ਦੋਵੇਂ ਕੁੜੀਆਂ ਆਏ ਨਾ ਕਾਈ ਪਾਈ ਪੌੜੀ ਬੰਦਾ ਮੂੰਹ ਨਾ ਕੀ ਲੰਮੀ ਨਗਰੀ ਹਾਲੀ ਹੈ।

जिन अंतर गुरु मुख प्रीत है, जिन हर रखना

ਚੱਕਰੀ ਜਿਤ ਪੁਖਸ ਨ ਜਾਏ ਨਾਨਕ ਸਿਵ ਕੰਡੀਐ ਜਿਸ ਛੇਤੀ ਖਸਮ ਸਮਾਏ ਪੌੜੀ।

0: ਹਰਪੁਰ ਦੇਸਾ ਜਤਕਤਾ ਨਾਨਕ ਦਾਸ ਦਾਸ ਦੀਆ ਕੈ ਬਿਨਮਤਾ ਨਾਨਕ ਦਾਸ ਦਾਸ ਨਾਨਕ ਦਾਸ ਦਾਸ ਦਿਆ ਗਏ ਬਿਨਮਤਾ
1: ਗੌੜੀ ਵਡਿੰਗ ਵਡਾ ਪਾਲ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਲ ਕਰਤਬਾ ਜੀਆਂ ਅੰਦਰ ਜੀ ਸਭ ਜਾਣ ਲਾ ਸਭ ਕੁਛ ਤੇਰੇ ਵੱਖ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਕੁਛ ਘਰ ਮਾਣ ਮਾਤਾ ਤੇ ਨਯਾ ਬਜਾਰ
0: ਸਰਬ ਕਲਾ ਭਰਪੂਰ ਦਿਸਾ ਜਿਤ ਕਤਾ ਨਾਨਕ ਦਸਮ ਦਾਸ ਨਾਨਕ ਦਸਮ ਦਾਸ ਤੁਧ ਲਾਗੈ ਬਿਨਮਤਾ।

ਚਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜੀ ਨਾਕਾ ਮਨ ਵਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਭ ਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਪ੍ਰਭ ਕਾ ਸਿਮਰਨ ਕਾਲ ਪਰ ਹਰੈ ਪ੍ਰਭ ਕਾ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਨ ਕਛ ਬਿਗਨ ਨਾ ਲਾਗੈ ਪ੍ਰਭ ਕਾ ਸਿਮਰਨ ਅੰਨ ਦਿਨ ਜਾਗੈ ਪ੍ਰਭ ਕਾ ਸਿਮਰਨ ਭਉ ਨਾ ਵਿਆਪੈ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਰ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸਿਰ ਸਿਮਰ ਰਹਿ ਦਿਨ ਆਪ ਸਿਮਰਾਏ ਨਾਨਕ

ਜਹ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਵਾਹੇ ਉਧਾਰੀ। ਅਨਖ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪ ਹੋ ਮਨ ਮੀਰੇ, ਨਾਨਕ ਪਾਵਹ ਸੁਖ ਕਣੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲੱਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿੱਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਇਹ ਮਾਰਗ ਇਹੋ ਜਾਤ ਅਕੀਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮੰਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪੁਰਾਹੀ। ਅਨਕ ਬਿਗਨ ਜਹ ਆਏ ਸੰਹਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਹੋ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ

ਨੂੰ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਯਾਨ ਤਪਤ ਪਉ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਰ ਸਾਧ ਕੁਮਾਤ ਹਰਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮਜਨ ਕੀਨੋ ਦਾਨ ਮਨ ਤਨ ਰੰਗ ਰਿਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਚੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਵ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ।

ਤੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਤੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਭ੍ਰਿਸ਼ਟਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਧਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੁਬਰਵ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰਗਾਮੀ।

ਇਸ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰਿ ਕਾ ਨਾਮ ਜਪਹੁ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰਿ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਘਟ ਵਸੈ।

ਨਾਨਕ ਨਿਭਹੀ ਨਾਲ ਅਸ਼ਟਪਦੀ ਮਈਆ ਕੇ ਗੁਣ ਚੇਤ ਪੁਰਾਣੀ ਕਵਣ ਮੂਲ ਤੇ ਕਵਣ ਦਿਸ਼ਟਾਨੀ ਜਿੰਤੂ ਸਾਜ ਸਵਾਸ ਸਿਗਾਰਿਆ ਗਰਭ ਅਗਨ ਮਹਿਲਿਨ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰ ਦੂਧ ਪਰ ਜੋਗਣ ਪੂਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ ਮੁਖਿ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੈਹੋ ਤਉ ਨਾਨਕ ਸੀਜੈ

ਸਦਾ ਸਦਾ ਇਹੋ ਫੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਸਤਨ ਤਿਆਗ ਕੋਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਜੋ ਛੱਡ ਨਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇਪੋ ਤਾਰੈ ਹੋਏ, ਗਰਦਭ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਪੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਤਰ ਕੈਸੇ ਤਰੈ ਅਥਾਹਾ। ਜਾਂ ਕੈ ਅੰਤਰ ਬਸੈ ਬ੍ਰਭ ਆਪ, ਨਾਨਕ ਦੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੋ ਓੜ ਨਿਭਾਵੈ। ਕਹਾਂ ਬੁਝਾ ਰਿਤ ਬੂਜੈ ਡੋਰਾ, ਨਿਸਤਹੀਐ ਤੋ ਸਮਝੈ ਭੋਰਾ। ਕਹਾਂ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਰਤਾਰ ਕਰੋਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਇ ਸੋ ਆਵੈ ਨਾ ਤੀਤ, ਜੋ ਬੈ ਰਾਈ ਤਾ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੈ,

ਚਾਰਾ ਤਾਂ ਕੋ ਕੀਜਾ ਸਦ ਨਮਸਕਾਰਾ ਨਾ ਕਹਿ ਮਨ ਲਾਗਾ ਪ੍ਰਭ ਮੀਠਾ ਸਰਵ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਵ ਸੁਖ ਨਾਨਕ ਤਿਨ ਪਾਇਆ ਅਗਨਤ ਚਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀਆਂ ਮਾਨ ਕਛ ਬਹੁਰ ਸਾਹੁ ਲਈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸਤ ਤੁਸੇ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਤੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਪਾਤ ਮਾਇਆ

ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ, ਨਾਨਕੀ ਉਨਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ। ਆਪਹਿ ਆਪ ਆਪ ਕਰਤਨ ਵੀਰਾ, ਕਿਸੈ ਦੂਰਜ ਨਾਵਦ ਕਿਸੈ ਬੁਝਾਵਤ ਨੀਰਾ। ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕੁਛ ਜਾਣੈ ਆਤਮ ਕੀ ਰਹਿਤ। ਜਿਸ ਪਾਵੈ ਤਿਸ ਲਏ ਲੜ ਲਾਏ, ਸ਼ਾਂਤ ਨੰਤਰ ਹੈ ਸਮਾਏ। ਤੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮ ਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਸਾਹੇ, ਤੁਸ ਠਾਕੁਰ ਕੋ ਰਖ ਮਨ ਮਾਹੀ। ਜੇ ਪ੍ਰਸਾਦ ਸੁਗੰਧਿਤ ਤਨ ਲਾਵੈ, ਤਿਸਕੋ ਸਿਮਰਤ ਪਰਮਗਤ ਪਾਵੈ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਯੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਕਤ ਅਵਰ ਲੁਭਾਵੈ। ਜੇ ਪ੍ਰਸਾਦ ਸੁਖ ਸਿਰ ਸੋਈ ਜੈ, ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਕਤਾ ਕੋ ਜਸ ਸੰਬਖਾਨੈ। ਜੇ ਪ੍ਰਸਾਦ ਚਿਰੋ ਰਹਿਤਾ, ਧਰਮ ਮਨ ਸਦਾ ਧਿਆਏ ਕੇਵਲ ਪ।

ਸੁਨੇਰੀ ਹੇ ਪ੍ਰਸਾਦ ਤੇਰਾ ਓਲਾ ਰਹਿਤ ਮੰਤਵ ਪਾਵੈ ਹਰ ਹਰ ਜਸ ਕਹਿਤ ਇਹ ਪ੍ਰਸਾਦ ਤੇਰੇ ਸਗਲ ਚਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਕੋ ਨਾ ਪਹੁੰਚੈ ਮਨ ਸਾਸ ਤਾ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੀ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਚਿਤ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਤੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਭ ਤਿਸੈ ਧਿਆਈ ਤਿਸੈ ਧਿਆਏ ਜੋ ਇਕ ਅਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਓਹਾਰੀ ਤਿਸ ਪ੍ਰਭ ਕਉ ਸਾ

ਹੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਹੀ ਪ੍ਰਸਾਦ ਸੁਣੈ ਕੰਨਨਾਦ ਜਿਹੀ ਪ੍ਰਸਾਦ ਤੇ ਕਹਿ ਬਿਸਮਾਦ ਜਿਹੀ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹੀ ਪ੍ਰਸਾਦ ਤੂੰ ਸਹਿਤੇ ਬਸਨਾ ਜਿਹੀ ਪ੍ਰਸਾਦ ਹਸਤ ਕਾ ਚੱਲੈ ਜਿਹੀ ਪ੍ਰਸਾਦ ਸੰਪੂਰਨ ਫਲ ਹੈ ਜਿਹੀ ਪ੍ਰਸਾਦ ਪਰਮ ਗਤ ਪਾਵੈ ਜਿਹੀ ਪ੍ਰਸਾਦ ਤੂੰ ਸਹਿ ਸਮਾਵੈ ਐਸਾ ਪ੍ਰਭ ਤਿਆਗ ਔਰ ਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਹੀ ਪ੍ਰਸਾਦ।

ਨਾਨਕ ਤਿਸ ਬਲਿਹਾਰਣ ਜਲ ਤਨ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨ ਜੋਗ ਜੋ ਤਿਸ ਪਾਵੈ ਸੋਈ ਹੋਗ ਕਿਰਮੈ ਤਾਪੋ ਤਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਉਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਭਾਵੈ ਮਾਨੁਕ ਗਰ ਪਾਵੈ ਪ੍ਰਭ ਭਾਵੈ ਤਾਂ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਕੇਲੈ ਬਿਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੈ।

ਪਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮਹਿ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕਉ ਰਖੈ ਨਾ ਕੋਏ, ਸੰਤ ਕੈ ਦੁਖਨ ਸਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਕਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮ ਆਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੁਖਨ ਸਭ ਕੁਛ ਚਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨੇ ਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਥਾਉ ਏ ਭੀ ਗਤ ਪਾਹੀ। ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਘੰਟ ਗੰਨਾ ਪਾਈ, ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬੇਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੈ ਦੁਖੀ ਕਉ ਡਾਣ ਲਾਗੈ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਉ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀ ਤੇ ਟੂਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਉਦਿਆਨ ਫਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਸੋਸਾ, ਜਿਉਂ ਸਾਥ ਬਿਨਾ ਮਿਰ ਸਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜ ਆਪੇ ਹੀ ਕਾਹੀ, ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ, ਸੰਤ ਕਾ ਦੁਖੀ ਇਉਂ ਬਿਰਲਾਏ, ਜਿਉਂ ਜਲ ਵੀ ਹੁਣ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਪਾਪ ਇੰਦਰ ਨਹੀਂ ਸਰਾਪੈ, ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲਕੇ ਤੁਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਰਚਿਆ ਕਹਿਤ, ਕਿਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋਤਿਸ ਪਾਵੈ ਸੋਈ ਸਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿ ਕਾਈਐ, ਸੰਤ ਕਾ ਦੁਖੀ ਨਾਮ ਰਹਿਣਾ ਜੀਵ ਆਈਐ, ਸੰਤ ਕੇ ਦੁਖੀ ਕੀ ਭੁਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੁੱਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਕਾ ਤਿਸਕੇ ਉਹ ਕਰ ਨਹਿਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਸਭ ਕੀ ਉਸ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤਿਆ ਤਿਸਕਾ ਕੀਆ, ਜੈਸਾ ਕਰੈ ਤੈਸੋ ਕੋ ਥੀਆ, ਆਪਣਾ ਕੇਲ ਆਪ ਕਰਨ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ।

ਪਛਾਨੈ ਚਿਤ ਉਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਨੋ ਤਿਸ ਨਾ ਬੁਝੈ ਸਾਧ ਸੰਗ

ਸਾਰ ਜੋ ਕਜ ਕਰੈ ਸੋਏ ਸੁਖ ਮਾਨ ਭੂਲਾ ਕਾਹੇ ਫਰੈ ਅਜਾਨ ਹੁਣ ਬਸ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਤੇ ਤੀ ਕਰ ਜਾਹੀ

ਬਾਣ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਕੋਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ

ਪ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕਰ ਰਹਿ ਪਰਵੇਸ਼, ਸਤ ਨਿਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਤੋਂ ਕਾਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀਮਤ ਨਾ ਜਾਣੈ ਕੀਆ, ਨਾਨਕ ਜੋਤਿ ਸਪ

ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਪੁੰਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾਂ ਘਰ ਦਾ ਵਿਸ਼ਵਾਸ ਸਭ ਆਇਆ, ਸਤ ਗਿਆਨ ਤਿਸ ਮਨ ਪਲਟਾਇਆ, ਕਹਿ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਤ ਸਮਾਹੇ ਸਮਾਨਾ।

ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤੇ ਵਧਾਨੇ ਮਨ ਧਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਵਾ ਦਿਨ ਰਾਤ ਸਭ ਆਪਣੇ ਜਨ ਕੀਨੀ ਦਾਤ ਕਹੈ ਭਗਤ ਆਤਮ ਕੈ ਚਾਏ ਸਭ ਆਪਣੇ ਤੋਂ ਰਹਿ ਸਮਾਏ ਜੋ ਹੋਆ ਉਹ ਵਸੋ ਜਾਣੈ ਸਭ ਆਪਣੇ ਕਾ ਹੁਕਮ ਪਛਾਣੈ ਜਿਸਕੀ ਮਹਿਮਾ ਕੌਣ ਬਖਾਨੋ ਜਿਸਕਾ ਗੁਣ ਕਹਿ ਏਕ ਨਾ ਜਾਣੋ

ਨਾਨਕ ਸਿਰਜਣ ਕੇ ਪੂਜੋ ਸਦ ਪੈਰਾ ਸਲੋਕ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ।

ਅੰਧਕਾਰ ਦੀ ਭੁਗ ਪ੍ਰਗ ਆਸੇ, ਨਾਨਕ ਪਰਮ ਮੋਹ ਤੁਮ ਤੈਸੇ ਨਾਸੇ, ਸਵਤ ਮਾਹੇ ਖਾਂਡ ਵਰਦਾਏ, ਅਨੰਦ ਭਾਇਆ ਦੁਖ ਨਾਠੇ ਪਾਏ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਹੁ ਚੁਕਾ ਨਿਰਪੋ ਹੋਏ ਬਸੇ, ਸਗਲ ਬਿਆਲ ਮਨ ਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਚਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਪ੍ਰਵਨ, ਨਿਰਗੁਣ ਆਵਸਰ ਗੁਣ ਵੀ ਓਹੀ, ਕਲਾ ਧਾਰ ਗਿਣ ਸਗਲੀ ਮੋਹੀ, ਆਪਣੇ ਚਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਵ ਨਿਰੰਤਰ ਏਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਰ ਕੈ ਸੰਗ, ਰਚਰਚਨਾ ਆਪਣੀ ਕਰਧਾਰੀ, ਅਣਕ ਵਾਰ ਨਾਨਕ ਬਲਿਹਾਰੀ ਸਲੋਕ, ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਹੋ ਧਨ ਸਾਰ ਅਸ਼ਟਪਦੀ, ਸੰਤ ਜਨਾਮ ਕਰੋ ਵੀ ਪਿਆਰ, ਏਕ ਸਿਮਰ ਨਾਮ ਆ

ਸਾਧ ਪ੍ਰਾਕਟ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਿਆ ਪ੍ਰਭ ਦਾਨ ਹਰ ਕਿਰਪਾ ਦੇ ਬਹੁ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ

ਪਰ ਸਭ ਕੀ ਦ੍ਰਿਸ਼ ਮਾਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਕਸ਼ਾ ਤੇਜਨ ਤਿਵਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਹਰੇ ਪ੍ਰੇਮ ਰਤ ਰੰਗ ਉਪਜੈ ਸਚਾਓ ਸਾਧਕ ਸੰਗ ਪਰੇ ਸਰਨ ਅੰਤਵ ਤਿਆਗ ਅੰਤਰ ਪ੍ਰਗਾਸ ਆਨੰਦਿਨ ਲਿਓ ਲਾਗ ਬਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸਿਵ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ ਪੁੰਨੀ ਸਰਦਾ ਸਾਹਿਬ।

ਗੁਰਪੂਰੇ ਤਤ ਇਹ ਬੁਝਾਇਆ, ਸਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੁ, ਆਪ ਜਪਹੁ ਅਵਰਹਿ ਨਾਮ ਜਪਾਵਹੁ। ਭਗਤ ਭਾਏ ਕਰੀਐ ਸੰਸਾਰ, ਬਿਨ ਭਗਤੀ ਤਨ ਹੋ।

ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਕੇ ਲਾਪ ਕਰ ਦੇਖੈ ਤੀਰ ਸੰਕੋਚੈ ਤੋ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਧੂ ਪਾਸਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪਹਿ ਕੌਤਕ ਕਰੈ ਅਨਦ ਚੋਜ ਆਪਹਿ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਬਸਰਿਆ ਦੂਜਾ ਕਹਿ ਦ੍ਰਿਸ਼ਕਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪਹਿ ਏਕ ਆਪ ਵਿਸਾਰ ਜਤ ਸੁਭਾਵੈ ਤਾ ਸਿਸ਼ਟ ਉਪਾਏ ਆਪਣੇ ਥਾਣੇ ਲਏ ਸਮਾਏ ਤੁਮਤੇ ਭਿੰਨ ਨਹੀਂ ਕਿਸ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮੁੰਦਰ ਸੀ ਤਰਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਸ ਜਿਸ ਰਾਖਾ ਤਿਸ ਕੋਏ ਨਾ ਮਾਰੈ ਤੂੰ ਮੂਹਾ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੇ ਸਭ ਹਾਥ ਅੰਤਰ ਬਾਹਰ ਜਾਨਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲੇ।

ਤਿਸ ਲਏ ਮਿਲਾਏ, ਭਗਤ ਕਰੈ ਹਰਿ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਤਰਨ ਹਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਮਿਠੀ ਜਾਏ, ਸੇਵਕ ਕੋ ਸੇਵਾ ਬਣਿਆਏ।

ਕੇ ਪੈਰ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪਵੇ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਮਾਨੰਦ ਰਾਮ ਨਾਮ ਸਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹ ਸੁਆਓ ਆਠ ਪਹਿਰ ਕਾ ਪੇਖੋ ਨੇਰਾ ਮਿਟੈ ਅਗਿਆਨ ਬਿਨ ਤੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵੋ

ਇੱਛੇ ਨਾਨਕ ਫਲ ਪਾਵਹੁ। ਹਲਤ ਪਲਤ ਦੁਇ ਲਿਹੋ ਸਵਾਰ, ਰਾਮ ਨਾਮ ਅੰਤਰ ਉਧਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਭਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ

ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹੋ ਬਿਸਾਸ। ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸੋ ਬਚਨ, ਸਭ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਉਣ ਹਾਰ ਪ੍ਰਭ ਜਾਨੈ। ਅੰਤਰ ਵਸੇ ਬਾਹਰ ਭੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਜਿਸ ਪ੍ਰਭ ਤੇ ਸਗਲੀ ਉਤਪਤ। ਜਿਸ ਭਾਵੈ ਤਾਂ ਕਰੇ ਵਿਸਤਾਰ, ਜਿਸ ਭਾਵੈ ਤਾਂ ਏਕੰਕਾਰ। ਅਣਕ ਕਲਾ ਲੱਕੀ ਨਹਿਣ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਣ ਨਿਕਟ ਕਵਣ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮੱਗਰੀ ਜਾਂ ਕਾ ਤਨਾ, ਆਪਣ ਜਸ ਆਪ ਹੀ ਸੁਣਾ। ਆਵਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ।

0: ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ
1: ਸਾਹਿਬ ਮੱਥੇ ਦਾ ਨੂਰ ਉਹ ਟਿੱਕਾ ਸੋ ਛਤਰ ਹੈ ਉਹੀ ਛਤਰ ਜਿਹੜਾ ਗੁਰੂ ਨਾਨਕ ਵਾਲਾ ਹੈ ਕੋਈ ਸੱਚਾ ਤਖਤ ਟਿਕਾਈ ਉਹੀ ਸੱਚਾ ਤਖਤ ਮੇਰੇ ਗੁਰੂ ਨਾਨਕ ਸਾਹਿਬ ਤੇਰਾ ਅੱਗੇ ਤੁਰ ਲੱਗਾ ਗੁਰ ਨਾਨਕ ਹੰਦੀ ਮੋੜ ਹੱਥ ਇਸੇ ਮੋੜ ਦਰ ਤੇ ਸਾਥ ਸਟੈਂਪ ਕਿ ਜਿਹੜੀ ਗੁਰੂ ਨਾਨਕ ਦੀ ਮੋੜ ਹੈ ਉਹ ਅੱਜ ਗੁਰੂ ਅੰਗਦ ਸਾਹਿਬ ਦੇ ਕੋਲ ਆ ਗਈ ਕਹਿ ਲੱਗੇ ਗੁਰ ਨਾਨਕ ਹੰਦੀ ਮੋੜ ਹੱਥ ਗੁਰ ਅੰਗਦ ਦੀ ਦੋਈ ਜਰਾਈ ਦਿੱਤਾ ਜੋਤ ਕਰਤਾਰਪੁਰ ਵਿੱਚ ਖਸੂਲੇ ਜੋਤ ਜਗਾਈ ਜੰਮੇ ਪੂਰਬ ਬੀਤਿਆ ਵਿੱਚ ਵਿੱਚ ਹੋਰ ਪੂਰੀ ਚਤਰਾਸੀ ਲੈਣੇ ਪਾਈ ਨਾਨਕ ਦੇਣੀ ਅਮਰਦਾਸ ਘਰ ਆਈ ਕਹਿ ਲੱਗੇ ਗੁਰ ਬੈਠਾ ਅੰਮ੍ਰਿਤ ਸਰੂਪ ਹੋਏ ਅੱਜ ਗੁਰੂ ਅੰਗਦ ਸਾਹਿਬ ਤੇਰੀ ਥਾਂ ਤੇ ਬਾਬਾ ਗੁਰੂ ਅਮਰਦਾਸ ਨਵਾਂ ਸਰੂਪ ਆਖਿਆ ਪਰ ਜੋਤ ਹੋਏ ਲੈਣੇ ਪਾਈ ਨਾਨਕ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅੰਮ੍ਰਿਤ ਸਰੂਪ ਹੋਏ ਗੁਰਮੁਖ ਪਾਈ ਦਾਜ ਪਿਲਾਈ ਫੇਰ ਮਛਾਇਆ ਗੋਇੰਦਵਾਲ ਅਚਾਨਕ ਖੇਡ ਨਾਲ ਲਿਖਿਆ ਜਾਈ ਕਹਿ ਸਕੇ ਦਾਸ ਜੋਤ ਮੈਂ ਵਡਿਆਈ ਫਿਰ ਮੇਰੇ ਵਾਹਿਗੁਰੂ ਜੀ ਇਹ ਜੋਤ ਤੇ ਇਹ ਜਿਹੜੀ ਵਡਿਆਈ ਇਹ ਦਾਸ ਤੇਰੀ ਕਿਰਪਾ ਨਾਲ ਮਿਲਦੀ ਹੈ ਆਪਣੀ ਚਲਾਕੀ ਨਾਲ ਨਹੀਂ ਜਦੋਂ ਬਾਬਾ ਅਮਰਦਾਸ ਅੱਜ ਤਖਤ ਤੇ ਬੈਠੇ ਨੇ ਸੱਚੇ ਬਲਵੰਤ ਨੇ ਇੱਕ ਪੌੜੀ ਕਹੀ ਉਹ ਕਹਿੰਦੇ ਸੋ ਟਿੱਕਾ ਸੋ ਬਹਿਣ ਕੋਈ ਸੀ ਮਾਣ ਹੇ ਗੁਰੂ ਅਮਰਦਾਸ ਤੇਰੇ ਚਿਹਰੇ ਤੇ ਨੂਰ ਉਹੀਏ ਜਿਹੜਾ ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਦੇਵ ਦੇ ਸੀ ਤੇਰਾ ਸੱਚ ਉਹੀ ਹੈ ਜਿਹੜਾ ਗੁਰੂ ਨਾਨਕ ਤੇ ਗੁਰੂ ਅੰਗਦ ਕੋਲ ਸੀ ਕਹਿ ਸਕੇ ਸੱਚ ਇੱਥੇ ਕਿ ਗੁਰੂ ਅੰਗਦ ਸਾਹਿਬ ਤੇਰਾ ਪਿਤਾ ਹੈ ਤੇ ਗੁਰੂ ਨਾਨਕ ਤੇਰਾ ਦਾਦਾ ਹੈ ਜਿਵੇਂ ਤੇਰੇ ਬਾਪ ਤੇ ਦਾਦਾ ਪ੍ਰਵਾਨ ਹੋ ਗਏ ਅੱਜ ਤੇਰੀ ਸੇਵਾ ਰੱਬ ਦੀ ਦਰਗਾਹ ਚ ਪ੍ਰਵਾਨ ਹੋ ਗਈ ਸ਼ਬਦ ਵਰਤੇ ਸੋ ਟਿੱਕਾ ਸੋ ਬੈਠਾ ਸੋਈ ਦੀਵਾਨ ਪਿਓ ਦਾਦੇ ਦੇਵਿਆ ਪੋਤਾ ਪ੍ਰਵਾਨ ਪਿਤਾ ਤੇ ਦਾਦੇ ਦੀ ਤਰ੍ਹਾਂ ਪੋਤਾ ਪ੍ਰਵਾਨ ਹੋ ਗਿਆ ਧੰਨ ਗੁਰੂ ਅਮਰਦਾਸ ਤਖਤ ਤੇ ਬੈਠੇ ਨੇ ਹੁਣ ਕਦੀ ਤੱਕੋ ਗੁਰੂ ਗ੍ਰੰਥ ਸਾਹਿਬ ਬਾਣੀ ਤੇ ਬਾਤੇ ਸੁਣਦੇ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਤਾਰਾਂ ਰਾਗਾਂ ਵਿੱਚ ਬਾਣੀ ਉਚਾਰਦੇ ਪਏ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਗ ਲਾਇਆ ਤੇ ਅੱਜ ਬਾਬਾ ਗੁਰੂ ਅਮਰਦਾਸ ਜਦੋਂ ਅੰਤਲਾ ਸਮਾਂ ਆਉਂਦਾ ਪਿਆ ਤੇ ਧੰਨ ਗੁਰੂ ਅਮਰਦਾਸ ਜੀ ਦਾ ਪ੍ਰਪੋਤਾ ਸਭ ਕੁਝ ਅੱਖਾਂ ਨਾਲ ਦੇਖਦਾ ਪਿਆ ਤੇ ਜੋ ਕੁਝ ਉਹਨੇ ਤੱਕਿਆ ਉਹ ਵਚਨ ਰਾਮ ਕਲੀ ਸਾਧ ਵਿੱਚ ਆਰੰਭ ਕਰਨੇ ਇਹਦਾ ਸਿਰਲੇਖ ਆਰੰਭ ਹੁੰਦਾ ਹੈ ਰਾਮ ਕਲੀ ਸਤ ਰਾਮ ਕਲੀ ਰਾਤ ਦਾ ਨਾਮ ਹੈ ਇੱਥੇ ਬਾਣੀ ਦਾ ਸਿਰਲੇਖ ਹੈ ਸਦ ਹਾਲਾਂਕਿ ਮੈਂ ਪਿਛਲੀ ਵਾਰੀ ਇੱਥੇ ਮੈਨੂੰ ਪਤਾ ਮੈਂ ਅਰਥ ਕਰਕੇ ਗਿਆ ਸੀ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਰਤੀਬ ਅਨੁਸਾਰ ਹੈ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਹੁੰਦੇ ਨੇ ਫਿਰ ਗੁਰੂ ਅਮਰਦਾਸ ਜੀ ਹੁੰਦੇ ਨੇ ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਇਕੱਲੇ ਸਲੋਕ ਫਿਰ ਗੁਰੂ ਰਾਮਦਾਸ ਗੁਰੂ ਅਰਜੁਨ ਦੇਵ ਫਿਰ ਗੁਰੂ ਤੇਗ ਬਹਾਦਰ ਜੀ ਦੇ ਸਾਰੀ ਬਾਣੀ ਦੀ ਤਰਤੀਬ ਫਿਰ ਇਸ ਦੀ ਅੱਠ ਪਦੀਆਂ ਸੰਤ ਬਾਰਾਂ ਤੋਂ ਬਾਅਦ ਭਗਤ ਬਾਣੀ ਹੁੰਦੀ ਹੈ ਜਦੋਂ ਆਪਾਂ ਸਭ ਪੜ੍ਹਨੇ ਹਾਂ 917 ਅੰਕ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੰਦ ਸਾਹਿਬ ਸ਼ੁਰੂ ਹੁੰਦਾ ਜੋ ਗੁਰੂ ਅਮਰਦਾਸ ਨੇ ਉਚਾਰਨ ਕੀਤਾ 900 ਤੇ 22 ਅੰਕ ਤੇ 40 ਪੂਰੀਆਂ ਸੰਪੂਰਨ ਹੋ ਜਾਂਦੀਆਂ ਨੇ ਅਨੰਦ ਸਾਹਿਬ ਦੀਆਂ ਤੇ ਦੇਖੀਏ ਤਰਤੀਬ ਅਨੁਸਾਰ ਕਿ ਗੁਰੂ ਅਮਰਦਾਸ ਤੋਂ ਬਾਅਦ ਗੁਰੂ ਰਾਮਦਾਸ ਜਾਂ ਗੁਰੂ ਅਰਜੁਨ ਦੇਵ ਦੀ ਬਾਣੀ ਆਉਣੀ ਚਾਹੀਦੀ ਹੈ ਪਰ 923 ਅੰਕ ਆਉਂਦਾ ਹੈ ਤੇ ਬਾਬੇ ਸੁੰਦਰ ਦਾ ਉਚਾਰਨ ਕੀਤਾ ਰਾਮ ਕਲੀ ਸੱਚ ਆ ਜਾਂਦਾ ਹੈ ਇਹਦਾ ਮਤਲਬ ਹੈ ਮੈਂ ਅਰਥ ਕਰਕੇ ਗਿਆ ਪਰ ਅੱਜ ਇਹ ਵਿਸ਼ੇਸ਼ ਵਿਚਾਰ ਚੱਲਦੀ ਹੈ ਸਾਹਿਬ ਨੇ ਆਨੰਦ ਦੇ ਨਾਲ ਸੱਤ ਨੂੰ ਕਿਉਂ ਦਰਜ ਕੀਤਾ ਹਾਲਾਂਕਿ ਆਨੰਦ ਦਾ ਅਰਥ ਹੈ ਖੁਸ਼ੀ ਤੇ ਇੱਥੇ ਸ਼ਬਦ ਹੈ ਸੱਤ ਸੱਤ ਦਾ ਅਰਥ ਹੈ ਸੱਦਾ ਆਵਾਜ਼ ਰੱਬ ਦੇ ਘਰੋਂ ਬੁਲਾਵਾ ਆ ਜਾਣਾ ਪਹਿਲਾਂ ਆਨੰਦ ਤੇ ਨਾਲ ਹੀ ਸੱਤ ਤੇ ਸੱਤ ਸੰਪੂਰਨ ਹੋਣਾ ਤੇ ਗੁਰੂ ਅਰਜੁਨ ਦੇਵ ਦੀ ਬਾਣੀ ਆ ਜਾਣੀ ਹੈ ਇਹਦਾ ਮਤਲਬ ਹੈ ਮੇਰੇ ਗੁਰੂ ਦੇਵ ਕਹਿੰਦੇ ਨੇ ਇਹ ਗੁਰੂ ਨਾਨਕ ਦੇ ਸਿੱਖਾ ਬਾਣੀ ਪੜ੍ਹਨ ਵਾਲਿਆ ਜਿਸ ਘਰ ਦੇ ਅੰਦਰ ਆਨੰਦ ਹੈ ਖੁਸ਼ੀ ਹੈ ਰੱਬ ਦੇ ਸੱਦੇ ਤੂੰ ਕਦੀ ਨਾ ਭੁੱਲੀ ਜੇ ਆਨੰਦ ਹੈ ਤੇ ਤੇਰੇ ਘਰ ਵੀ ਸੱਦਾ ਆਉਣਾ ਤੇ ਜਿਸ ਤੇਰੇ ਘਰ ਸੱਦਾ ਆ ਗਿਆ ਇੰਨਾ ਦੁਖੀ ਨਾ ਹੋਵੀ ਉਸ ਆਨੰਦ ਨੂੰ ਕਦੀ ਨਾ ਭੁੱਲੀ ਆਨੰਦ ਤੇ ਸੱਦ ਦੋਨੋਂ ਇਕੱਠੇ ਕੀਤੇ ਸਾਹਿਬ ਸਿੰਘ ਨੇ ਰਾਮ ਸਦੀ ਸੱਦ ਗੁਰੂ ਗ੍ਰੰਥ ਸਾਹਿਬ ਚ ਸੱਦ ਦੇ ਅਰਥ ਦੋ ਤਰ੍ਹਾਂ ਆਉਂਦੇ ਨੇ ਇੱਕ ਸੱਦ ਦਾ ਅਰਥ ਹੈ ਸੱਦਾ ਹੁਣ ਇੱਥੇ ਜਿਹੜਾ ਸ਼ਬਦ ਆਇਆ ਸੱਦ ਇਹਦਾ ਅਰਥ ਆਵਾਜ਼ ਆਉਣੀ ਬੁਲਾਵਾ ਆਉਣਾ ਤੇ ਸੱਦ ਦਾ ਅਰਥ ਸੌ ਵੀ ਹੁੰਦਾ ਆਪਾਂ ਪੜ੍ਹਦੇ ਹਾਂ ਬਲਿਹਾਰੀ ਗੁਰ ਆਪਣੇ ਜੋਹਾਰੀ ਸੱਤ ਵਾਰ ਉੱਥੇ ਸੱਦ ਦਾ ਅਰਥ ਸੈਂਕੜੇ ਵਾਰੀ ਫਿਰ ਮੇਰੇ ਗੁਰੂ ਮੈਂ ਇੱਕ ਦਿਨ ਵਿੱਚ ਤੇਰੇ ਤੋਂ ਸੈਂਕੜੇ ਵਾਰੀ ਕੁਰਬਾਨ ਜਾਣਾ ਪਰ ਇਸ ਸੱਦ ਦਾ ਅਰਥ ਸੈਂਕੜੇ ਨਹੀਂ ਇੱਥੇ ਸੱਦ ਦਾ ਅਰਥ ਰੱਬ ਵੱਲੋਂ ਸੱਦਾ ਆਉਣਾ ਇਹਦਾ ਅਰਥ ਕਰਦੇ ਨੇ ਕਿ ਰਾਮ ਕਵੀ ਸੱਦ ਦਾ ਭਾਵ ਕਿ ਗੁਰੂ ਅਮਰਦਾਸ ਸਤਿਗੁਰੂ ਨੂੰ ਮੇਰੇ ਪਰਮੇਸ਼ਵਰ ਜੀ ਦੇ ਵੱਲੋਂ ਆਵਾਜ਼ਾਂ ਆਉਣਾ ਸੱਦ ਆਉਣੀ ਰਾਮ ਕਵੀ ਸੱਦ ਫਿਰ ਅੱਗੇ ਬਚਣਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਦਰ ਤੇ ਨਿਰੰਕਾਰ ਵਾਹਿਗੁਰੂ ਇੱਕ ਹੈ ਉਹਨੂੰ ਮਿਲਣੇ ਤੇ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੁਣ ਪਹਿਲਾ ਬੰਦ ਆਰੰਭ ਹੋਣ ਲੱਗਾ ਬਾਬਾ ਸੁੰਦਰ ਜੀ ਕਹਿੰਦੇ ਜਗ ਦਾਤਾ ਹੋਏ ਭਗਤ ਵਚਨ ਪਿਓ ਲੋਏ ਜੀਓ ਇਸ ਬਾਣੀ ਦੇ ਔਂਕੜ ਲਾਵਾਂ ਦੁਲਾਵਾਂ ਵੱਲ ਧਿਆਨ ਦੇਣ ਤੋਂ ਬਿਨਾਂ ਅਰਥ ਨਹੀਂ ਹੋਣਗੇ ਜਗ ਦਾਤਾ ਹੋਏ ਜਗ ਦਰ ਤੇ ਜਗ ਦਾਤਾ ਦਰ ਤੇ ਦਾਤਾ ਦੇਣ ਵਾਲਾ ਸੋਏ ਦਾ ਅਰਥ ਉਹ ਅੱਗੇ ਸਮਝੇ ਜਗ ਦਾਤਾ ਹੋਏ ਇਹਦਾ ਅਰਥ ਹੋ ਗਿਆ ਜਗਤ ਨੂੰ ਦਾਤਾ ਦੇਣ ਵਾਲਾ ਜਿਹੜਾ ਵਾਹਿਗੁਰੂ ਹੈ ਸਹਿਬ ਕਹਿਣ ਲੱਗੇ ਭਗਤ ਬਚਨ ਇੱਥੇ ਭਗਤ ਦੇ ਤੱਤੇ ਨੂੰ ਤਿਆਰੀ ਹੈ ਇੱਥੇ ਭਗਤ ਦਾ ਅਰਥ ਭਗਤੀ ਕਰਨ ਵਾਲਾ ਨਹੀਂ ਇੱਥੇ ਭਗਤ ਦਾ ਅਰਥ ਭਗਤੀ ਬਾਣੀ ਵਿੱਚ ਸ਼ਬਦ ਭਗਤ ਕਈ ਤਰੀਕਿਆਂ ਨਾਲ ਆਉਂਦਾ ਭਗਤ ਦਾ ਤੱਤਾ ਮੁਕਤਾ ਵੀ ਹੈ ਭਗਤ ਦੇ ਤੱਤੇ ਨੂੰ ਔਂਕੜ ਵੀ ਹੈ ਭਗਤ ਦੇ ਤੱਤੇ ਨੂੰ ਤਿਆਰੀ ਵੀ ਹੈ ਜਿੱਥੇ ਭਗਤ ਦੇ ਤੱਤੇ ਨੂੰ ਤਿਆਰੀ ਆਵੇ ਉੱਥੇ ਸਮਝ ਲੈਣਾ ਇਹਦਾ ਅਰਥ ਬਣਦਾ ਭਗਤੀ ਆਪਾਂ ਪੜ੍ਹਨੇ ਕਿਹੜੀ ਭਗਤ ਕਿਹੜੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਅੱਗੇ ਕਹਿੰਦੇ ਤੇਰੇ ਭਗਤ ਸਲਾਹਨ ਤੁਝ ਵੀ ਹੁਣ ਉੱਥੇ ਫਰਕ ਉਚਾਰ ਨਹੀਂ ਪੋਜਿਆ ਪਹਿਲਾ ਭਗਤ ਦਰ ਤੇ ਤੇਰੀ ਭਗਤ ਦਰ ਤੇ ਤੇਰੀ ਭਗਤੀ ਦੇ ਭੰਡਾਰੇ ਤੇ ਜਦੋਂ ਸ਼ਬਦ ਆ ਗਿਆ ਤੇਰੇ ਭਗਤ ਉਹਦਾ ਅਰਥ ਭਗਤੀ ਕਰਨ ਵਾਲੇ ਭਗਤ ਜਨ ਇਸੇ ਸਾਹਿਬ ਸਿੰਘ ਨੇ ਜਗ ਦਾਤਾ ਹੋਏ ਭਗਤ ਵਚਨ ਕਿਉਂ ਲੋਏ ਜੀਓ ਭਗਤ ਦਾ ਅਰਥ ਭਗਤੀ ਭਗਤ ਵਚਨ ਦਾ ਅਖਰੀ ਅਰਥ ਹੋ ਗਿਆ ਭਗਤੀ ਨੂੰ ਪਿਆਰ ਕਰਨ ਵਾਲਾ ਕਿਉਂ ਲੋਏ ਇਸੇ ਤਿਉਂ ਦਰ ਤੇ ਤਿੰਨ ਲੋਏ ਦਾ ਅਰਥ ਲੋਕ ਬਾਬਾ ਸੁੰਦਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਉਹ ਨਿਰੰਕਾਰ ਜਿਹੜਾ ਸਭ ਨੂੰ ਦਾਤ ਦੇਣ ਵਾਲਾ ਹੈ ਤਿੰਨਾਂ ਲੋਕਾਂ ਵਿੱਚ ਕੋਈ ਵੀ ਭਗਤੀ ਕਰਦਾ ਹੋਵੇ ਵਾਹਿਗੁਰੂ ਦਾ ਸੁਭਾਅ ਉਹ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਜਗ ਦਾਤਾ ਹੋਏ ਭਗਤ ਵਚਨ ਤਿਉਂ ਲੋਏ ਜੀਓ ਤੇ ਵਾਕਈ ਰੱਬ ਨੂੰ ਜੇ ਕਿਤੇ ਰਜਾਇਆ ਤੇ ਭਗਤੀ ਕਰਕੇ ਤਰੀਕਾ ਵੀ ਬੜਾ ਸੁਖੈ ਗੁਰੂ ਦੇਵ ਨੇ ਦਿੱਤਾ ਮੈਂ ਥੋੜਾ ਜਿਹਾ ਰੁਕਣ ਲੱਗਾ ਇਸ ਬੰਦ ਤੇ ਭਗਤ ਵਚਨ ਕਿਉਂ ਲੋਏ ਜੀਓ ਹਜ਼ੂਰ ਦਾਸ ਬਾਣੀ ਵਿੱਚ ਪਰਮਾਨ ਦਾ ਨਾ ਤੂੰ ਆਵੈ ਬਸ ਬਹੁਤ ਕਿਨਾਵਣਾ ਹੈ ਭਗਤ ਵਚਨ ਜੇ ਕੋਈ ਤਰਲੇ ਲਈ ਜਾਊ ਤੂੰ ਰੋਈ ਜਾ ਕਦੀ ਤੂੰ ਉਹਦੇ ਤੇ ਰੀਝਦਾ ਨਹੀਂ ਨਾ ਤੂੰ ਆਵੈ ਬਸ ਬਹੁਤ ਕਿਨਾਵਣਾ ਨਾ ਤੂੰ ਆਵੈ ਬਸ ਵੇਦ ਪੜ੍ਹਾਵਣਾ ਨਾ ਤੂੰ ਆਵੈ ਬਸ ਧਰਤੀ ਧਾਈਐ ਨਾ ਤੂੰ ਆਵੈ ਬਸ ਧਰਤੀ ਧਾਈਐ ਨਾ ਤੂੰ ਆਵੈ ਬਸ ਕਿਤੇ ਸਿਆਣ ਪੈ ਨਾ ਤੂੰ ਆਵੈ ਬਸ ਬਹੁਤਾ ਦਾਨ ਦੇ ਤੇ ਕਿਵੇਂ ਬਸ ਹੁੰਦਾ ਤੂੰ ਭਗਤਾਂ ਪੈ ਬਸ ਜਗ ਦਾਤਾ ਤੋਏ ਭਗਤ ਵਚਨ ਕਿਉਂ ਲੋਏ ਜੀਓ ਤੂੰ ਭਗਤਾਂ ਕਹਿ ਬਸ ਭਗਤਾਂ ਤਾਨ ਤੇਰਾ ਭਗਤ ਵਚਨ ਕਿਵੇਂ ਨੇ ਹਰ ਯੁਗ ਯੁਗ ਭਗਤ ਨੂੰ ਪਾਇਆ ਸਹਿਜ ਰਸ ਦਾ ਆਇਆ ਰਾਮ ਰਾਜੇ ਭਗਤ ਵਚਨ ਕਿਉਂ ਲੋਏ ਜੀਓ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਤ ਵੀ ਇਹ ਹਰ ਜੀਓ ਹਰ ਨਾਸ ਤੂੰ ਮਾਰ ਸਕਾਇਆ ਹਰ ਜੀ ਇਹ ਤੇਰੀ ਵਡਿਆਈ ਇਹ ਤੇਰੀ ਆਪਣੀ ਖੂਬੀ ਹੈ ਕਿ ਭਗਤ ਵਚਨ ਕਿਉਂ ਲੈ ਜਿਓ। ਤੀਸਰਾ ਪ੍ਰਮਾਣ ਹੱਥ ਖਿਲਤ ਤੇਰੇ ਜੋੜੇ ਆਇਆ, ਭਗਤ ਕਰਤ ਨਾਮਾ ਕਤੜ ਉਡਾਇਆ, ਹਿਲੜੀ ਜਾਤ ਮੇਰੀ ਜਾਤ ਮਰਾਇਆ, ਕੀਤੇ ਕੇ ਜਨਮ ਸਾਏ ਕੋ ਆਇਆ, ਲੈ ਕਮਲੀ ਚਲਿਓ ਪਲਟਾਏ, ਜੋੜੇ ਪਾਛੈ ਬਹਿਤਾ ਜਾਏ। ਤੇਰੇ ਭਗਤ ਨੂੰ ਕੋਈ ਮੰਤਰ ਵਿੱਚੋਂ ਧੱਕੇ ਮਾਰੇ ਤੇ ਮੰਦਰ ਦੇ ਮੂੰਹ ਨੂੰ ਘੁਮਾ ਦੇਣੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਿਉਂ ਦੋਹਰਾ ਪਿਆ, ਭਗਤ ਬਚਨ ਕਿਉਂ ਲੋਏ ਜੀਓ। ਹੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸਹਿਣ ਨਾਈ, ਭਗਤ ਬਚਨ ਕਿਉਂ ਲੋਏ ਜੀਓ। ਭਗਤੀ ਕਰਨ ਵਾਲਿਆਂ ਤੋਂ ਤੂੰ ਆਪਣਾ ਆਪ ਕੁਰਬਾਨ ਕਰਦੇ ਨੇ ਸਹਿਣ ਨਾਈ, ਰਾਜੇ ਦੀ ਸੇਵਾ ਕਰਦਾ ਮਾਲਕ ਕਰਦਾ। ਭਾਈ ਸਾਹਿਬ ਕਹਿੰਦੇ ਦੇਖੋ ਭਗਤ ਬਚਨ ਕਿਵੇਂ ਨੇ। ਹੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸਹਿਣ ਨਾਈ, ਪ੍ਰੇਮ ਭਗਤ ਰਾਖੀ ਕਰੇ, ਭਲਕੇ ਰਾਜ ਦੁਆਰਾ ਜਾਈ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਵਾ ਰਹਿਣ ਸਮਾਈ, ਸਭ ਨਾ ਸੱਚਾ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਕਹਿਣ ਲੱਗੇ ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸੁਰ ਸ਼ਰਮਾਈ। ਤੇ ਹੋਇਆ ਕਿ ਰਾਣੇ ਦੂਰੋਂ ਛੱਡ ਕੇ, ਪਰ ਉਸ ਤੋਂ ਪਹਿਲਾਂ ਸਹਿਣ ਰੂਪ ਅਰ ਜਾਏ ਕਹਿ, ਆਇਆ ਰਾਣੇ ਨੂੰ ਰਜਾਈ। ਕਹਿਣ ਲੱਗੇ ਰਾਜੇ ਦੂਰੋਂ ਛੱਡ ਕੇ, ਗਲੋਂ ਕਵਾਏ ਖੋਲ ਪਹਿਨਾਈ। ਕਹਿਣ ਲੱਗੇ ਵਸ ਕੀਤਾ ਹੋ ਤੁਸ ਅੱਜ, ਬੋਲੇ ਰਾਜਾ ਸੁਣੇ ਲੁਕਾਈ। ਰਾਜਾ ਕਹਿੰਦਾ ਉਹ ਸਹਿਣ ਜਿਹੜੀ ਅੱਜ ਤੋਂ ਮੇਰੀ ਮਾਲਕ ਕੀਤੀ, ਲੋਕ ਚਲੇ ਗਏ ਨੇ। ਤੇ ਸਹਿਣ ਕਹਿੰਦਾ ਮੈਂ ਤਾਂ ਅੱਜ ਆਇਆ ਹੀ ਨਹੀਂ। ਕਹਿਣ ਲੱਗਾ ਫਿਰ ਉਹ ਕੌਣ ਸੀ? ਤੇ ਸਹਿਣ ਦੀਆਂ ਅੱਖਾਂ ਭਰੀਆਂ, ਕਹਿੰਦਾ ਅਸਲ ਵਿੱਚ ਉਹ ਮੈਂ ਨਹੀਂ, ਉਹ ਸੀ ਜਿਹਦੀ ਭਗਤੀ ਵਿੱਚ ਮੈਂ ਜੁੜਿਆ ਹੋਇਆ ਵਾਂ। ਤੇ ਭਾਈ ਜੀ ਕਹਿਣ ਲੱਗੇ ਸਹਿਣ ਰੂਪ ਹਰ ਜਾਏ ਕਹਿ, ਆਇਆ ਰਾਣੇ ਨੂੰ ਰਿਝਾਏ। ਤੇ ਹੋਇਆ ਕੀ, ਤੇ ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ, ਰਾਣੇ ਦੂਰੋਂ ਛੱਡ ਕੇ, ਗਲੋਂ ਕਵਾਏ ਖੋਲ ਪਹਿਨਾਈ, ਬਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੇ ਲੁਕਾਈ। ਤੇ ਭਾਈ ਜੀ ਕਹਿਣ ਲੱਗੇ ਪ੍ਰਗਟ ਕਰੇ ਭਗਤ ਵਡਿਆਈ, ਅਸਲ ਵਿੱਚ ਮੇਰੇ ਦਾਤਿਆ ਤੂੰ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨੇ, ਤੇ ਉਹਨਾਂ ਦੀ ਉਪਮਾ ਦੁਨੀਆਂ ਵਿੱਚ ਕਰਾਨਾ ਤੇ। ਬਾਬਾ ਸੁੰਦਰ ਜੀ ਆਰੰਭ ਵਿੱਚ ਕਹਿ ਰਹੇ ਨੇ ਕਿ ਜਗ ਦਾਤਾ ਸੋਏ ਭਗਤ ਬਚਨ ਕਿਉਂ ਲੋਏ ਜੀਓ। ਤਿੰਨਾਂ ਲੋਕਾਂ ਵਿੱਚ ਨਿਰੰਕਾਰ ਭਗਤੀ ਵਾਲਿਆਂ ਨੂੰ ਨੇ ਕਰਦਾ। ਹੁਣ ਅੱਗੇ ਕਹਿੰਦੇ ਨੇ ਗੁਰ ਸ਼ਬਦ ਸਮਾਵੇ। ਹੁਣ ਗੁਰੂ ਅਮਰਦਾਸ ਜੀ ਦਾ ਜੀਵਨ ਆਰੰਭ ਹੋਇਆ। ਕਹਿੰਦੇ ਨੇ ਦੁਨੀਆਂ ਦੇ ਲੋਕੋ, ਮੇਰੇ ਧੰਨ ਗੁਰੂ ਅਮਰਦਾਸ ਜੀ ਗੁਰ ਸ਼ਬਦ ਸਮਾਵੇ। ਗੁਰੂ ਸ਼ਬਦ ਦੀ ਬਰਕਤ ਨਾਲ ਬਾਬਾ ਅਮਰਦਾਸ ਨਿਰੰਕਾਰ ਦੇ ਵਿੱਚ ਸਮਾਵੇ ਦਰ ਤੇ ਲੀਨ ਹੋ ਗਏ, ਜਿਉਂਦੇ ਜੀ ਨਿਰੰਕਾਰ ਵਿੱਚ ਲੀਨ ਹੋ ਗਏ। ਇਸ ਸ਼ਬਦ ਦੇ ਦੱਤੇ ਨੂੰ ਤਿਹਾਰੀ ਹੈ ਸ਼ਬਦ ਦੇ ਰਾਹੀ, ਕਿਉਂਕਿ ਇਸ ਕਰਕੇ ਪਹਿਲਾਂ ਅਰਜ਼ ਕਰ ਰਿਹਾ ਜਿਸ ਦਿਨ ਬੰਦ ਹੋਣਾ ਨਾ, ਕਿ ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਉਸ ਦਿਨ ਅਰਥ ਕਰਨ ਲੱਗਿਆ ਸਾਨੂੰ ਇਹਨਾਂ ਨੁਕਤਿਆਂ ਦਾ ਖਿਆਲ ਰੱਖਣਾ ਪੈਣਾ। ਸਾਹਿਬ ਕਹਿਣ ਲੱਗੇ ਗੁਰ ਸ਼ਬਦ ਸਮਾਵੇ, ਗੁਰੂ ਦੇ ਸ਼ਬਦ ਰਾਹੀ ਧੰਨ ਗੁਰੂ ਅਮਰਦਾਸ ਸਮਾਵੇ ਦਰ ਤੇ ਲੀਨ ਹੋ ਗਏ ਨੇ ਵਾਹਿਗੁਰੂ ਵਿੱਚ। ਕਹਿਣ ਲੱਗੇ ਅਵਰ ਨਾ ਜਾਣੇ ਕੋਈ ਜੀਓ, ਬਾਬਾ ਅਮਰਦਾਸ ਇਸ ਰੱਬ ਤੋਂ ਬਿਨਾਂ ਦੂਜੇ ਕਿਸੇ ਨੂੰ ਜਾਣਦੇ ਹੀ ਨਹੀਂ। ਕਹਿਣ ਲੱਗੇ ਮੇਰੇ ਪੜਦਾਦੇ ਦਾ ਜੀਵਨ ਇੰਨਾ ਉੱਚਾ। ਬਾਬਾ ਸੁੰਦਰ ਕਹਿੰਦੇ ਨੇ ਗੁਰੂ ਦੇ ਸ਼ਬਦ ਨਾਲ ਇੰਨਾ ਭਗਤੀ ਵੀ ਜੁੜਿਆ, ਨਿਰੰਕਾਰ ਤੋਂ ਬਿਨਾਂ ਦੂਜੇ ਨੂੰ ਜਾਣੇ ਨੀ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ, ਅਵਰ ਉਹ ਨਾ ਜਾਣੇ ਸ਼ਬਦ ਗੁਰ ਕਹਿ। ਕੇਵਲ ਇੱਕ ਗੁਰੂ ਦੇ ਸ਼ਬਦ ਦਾ ਅਭਿਆਸ ਇੰਨਾ ਕੀਤਾ ਕਿ ਬਾਬਾ ਅਮਰਦਾਸ ਦੇ ਹਿਰਦੇ ਵਿੱਚ ਦੂਜਾ ਹੈ ਕੋਈ ਨਹੀਂ। ਕਹਿਣ ਲੱਗੇ ਇੱਕ ਨਾਮ ਧਿਆਵੇ ਧੰਨ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਦੀ ਕਿਰਪਾ ਨਾਲ ਤੂੰ ਕੇਵਲ ਇੱਕ ਨਾਮ ਨੂੰ ਧਿਆਨ ਲੈ। ਹੁਣ ਆਪਾਂ ਜਦੋਂ ਇਹ ਬਾਣੀ ਦੇ ਅਰਥ ਕਰਨੇ ਪਏ ਆ, ਭੱਟਾਂ ਦੇ ਸਵੱਈਏ ਕਦੀ ਪੜ੍ਹੋ। ਸਾਹਿਬ ਗੁਰੂ ਅਮਰਦਾਸ ਦੀ ਉਸਤ ਵਿੱਚ ਜਿਹੜੇ ਭੱਟਾਂ ਦੇ ਸਵੱਈਏ ਉਚਾਰਨ ਕੀਤੇ ਨੇ ਨਾ, ਉਹ ਕਹਿੰਦੇ ਗੁਰੂ ਅਮਰਦਾਸ ਦੀ ਇੰਨੀ ਕੁ ਕਮਾਈ ਸੀ ਕਿ ਧੰਨ ਗੁਰੂ ਅਮਰਦਾਸ ਦੀ ਹਿਰਦੇ ਵਿੱਚ ਵੀ ਇੱਕ ਵਾਹਿਗੁਰੂ ਦਾ ਨਾਮ ਸੀ। ਕਹਿਣ ਲੱਗੇ ਉਹ ਅੱਖਾਂ ਖੋਲਦੇ ਸਨ ਤੇ ਅੱਖਾਂ ਵਿੱਚ ਵੀ ਇੱਕ ਦਾ ਨੂਰ ਸੀ, ਜੇ ਆਪਣੀ ਰਚਨਾ ਤੋਂ ਬੋਲਦੇ ਸਨ ਤਾਂ ਵੀ ਇੱਕ ਸੀ। ਤੇ ਬਾਤ ਕਹਿੰਦੇ ਨੇ ਜੇ ਕਿਤੇ ਅਮਰਦਾਸ ਗੁਰੂ ਦੀ ਅੱਖ ਲੱਗੇ ਸੁਪਨਾ ਵੀ ਇੱਕ ਦਾ, ਤੇ ਪ੍ਰਤੱਖ ਦੇਖਣਾ ਤਾਂ ਵੀ ਇੱਕ, ਮਹੀਨੇ ਦੇ 30 ਦਿਨ ਪੰਜਾਂ ਤੱਤਾਂ ਦਾ ਬਣਿਆ ਸੰਸਾਰ ਤੇ ਗੁਰਮੁਖੀ ਦੇ 35 ਅੱਖਰਾਂ ਵਿੱਚ ਗੁਰੂ ਅਮਰਦਾਸ ਨੂੰ ਇੱਕ ਤੋਂ ਬਿਨਾਂ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਬਾਬਾ ਸੁੰਦਰ ਜੀ ਕਹਿ ਰਹੇ ਨੇ ਕਿ ਅਮਰੋ ਨਾ ਜਾਣੇ ਸ਼ਬਦ ਗੁਰ ਕਹਿ, ਇੱਕ ਨਾਮ ਧਿਆਵੇ ਤੇ ਕਿੰਨਾ ਕੁ ਨਾਮ ਧਿਆਇਆ ਗੁਰੂ ਅਮਰਦਾਸ ਨੇ। ਭੱਟ ਕਹਿੰਦੇ ਨੇ ਪੈਰ ਪੜਿਓ ਇੱਕ, ਮਨ ਧਰਿਓ ਇੱਕ ਨਾਮ ਧਿਆਵੇ। ਇਹ ਸਵਈਆ ਵੀ ਗੁਰੂ ਅਮਰਦਾਸ ਦੀ ਸਿੱਖ ਵਿੱਚ, ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਸਹਿਣ ਪਹਿਣ ਮੋਏ ਇੱਕ, ਦੋ ਸਾਇੰਸ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਮੈਂ ਕੀਣੋ ਤੀਸ ਇੱਕ ਅਰ ਪੰਜ ਸਿੱਖ ਪੈ ਤੀਸ ਨਾ ਕੀਣੋ, ਇੱਕੋ ਜੇ ਲਾਖ ਲੱਖੋ ਅਲੱਗ ਹੈ ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲਕ ਭਲੇ ਤੂੰ ਇੱਕ ਲੋੜੇ ਇੱਕ ਮੰਨਿਓ। ਸਾਹਿਬ ਕਹਿਣ ਲੱਗੇ ਅਗਰੋਂ ਨਾ ਜਾਣੇ ਸ਼ਬਦ ਗੁਰ ਕੈ, ਇੱਕ ਨਾਮ ਧਿਆਵੇ। ਤੇ ਅੱਗੇ ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਇਸ ਪਦਵੀ ਤੇ ਪਹੁੰਚੇ ਕਿਵੇਂ? ਸਾਹਿਬ ਕਹਿੰਦੇ ਪ੍ਰਸਾਦ ਨਾਨਕ ਗੁਰੂ ਅੰਗਦ, ਪ੍ਰਸਾਦ ਕਰਕੇ ਕਿਰਪਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤੇ ਗੁਰੂ ਅੰਗਦ ਸਾਹਿਬ ਜੀ ਦੀ ਅਥਾਹ ਕਿਰਪਾ ਬਾਬੇ ਅਮਰਦਾਸ ਤੇ ਹੋਈ ਤੇ ਕਿੱਥੇ ਪਹੁੰਚ ਗਏ? ਪਰਮ ਪਦਵੀ ਪਾਵੇ, ਜਿਸ ਪਦਵੀ ਨੂੰ ਪਰਮ ਦਰ ਤੇ ਵੱਡੀ, ਜਿਸ ਰੁਤਬੇ ਨੂੰ, ਜਿਸ ਮਰਤਬੇ ਨੂੰ, ਜਿਸ ਪਦਵੀ ਨੂੰ ਲੋਕ ਕਈ ਕਈ ਜਨਮ ਲਾ ਕੇ ਸੁਣਦੇ ਨੇ ਕਿ ਪਦਵੀ ਮਿਲ ਗਏ ਗੁਰੂ ਨਾਨਕ ਤੇ ਗੁਰੂ ਅੰਗਦ ਦੀ ਕਿਰਪਾ ਨਾਲ ਬਾਬਾ ਅਮਰਦਾਸ ਉਸ ਪਰਮ ਪਦਵੀ ਤੇ ਪਹੁੰਚ ਗਏ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਾਵੇ ਤੇ ਕਿੰਨੀ ਕੁ ਉੱਚੀ ਪਦਵੀ ਸੀ? ਆਪਾਂ ਕਹਿੰਦੇ ਸਵਈਆਂ ਵਿੱਚ ਇੱਕ ਸਵਈਆ, ਉਹ ਕਹਿੰਦੇ ਨੇ ਗੁਰੂ ਅਮਰਦਾਸ ਇੰਨੀ ਉੱਚੀ ਪਦਵੀ ਤੇ ਵਿਰਾਜਮਾਨ ਹੋ ਕਿ ਜਦੋਂ ਕਿਤੇ ਤੇਰੇ ਚਰਨ ਕਿਸੇ ਵੀ ਧਰਤੀ ਦੇ ਕੋਨੇ ਤੇ ਬਹਿ ਜਾਣ, ਮੇਰੇ ਗੁਰੂ ਅਮਰਦਾਸ ਜਿੱਥੇ ਤੇਰੇ ਚਰਨ ਬਹਿ ਗਏ ਤੂੰ ਸ੍ਰਿਸ਼ਟੀ ਦੇ ਪਾਪ ਉਦਾਸ ਦੀ ਸਾਥ ਗ੍ਰਸਤ। ਗੁਰੂ ਅਮਰਦਾਸ ਤੇਰੇ ਚਰਨਾਂ ਨੂੰ ਪਰਤੀ ਸਿੱਧ ਸਾਧਕ ਮੰਨਦੇ ਨੇ, ਜਿਨ੍ਹੇ ਤੇਰੇ ਚਰਨ ਪਰਤ ਲੈ। ਬਾਬਾ ਗੁਰੂ ਅਮਰਦਾਸ ਇੰਨੀ ਕਿਰਪਾ ਹੋਤੀ ਕਿ ਜਨਮ ਮਰਨ ਤੋਂ ਰਹਿ ਗਏ, ਜਿਨ੍ਹੇ ਤੇਰੇ ਚਰਨ ਪਰਤ ਲੈ ਮੇਰੇ ਗੁਰੂ ਅਮਰਦਾਸ, ਉਹਦੇ ਅੰਦਰ ਨਿਰਭੈਤਾ ਆ ਜਾਂਦੀ। ਕਿੰਨੀ ਉੱਚੀ ਪਦਵੀ! ਬਾਬਾ ਜੀ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਕਹਿਣ ਲੱਗੇ ਗੁਰੂ ਅਮਰਦਾਸ ਕਿ ਗੁਰ ਅਮਰਦਾਸ ਪਰਤੀ ਓਹਮ ਪਾਤਕ ਬਿਨਾਸ ਹੈ, ਅਮਰਦਾਸ ਪਰਤੀ ਹੈ ਸਿੱਧ ਸਾਧਕ ਦਾ ਸਾਥ ਹੈ, ਗੁਰ ਅਮਰਦਾਸ ਪਰਤੀ ਹੈ ਅਭਉ ਲੱਭੈ ਗੌਰ ਚੁੱਕਾ ਹੈ, ਗੁਰ ਅਮਰਦਾਸ ਪਰਤੀ ਹੈ ਧਿਆਨ ਲਈ ਹੈ ਉਹ ਮੁਕੈ, ਇੱਕ ਦਿਨ ਦੁੱਗਣ ਜੋ ਸੌ ਰਹੇ ਜਾਤ ਮੰਤਰ ਮਾਤਵੈ ਲਹੈ, ਜਾਤਾ ਪਦਾਰਥ ਇਕਲੇ ਗੁਰ ਅਮਰਦਾਸ ਜਿੱਥੇ ਮਿਲੇ, ਜਿਹਨੇ ਤੇਰੇ ਦਰਸ਼ਨ ਕਰ ਲੈ। ਕਿੰਨੀ ਕੁ ਉੱਚੀ ਪਦਵੀ! ਆ ਇੱਕ ਭਾਸ਼ ਨੇ ਬਚਨ ਕਿਹਾ ਸਿੱਖੇ ਨੇ, ਉਹ ਕਹਿੰਦਾ ਗੁਰੂ ਅਮਰਦਾਸ ਦਾ ਘਰ ਇੰਨਾ ਉੱਚੀ ਪਦਵੀ, ਕਹਿਣ ਲੱਗੇ ਸਾਰੇ ਸਾਧ ਵੀ ਮੈਂ ਆਪਣੀਆਂ ਅੱਖਾਂ ਨਾਲ ਦੇਖੇ ਨੇ, ਕਹਿਣ ਲੱਗੇ ਮਿੱਠੀਆਂ ਗੱਲਾਂ ਸੁਣਾਉਣ ਵਾਲੇ ਪੰਡਿਤ ਵੀ ਦੇਖੇ ਨੇ, ਮੈਂ ਸੰਨਿਆਸੀ ਤੇ ਤਪੀਤਰ ਵੀ ਦੇਖੇ ਨੇ, ਗੱਲਾਂ ਸੁਣ ਕੇ ਤਾਂ ਸਾਰਿਆਂ ਨੂੰ ਦੇਖ ਕੇ ਮਨ ਪਤੀਜ ਜਾਂਦਾ ਸੀ, ਪਰ ਐਸ ਦੇਖ ਕੇ ਮਨ ਉਦਾਸ ਹੋ ਜਾਂਦਾ ਸੀ, ਜੋ ਕਹਿੰਦੇ ਸਨ ਉਹ ਕਮਾਉਂਦੇ ਨਹੀਂ, ਪਰ ਗੁਰੂ ਅਮਰਦਾਸ ਜੋ ਕੁਝ ਤੇਰੇ ਤੋਂ ਸੁਣੇ ਉਹ ਤੂੰ ਵੱਸ ਤੇਰੇ ਜੀਵਨ ਨੂੰ ਤੱਕਿਆ, ਤੈਨੂੰ ਦੇਖ ਕੇ ਤਾਂ ਸਾਡਾ ਅੰਦਰ ਕੇਵਲ ਤੇਰੇ ਹੀ ਹੋ ਕੇ ਰਹਿ ਗਿਆ। ਕਿੰਨੀ ਉੱਚੀ ਪਦਵੀ! ਭੱਟ ਨੇ ਇੱਕ ਬਚਨ ਕਿਹਾ, ਕਹਿ ਜੇ ਰਹੋ ਸੰਤ ਹੋ ਕੋਲ ਸਾਧ ਬਹੁ ਤੇਰੇ ਜਿੱਥੇ, ਅਰਜ਼ ਕਰ ਰਿਹਾ ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਤਨੀ ਪਾਵੇ, ਰਹੋ ਸੰਤ ਹੋ ਕੋਲ ਸਾਧ ਬਹੁ ਤੇਰੇ ਜਿੱਥੇ, ਸੰਨਿਆਸੀ ਤਪਸਵੀ ਮੁਖ ਹੋ ਕੇ ਪੰਡਿਤ ਲਿਖੇ ਅਤੇ ਕਹੋ ਫਰਿਓ ਕਿਨਾ ਨਾ ਪਰਚੋ ਲਾਓ, ਕਹਿ ਤੈ ਕਹਿਤੀ ਸੁਣੀ ਰਹਿਤ ਕੋ ਕੁਚੀ ਲਾਓ, ਸੱਚੇ ਜ਼ਰੂਰ ਸਨ ਪਰ ਰਹਿਤ ਨਹੀਂ ਸੀ, ਹਰ ਕੰਮ ਛੋੜ ਦੂਜੇ ਲਿਖੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦੈ ਮਿਲ ਆਇਓ ਭਿੱਖਿਆ ਜਿਸ ਤੂੰ ਰੱਖ ਹੈ ਫਿਰ ਰਹੂ। ਫਿਰ ਗੁਰੂ ਅਮਰਦਾਸ ਤੇਰੇ ਕੋਲ ਉਹ ਪਦਵੀ ਤੇ ਕਿੰਨੀ ਸੱਚੀ ਪਦਵੀ, ਸਾਹਿਬ ਦਾ ਸੁਣਾਉਂਦਾ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ, ਤੇ ਭੱਟਾਂ ਨੇ ਗਾਤੀ ਮੁਕਾ ਦਿੱਤੀ। ਕਹਿੰਦੇ ਗੁਰੂ ਅਮਰਦਾਸ ਜਿਸ ਪਦਵੀ ਤੇ ਤੁਸੀਂ ਪਹੁੰਚ ਗਏ ਹੋ, ਆ ਲੋਕ ਮੀਂਹ ਪੈਸੇ ਬੱਦਲਾਂ ਦੀਆਂ ਬੂੰਦਾਂ ਕੋਈ ਨੀ ਗਿਣਦਾ, ਬਸੰਤ ਵਿੱਚ ਫੁੱਲ ਕੋਈ ਨੀ ਗਿਣਦਾ, ਸਮੁੰਦਰ ਦੇ ਪੇਟ ਨੂੰ ਕਿਤੇ ਨਹੀਂ ਮਾਪਣਾ, ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਦਾ ਕੀ ਥਾਂ, ਗੰਗਾ ਵਗਦੀ ਗੰਗਾ ਦੀਆਂ ਲਹਿਰਾਂ ਦਾ ਕੋਈ ਅੰਤ ਨਹੀਂ, ਪਰ ਕਹਿੰਦੇ ਹੋ ਸਕਦਾ ਬੰਦਾ ਇੰਨੀ ਕੁ ਤਰੱਕੀ ਕਰੇ ਪਾਣੀ ਦੀਆਂ ਬੂੰਦਾਂ ਗਿਣ ਲਵੇ, ਮੀਂਹ ਦੀਆਂ ਧਰਤੀ ਦੀ ਬਨਸਪਤੀ ਗਿਣ ਲਵੇ, ਸਮੁੰਦਰ ਦੇ ਪੇਟ ਨੂੰ ਮਾਪ ਲਵੇ, ਪਰ ਜਿਸ ਪਤਨੀ ਤੇ ਗੁਰੂ ਅਮਰਦਾਸ ਤੂੰ ਪਹੁੰਚ ਗਏ ਤੇਰੇ ਗੁਣਾਂ ਦਾ ਅੰਤ ਦੁਨੀਆਂ ਦਾ ਕੋਈ ਵੀ ਮਨੁੱਖ ਨਹੀਂ ਪਾ ਸਕਦਾ। ਪਰ ਸਾਧ ਨਾਨਕ ਗੁਰੂ ਅੰਗਦ ਪਰਮ ਪਤਨੀ ਪਾਵੈ, ਪਤ ਕਿੰਨੇ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗ੍ਰੰਥ ਨਾ ਪਾਵੈ, ਰਬ ਕੁਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਕਹਿਣ ਲੱਗੇ ਮਾਲਕ ਜੀ ਰੁਦਰ ਧਿਆਨ ਗਿਆਨ ਸਤਿਗੁਰ ਕਹਿ ਕਬ ਜਨ ਸੁਣੇ ਜੋ ਗਾਵੈ, ਪਰ ਭਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਏ ਬਣਿਆ ਵੈ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ। ਹੁਣ ਅੱਗੇ ਗੱਲ ਸ਼ੁਰੂ ਕਰਦੇ ਨੇ ਸਾਥੀ, ਕਹਿਣ ਲੱਗੇ ਮੇਰੇ ਵਾਹਿਗੁਰੂ ਬੜੀ ਉੱਚੇ ਰੁਤਬੇ ਤੇ ਸਨ, ਅੱਜ ਕੀ ਹੋਇਆ? ਆਇਆ ਹਕਾਰਾ ਚੱਲਣ ਵਾਲਾ। ਹਕਾਰਾ ਦਾ ਅਰਥ ਅਸਲੀ ਹਾਕ ਦੇਣੀ, ਆਵਾਜ਼ ਮਾਰਨੀ, ਤੇ ਹਰਕਾਰਾ ਦਾ ਅਰਥ ਆਮ ਤੌਰ ਤੇ ਹੁੰਦਾ ਸੀ ਸੁਨੇਹਾ ਪਹੁੰਚਾਉਣ ਵਾਲਾ। ਬਾਬਾ ਸੁੰਦਰ ਜੀ ਕਹਿੰਦੇ ਨੇ ਬੜੀ ਉੱਚੀ ਪਦਵੀ ਤੇ ਗੁਰੂ ਅਮਰਦਾਸ ਨੇ ਆਇਆ ਹਕਾਰਾ, ਅੱਜ ਮੇਰੇ ਮਾਲਕ ਦੇ ਦਰ ਤੋਂ ਆਵਾਜ਼ ਆ ਗਈ, ਸਦਾ ਆ ਗਿਆ ਕਾਹਦਾ? ਚੱਲਣ ਵਾਲਾ। ਕਹਿਣ ਲੱਗੇ ਗੁਰੂ ਅਮਰਦਾਸ, ਹੁਣ ਤੁਸੀਂ ਇਸ ਸਰੀਰ ਨੂੰ ਤਿਆਗ ਕੇ ਦੁਨੀਆਂ ਤੋਂ ਚੱਲਣੇ। ਆਇਆ ਹਕਾਰਾ ਚੱਲਣ ਵਾਲਾ, ਪਰ ਕਹਿਣ ਲੱਗੇ ਹਰ ਰਾਮ ਨਾਮ ਸਮਾਇਆ। ਜਿੱਦਣ ਗੁਰੂ ਅਮਰਦਾਸ ਨੂੰ ਸੱਦਾ ਆਇਆ ਹੈ, ਬਾਬਾ ਸੁੰਦਰ ਕਹਿੰਦੇ ਨੇ ਉਸ ਦਿਨ ਮੇਰਾ ਪੜਦਾਦਾ ਅੰਮ੍ਰਿਤ ਵੇਲੇ ਮੇਰੇ ਸਾਈਂ ਦੀ ਯਾਦ ਵੀ ਜੁੜਿਆ ਹੋਇਆ, ਹਰ ਰਾਮ ਨਾਮ ਸਮਾਇਆ, ਵਹਿਗੁਰੂ ਦੇ ਨਾਮ ਵੀ ਜੁੜਿਆ। ਕਹਿਣ ਲੱਗੇ ਜਗ ਅਮਰ ਅਟਲ ਅਤੋਲ ਠਾਕੁਰ, ਜਿਸ ਰੱਬ ਨੂੰ ਲੋਕ ਕਹਿੰਦੇ ਨੇ ਅਮਰ ਸਦਾ ਰਹਿਣ ਵਾਲਾ, ਅਟਲ ਜਿੰਨੇ ਕਦੀ ਚੱਲਣਾ ਨੀ ਸਦੀਵ ਕਾਲ ਵੀ ਰਹਿਣਾ, ਅਤੋਲ ਜਿਹਨੂੰ ਕੋਈ ਤੋੜ ਨਹੀਂ ਸਕਦਾ। ਜਗ ਜਗ ਅਮਰ ਅਟਲ ਅਤੋਲ ਠਾਕੁਰ, ਭਗਤ ਤੇ ਹਰ ਪਾਇਆ ਇਸੇ ਭਗਤ ਦੇ ਤੱਤੇ ਨੂੰ ਫਿਰ ਤਿਹਾਰੀ। ਕਹਿਣ ਲੱਗੇ ਜਿਸ ਰੱਬ ਨੂੰ ਲੋਕ ਅਮਰ ਅਤੋਲ ਅਥਾ ਅਗੰਮ ਅਗੋਚਰ ਕਹਿੰਦੇ ਨੇ, ਜਿਹਨੂੰ ਅਪਰੰਪਰ ਕਹਿੰਦੇ ਨੇ, ਕਹੇ ਮੇਰੇ ਗੁਰੂ ਅਮਰਦਾਸ ਇਹ ਅਟਲ ਅਮਰ ਵਾਹਿਗੁਰੂ ਤੂੰ ਭਗਤੀ ਕਰ ਕਰਕੇ ਆਪਣੇ ਜੀਵਨ ਵਿੱਚ ਪਾ ਲਿਆ, ਇਸ ਰੱਬ ਦੀ ਤੈਨੂੰ ਪ੍ਰਾਪਤੀ ਹੋ ਗਈ। ਜਗ ਅਮਰ ਅਟਲ ਅਟੋਲ ਠਾਕੁਰ, ਭਗਤ ਤੇ ਹਰ ਪਾਇਆ ਹੁਣ ਕਦੀ ਤੱਕਿਓ। ਕਹਿਣ ਲੱਗੇ ਅੰਮ੍ਰਿਤ ਵੇਲੇ ਸੱਦਾ ਆ ਗਿਆ ਕਿ ਅਮਰਦਾਸ ਜੀ ਹੁਣ ਹਕਾਰਾ ਆ ਗਿਆ, ਆਪ ਜੀ ਨੇ ਚਲਾਣਾ ਕਰਨਾ ਦੁਨੀਆਂ ਤੋਂ ਕੂਦ ਕਰ ਪ੍ਰਭੂ ਪਿਆਨਾ ਕਰਨਾ, ਤੇ ਦੇਖੋ ਕਦੀ ਸਿੱਖੋ ਆਉਣਾ ਸਾਰਿਆਂ ਤੇ ਸਮੇਂ ਬਚਣਾ ਕਿਸੇ ਮਾਈ ਦੇ ਲਾਲ ਨੇ ਨਹੀਂ, ਨਾ ਤੂੰ ਪਹਿਲਾਂ ਬਚਿਆ ਨਾ ਤੂੰ ਬਚੇਗਾ। ਆ ਬਾਬੇ ਫਰੀਦ ਨੇ ਐਵੇਂ ਨੀ ਕਿਹਾ, ਸ਼ੇਖ ਆਇਆ ਕੀ ਜਗ ਨਾ ਕੋਈ ਫਿਰ ਰਿਹਾ, ਜਿਸ ਆਸਨ ਹਮ ਬੈਠੇ ਚੇਤੇ ਬੈਠ ਗਿਆ। ਕਲਗੀ ਵਾਲਾ ਕਹਿੰਦਾ ਏਕ ਸਿਵ ਭੈ ਏਕ ਗਏ ਏਕ ਫਿਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਮੇਰਾ ਕਲਗੀ ਵਾਲਾ ਕਹਿੰਦਾ ਜੋਗੀ ਛੱਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ ਛੱਤਰੀ ਕੀ ਛਾਇਆ, ਕਈ ਕੋਸ ਲੋ ਚਲਤ ਹੈ ਪਰ ਅਖੀਰ ਤੋਂ ਦੁਨੀਆਂ ਤੋਂ ਚਲੇ ਗਏ। ਹੁਣ ਜਾਣ ਦਾ ਫਰਕ ਹੈ, ਆਮ ਦੁਨੀਆਂਦਾਰ ਨੂੰ ਮੌਤ ਆਵੇ, ਮੌਤ ਸੁਣ ਕੇ ਤਰਿੰਦਾ ਰੁੰਦਾ ਬਿਲਕਦਾ, ਤੇ ਬਾਬਾ ਫਰੀਦ ਕਹਿੰਦਾ ਦੁਨੀਆਂਦਾਰ ਦੀ ਮੌਤ ਇੰਨੀ ਸੁਦਾਈ ਏ, ਜਿੰਦ ਨਮਾਣੀ ਕੱਢੀਏ ਹੱਡਾਂ ਤੂੰ ਕੜਕਾਏ, ਹੱਡਾਂ ਨੂੰ ਸੁੱਖ ਵੀ ਦਿੰਦੀ ਏ। ਅੱਜ ਬਾਬੂ ਅਮਰਦਾਸ ਨੂੰ ਕਹਿਣ ਲੱਗੇ ਆਇਆ ਹਕਾਰਾ ਚੱਲਣ ਵਾਲਾ ਜੀ ਚੱਲੋ। ਕਹਿਣ ਲੱਗੇ ਉਹਨਾਂ ਪਹਿਲਾਂ ਉੱਠ ਕੇ ਕੀ ਕੀਤਾ, ਹਰ ਭਾਣਾ ਗੁਰ ਪਾਇਆ, ਇਹਦੇ ਅੱਖਾਂ ਵੱਲ ਧਿਆਨ ਦੇਣਾ, ਰੱਬ ਦਾ ਭਾਣਾ ਆ ਗਿਆ, ਹੁਕਮ ਆ ਗਿਆ ਵੀ ਤੁਸੀਂ ਚੱਲਣਾ, ਤੇ ਗੁਰੂ ਅਮਰਦਾਸ ਨੇ ਕੋਈ ਹੁਜਤ ਨਹੀਂ ਕੀਤੀ, ਕੋਈ ਤਰਕ ਨਹੀਂ ਕੀਤਾ। ਕਹਿਣ ਲੱਗੇ ਹਰ ਭਾਣਾ ਗੁਰ ਪਾਇਆ, ਮੇਰੇ ਗੁਰੂ ਅਮਰਦਾਸ ਨੇ ਕਿਹਾ ਵਾਹਿਗੁਰੂ ਜੀ ਜੀਵਨ ਦਿੱਤਾ ਸੀ ਤਾਂ ਵੀ ਤੇਰਾ ਭਾਣਾ ਹੈ। ਆਪਾਂ ਪੜ੍ਹਦੇ ਹਾਂ ਨਾ ਹਜ਼ੂਰ ਦੇ ਬਚਨ ਕਿ ਜਾਂ ਤਿਸ ਭਾਣਾ ਤਾਂ ਜੰਮਿਆ, ਜਿੱਦਣ ਭਾਣਾ ਸੀ ਉਸ ਦਿਨ ਜਨਮੇ, ਅੱਜ ਭਾਣੇ ਵਿੱਚ ਸਦਾ ਆ ਗਿਆ। ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਕਿ ਗੁਰ ਜਾਵੇ ਦਰ ਤੇ ਗੁਰੂ ਅਮਰਦਾਸ ਜੀ ਅੱਜ ਇਸ ਸਰੀਰਕ ਚੋਣੇ ਨੂੰ ਤਿਆਗ ਕੇ ਮੇਰੇ ਉਸ ਹਰੀ ਦੇ ਕੋਲ ਜਾਣ ਲੱਗੇ ਨੇ। ਜਾਣ ਤੋਂ ਪਹਿਲਾਂ ਅਰਦਾਸ ਕੀ ਕਰਦੇ ਨੇ? ਕਹਿਣ ਲੱਗੇ ਸਤਿਗੁਰ ਕਰੇ ਹਰ ਪੈ ਬੇਨਤੀ, ਧੰਨ ਗੁਰੂ ਅਮਰਦਾਸ ਹੱਥ ਜੋੜ ਕੇ ਅੱਜ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਮੇਰੇ ਮਾਲਕਾ, ਤੇਰਾ ਸੱਦਾ ਆ ਗਿਆ, ਤੇਰਾ ਹਕਾਰਾ ਆ ਗਿਆ, ਤੇਰਾ ਭਾਣਾ ਆ ਗਿਆ, ਪਰ ਇੱਕ ਮੇਰੀ ਬੇਨਤੀ ਆ, ਮੈਂ ਹੱਥ ਜੋੜ ਕੇ ਕਰਨਾ ਆ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਕਦੀ ਜਾਣ ਤੋਂ ਪਹਿਲਾਂ ਕਿਹੋ ਜਿਹਾ ਭਾਗਾਂ ਵਾਲਾ ਕਿਰਦਾ ਹੋਵੇਗਾ ਜਿਹੜਾ ਅਰਦਾਸ ਕਰਕੇ ਕਹਿ ਵਾਹਿਗੁਰੂ ਮੈਂ ਚੋਲੇ ਨੂੰ ਛੱਡਣ ਲੱਗਾ, ਮੇਰੀ ਪੈਜ ਗੁਣ ਤੁਸੀਂ ਆਪ ਰੱਖਣੀ। ਭਗਤੀ ਦਾ ਦਾਵਾ ਨਹੀਂ, ਸਿਮਰਨ ਦਾ ਕੋਈ ਦਾਵਾ ਨਹੀਂ, ਹੋਏ ਨੇ ਇਹੋ ਜਿਹੇ ਅਨੇਕਾਂ। ਬਾਬੇ ਬੁੱਢੇ ਦੇ ਚਲਾਣੇ ਨੂੰ ਕਦੀ ਦੇਖੋ ਸਨ, ਜਦੋਂ ਸਰੀਰ ਵਿੱਚ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਇੱਕ ਦਿਨ ਬਜ਼ੁਰਗ ਬਾਬੇ ਦੀ ਪਾਲਕੀ ਨੂੰ ਮੋਢਾ ਲਾਉਣ ਲੱਗੇ ਨੇ ਤੇ ਬਾਬੇ ਬੁੱਢੇ ਨੇ ਪਾਲਕੀ ਵਿੱਚੋਂ ਨਿਕਲ ਕੇ ਕਿਹਾ ਸੀ ਕਿ ਸਤਕਾਰ ਨਹੀਂ, ਜਿੱਦਣ ਮੋਢਾ ਲਾਉਣਾ ਹੋਵੇਗਾ ਉਦਣ ਸਹਾਰਾ ਦੇਣਾ। ਅੱਜ ਪਾਲਕੀ ਚੁੱਕਣੇ ਤੇ ਸਤਕਾਰ ਕਰਨੇ, ਜਿੱਦਣ ਲੋੜ ਪਈ ਸਹਾਰਾ ਦੇਣਾ। ਤੇ ਬਾਬੇ ਬੁੱਢੇ ਨੇ ਜਦੋਂ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਨਮਸਕਾਰ ਕੀਤੀ ਤੇ ਜਦੋਂ ਚੋਲਾ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੈਠਿਆਂ ਨੂੰ ਕਿਹਾ ਵਧਾਈ ਹੋਵੇ। ਤੇ ਸਿੱਖਾਂ ਨੇ ਪੁੱਛਿਆ ਜੀ ਕਿਉਂ, ਕਹਿਣ ਲੱਗੇ ਜਿਹੜੇ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਣ ਉਹਨਾਂ ਨੂੰ ਵਧਾਈਆਂ ਦੇਣੀਆਂ। ਆਗਾ ਮਿਲਿਆ ਵਧਾਈ, ਉੱਥੇ ਫਿਰ ਨਿਰਾਸ਼ ਤਾਂ ਨਹੀਂ। ਤੇ ਜਦੋਂ ਫਿਰ ਅਰਥੀ ਚੁੱਕਣ ਲੱਗੇ, ਮੇਰੇ ਸੱਤਮ ਗੁਰਦੇਵ ਨੇ ਆਪਣਾ ਮੋਢਾ ਬਾਬੇ ਬੁੱਢੇ ਦੀ ਅਰਥੀ ਨੂੰ ਲਾਇਆ। ਸਿੱਖ ਤਵਾਰੀਕ ਦੇ ਮੁਤਾਬਕ ਪ੍ਰੇਮ ਦਾ ਜਲ ਅੱਖਾਂ ਵਿੱਚ ਆਇਆ ਤੇ ਗੱਲ ਯਾਦ ਆਈ ਕਿ ਬਾਬਾ ਕਹਿੰਦਾ ਕਿ ਦਾਤਾ ਸਤਕਾਰ ਨਾਲ ਪਾਲਕੀ ਨੂੰ ਮੋਢਾ ਨਹੀਂ, ਜੇ ਲਾਣੀ ਤੇ ਕਿਰਪਾ ਕਰਕੇ ਮੈਨੂੰ ਸਹਾਰਾ ਦੇ। ਅੱਜ ਸਹਾਰਾ ਬਣ ਗਏ। ਦੇਖੋ ਗੁਰੂ ਅਮਰਦਾਸ ਅਰਦਾਸ ਪੈ ਕਰਦੇ ਨੇ, ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਫਿਰ ਕਿਨੇ ਪੈਜ ਰੱਖੋ, ਪੈਜ ਰੱਖੋ ਹਰ ਜਮੇ ਕੇਰੀ, ਆਪਣੇ ਸੇਵਕ ਦੀ ਪੈਜ ਰੱਖ ਲੈ, ਹਰ ਦੇਹੋ ਨਾਮ ਨਿਰੰਜਨੋ। ਮੈਂ ਅੱਜ ਝੋਲੀ ਅੱਡ ਕੇ ਜਾਣ ਤੋਂ ਪਹਿਲਾਂ ਮੇਰੇ ਕਰਤੇ ਪੁਰਖ ਮੈਂ ਤੇਰੇ ਤੋਂ ਨਾਮ ਮੰਗਣਾ ਆ। ਅਮਰਦਾਸ ਦੀ ਝੋਲੀ ਵਿੱਚ ਆਪਣੇ ਨਾਮ ਦੀ ਦਾਤ ਪਾ ਦੇ, ਪਹੁੰਚੇ ਹੋਏ ਪੁੱਗੇ ਹੋਏ ਤੇ ਜਿਹੜਾ ਅੰਤਲੇ ਸਮੇਂ ਵੀ ਨਾਮ ਮੰਗਦਾ ਹੋਵੇ। ਤੇ ਬਾਬਾ ਤਰਲੋਚਨ ਜੀ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਲ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਸੈ ਹਿਰਦੈ ਬਸੈ। ਹਰ ਪੈਜ ਰਾਖੋ ਜਮੈ ਕੇਰੀ, ਪੈਜ ਰਾਖੋ ਹਰ ਜਮੈ ਕੇਰੀ, ਹਰ ਦਿਓ ਨਾਮ ਨਿਰੰਜਨੋ। ਤੇ ਇਸ ਕਰਕੇ ਨਾਮ ਮੰਗਣ ਆਇਆ, ਅੰਤ ਚੱਲਦਿਆਂ ਹੋਏ ਬੇਲੀ, ਜਦੋਂ ਮੈਂ ਚੋਲੇ ਨੂੰ ਛੱਡਣੇ, ਤੇਰਾ ਨਾਮ ਮੇਰਾ ਬੇਲੀ ਸਾਥੀ ਹੋਵੇ। ਜਮਕਾਲ ਜਮਦੂਤ ਕਾਲ ਨਿਖੰਜਲੋ, ਉਹ ਨਾਮ ਦੇ ਕਿ ਜਿਹਨੂੰ ਵੇਖ ਕੇ ਜਮਦੂਤ ਵੀ ਤਰਾਸ ਤਰਾਸ ਕਰ ਜਾਏ। ਬਸ ਮੈਂ ਚੋਲਾ ਛੱਡਣ ਤੋਂ ਪਹਿਲਾਂ ਮੇਰੇ ਮਾਲਕਾ ਤੇਰੇ ਕੋਲੋਂ ਨਾਮ ਮੰਗਣਾ। ਤੇ ਗੁਰੂ ਅਮਰਦਾਸ ਨੇ ਮੰਗਿਆ ਵੀ, ਕਹਿੰਦੇ ਨੇ ਹਮ ਭੀਸਕ ਭੇਸਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਤੇ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਕਹਿਣ ਲੱਗੇ ਹਉ ਬਲਿਹਾਰੇ ਜਾਉ, ਸਾਚੇ ਤੇਰੇ ਨਾਮ ਵਿੱਚੋ, ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਤੇ ਝੋਲੀ ਅੱਡ ਕੇ ਅੱਜ ਕਹਿੰਦੇ ਨੇ ਮੇਰੇ ਵਾਹਿਗੁਰੂ ਬਹੁਤੇ ਫੇਰ ਭੈ ਕਿਰਪਨ ਕੋ, ਅੱਜ ਤੁਰ ਲੱਗਿਆ ਐਸੀ ਬਖਤ ਕਰੀ ਜਾਏ। ਉਹ ਨਾਮ ਦੇ ਅੰਤ ਚੱਲਦਿਆਂ ਹੋਏ ਬੇਲੀ, ਸਮਦੂਤ ਚਾਲ ਨੀ ਸੰਜਣੋ। ਔਰ ਦੇਖੋ ਤਰਤੀਬ ਕੀ ਦਿੱਤੀ, ਕਹਿਣ ਲੱਗੇ ਪਹਿਲਾਂ ਆਵਾਜ਼ ਸੁਣਾਈ ਦਿੱਤੀ, ਅਮਰਦਾਸ ਅੱਜ ਚੋਲਾ ਛੱਡਣੇ। ਤੇ ਗੁਰੂ ਅਮਰਦਾਸ ਨੇ ਬੇਨਤੀ ਕੀਤੀ, ਮੈਂ ਜਾਣਦਾ ਜ਼ਰੂਰ, ਪਰ ਆਪਣਾ ਨਾਮ ਮੇਰੀ ਝੋਲੀ ਵਿੱਚ, ਤੂੰ ਮੇਰਾ ਸਾਥੀ ਬਣ। ਫਿਰ ਅੱਗੇ ਕਹਿੰਦੇ ਨੇ ਬਾਬਾ ਸੁੰਦਰ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹੁਣ ਤੀਜੀ ਕਿਰਪਾ ਹੋਈ, ਜਦੋਂ ਬੇਨਤੀ ਕੀਤੀ ਤੇ ਦਰਗਾਹ ਵਿੱਚ ਬੇਨਤੀ ਸੁਣੀ ਗਈ, ਤੇ ਰੱਬ ਨੇ ਬੇਨਤੀ ਸੁਣ ਕੇ ਫਿਰ ਕਿਹਾ ਕਿ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਬੇਨਤੀ ਕੀਤੀ ਤੂੰ ਮੈਨੂੰ ਮਿਲੀ। ਤੇ ਕਹਿੰਦੇ ਰੱਬ ਉਸੇ ਵਕਤ ਨੂੰ ਸੋਚ ਪਿਆ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਦਾ ਅਰਥ ਹੈ ਕਿ ਸਤਿਗੁਰੂ ਅਮਰਦਾਸ ਨੂੰ ਆਪਣੇ ਵਿੱਚ ਮਿਲਾ ਲਿਆ ਤੇ ਕਹਿਣ ਲੱਗੇ ਧੰਨ ਧੰਨ ਕਹਿ ਸਾਬਾਸ ਜੀਓ ਕਿ ਅਮਰਦਾਸ ਤੂੰ ਧੰਨ ਹੈ, ਕਿ ਅਮਰਦਾਸ ਗੁਰੂ ਤੂੰ ਧੰਨ ਹੈ। ਰੱਬ ਨੇ ਵੀ ਕਹਿ ਦਿੱਤਾ ਸ਼ਾਬਾਸ਼ ਤੇਰੀ ਕਮਾਈ ਨੂੰ, ਤੇ ਜਿਓ ਜਿਹਾ ਭਾਣਾ ਤੂੰ ਮਰਨਾ ਪਏ ਤੇਰੇ ਵਰਗੇ ਜੀਵਨ ਨੂੰ ਧੰਨ ਵੀ ਕਹਿਣਾ ਪਏਗਾ। ਇਹਦਾ ਮਤਲਬ ਦੋ ਪੌੜੀਆਂ ਇੱਥੇ ਸੰਪੂਰਨ ਹੁੰਦੀਆਂ ਨੇ। ਪਹਿਲੀ ਗੱਲ ਸੰਖੇਪ ਵਿੱਚ ਫਿਰ ਅਰਜ਼ ਕਰ ਗਿਆ ਤਤ ਪਾਵ ਕਿ ਸੱਦਾ ਆ ਗਿਆ ਤੇ ਗੁਰੂ ਅਮਰਦਾਸ ਤਿਆਰੀ ਪੈ ਕਰਦੇ ਨੇ। ਤਿਆਰੀ ਤੋਂ ਪਹਿਲਾਂ ਨਾਮ ਵਿੱਚ ਜੁੜੇ ਹੋਏ ਝੋਲੀ ਅੱਡ ਕੇ ਕਹਿੰਦੇ ਨੇ ਆਪਣੇ ਦਰੋ ਨਾਮ ਦੀ ਦਾਤ ਨਹੀਂ, ਜਿਹਨੂੰ ਵੇਖ ਕੇ ਜਮਦੂਤ ਤਰਾਸ ਤਰਾਸ ਕਰਦਾ। ਰੱਬ ਨੇ ਸੁਣੀ ਅਰਦਾਸ, ਕਹਿਣ ਲੱਗੇ ਅਮਰਦਾਸ ਤੂੰ ਮੇਰੇ ਵਿੱਚ ਮਿਲ ਜਾਣਾ, ਤੂੰ ਮਿਲ ਗਿਆ, ਤੇਰੀ ਕਮਾਈ ਨੂੰ ਤੇਰੇ ਬਚਨਾਂ ਨੂੰ ਤੇਰੇ ਜੀਵਨ ਨੂੰ ਕੇਵਲ ਮੈਂ ਧੰਨ ਧੰਨ ਕਹਿ ਸਕਦਾ ਵਾ, ਤੇਰੇ ਵਰਗਾ ਜੀਵਨ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਪਿਆ। ਇੱਥੋਂ ਤੱਕ ਸੀ ਕਿ ਗੁਰੂ ਅਮਰਦਾਸ ਅਰਦਾਸ ਤੈਅ ਕਰਦੇ ਨੇ। ਹੁਣ ਉਸ ਤੋਂ ਅਗਲੇ ਜਿਹੜੇ ਦੋ ਬੰਦ ਆਉਣੇ ਨੇ, ਇਹਦੇ ਵਿੱਚ ਗੁਰੂ ਅਮਰਦਾਸ ਕਮਰੇ ਤੋਂ ਨਿਕਲਦੇ ਨੇ ਬਾਹਰ, ਆਪਣੇ ਪੁੱਤਰ ਆਪਣੇ ਪੋਤਰੇ ਆਪਣੀਆਂ ਧੀਆਂ ਆਪਣੇ ਦੋਤਰੇ ਸਾਰਿਆਂ ਨੂੰ ਇਕੱਠਿਆਂ ਕਰਕੇ ਜਿਹੜਾ ਅੰਤਲੇ ਬਚਨ ਕਹਿੰਦੇ ਨੇ, ਇਹ ਦੋ ਹਿੱਸਿਆਂ ਵਿੱਚ ਆਪਾਂ ਅੱਗੇ ਵਾਚਾਂਗੇ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਜੀ ਨੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: دستار ہے سونی
1: سجدی دستار ہے سونی سجدی

0: ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਹਰਮਨ ਥਿੰਦ। ਪ੍ਰੋਗਰਾਮ ਦਾ ਨਾਮ ਹੈ ਅੱਜ ਦਾ ਵਿਚਾਰ, ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
0: ਹਾਂਜੀ, ਬਿਲਕੁਲ ਠੀਕ।
1: ਚਲੋ, ਬਹੁਤ ਚੰਗੀ ਗੱਲ ਹੈ ਹਰਮਨ ਜੀ। ਜਦੋਂ ਨਾ ਅਸੀਂ ਸਟੂਡੀਓ ਦੇ ਅੰਦਰ ਕੁਰਸੀਆਂ ਤੇ ਬੈਠੇ ਹੁੰਦੇ ਹਾਂ
0: ਜੀ,
1: ਜਾਂ ਸਟੂਡੀਓ ਤੋਂ ਬਾਹਰ ਕਿਤੇ ਸੋਫਿਆਂ ਤੇ ਬੈਠੇ ਹੁੰਦੇ ਹਾਂ
0: ਜੀ,
1: ਮਤਲਬ ਇਹ ਹੁੰਦਾ ਕਿ ਅਸੀਂ ਕਿਸੇ ਖਾਸ ਸ਼ਖਸੀਅਤ ਦੇ ਨਾਲ ਗੱਲਬਾਤ ਕਰ ਰਹੇ ਹਾਂ।
0: ਬਿਲਕੁਲ।
1: ਇਸ ਪ੍ਰੋਗਰਾਮ ਦੇ ਜਿੰਨੇ ਵੀ ਦਰਸ਼ਕ ਦੇਸ਼ ਦੁਨੀਆਂ ਦੇ ਵਿੱਚ ਜੁੜੇ ਹੋਏ, ਉਹ ਸਾਰੇ ਜਾਣਦੇ ਆ ਕਿ ਅਸੀਂ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਕਦੇ ਕਦੇ ਅਸੀਂ ਹਫ਼ਤੇ ਦੇ ਅਖੀਰਲੇ ਦਿਨ ਦੀ ਥਾਂ ਤੇ ਪਹਿਲਾਂ ਵੀ ਗੱਲ ਕਰ ਲੈਂਦੇ ਹਾਂ। ਉਹਦੇ ਵਿੱਚ ਅਸੀਂ ਪੰਜਾਬੀ ਕਲਾਵਾਂ ਦੇ ਨਾਲ ਸੰਬੰਧਿਤ ਗੱਲ ਕਰਦੇ ਹਾਂ, ਕਲਾ ਦੀਆਂ ਵੱਖ ਵੱਖ ਸਿਨਫਾਂ ਦੇ ਨਾਲ ਜੁੜੀ ਹੋਈ ਬਾਤ ਪਾਉਂਦੇ ਹਾਂ, ਜਿਹੜੀਆਂ ਜਿਹੜੀਆਂ ਸ਼ਖਸੀਅਤਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਉੱਚ ਦਮਾ ਲੜੀਆਂ, ਜਿਹੜੀਆਂ ਮੰਜ਼ਲਾਂ ਹਾਸਲ ਕੀਤੀਆਂ, ਉਹਨਾਂ ਦੀ ਬਾਤ ਪਾਉਂਦੇ। ਪਰ ਅੱਜ ਕੁਝ ਇੱਕ ਖਾਸ ਹੈ,
0: ਬਾਕੀ ਅੱਜ ਕੁਝ ਇੱਕ ਨਹੀਂ ਬਹੁਤ ਖਾਸ ਹੈ, ਕਿਉਂਕਿ ਅੱਜ ਫੇਰ ਤੋਂ ਇੱਕ ਤਾਂ ਸਾਡੇ ਵਿਹੜੇ ਮਹਿਮਾਨ ਆਇਆ ਤੇ ਮਹਿਮਾਨ ਵੀ ਬਹੁਤ ਖਾਸ ਆਇਆ
1: ਜੀ। ਤੇ ਅਸੀਂ ਨਾ ਧਰਮ ਕਰਮ ਦੀ ਜਦੋਂ ਗੱਲ ਕਰਦੇ ਹਾਂ ਤੇ ਮਨ ਦੇ ਵਿੱਚ ਨਾ ਇੱਕ ਧੁੜਕੂ ਜਾ ਰਹਿੰਦਾ ਵੀ ਪਤਾ ਨਹੀਂ ਕਿਹੜੀ ਗੱਲ ਦਾ ਕਿਵੇਂ ਪੜੁੱਲ ਬਣ ਜਾਣਾ,
0: ਵਾਕਈ
1: ਨਿੱਕੀ ਜੀ ਗੱਲ ਦੀ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਗੱਲ ਬੰਦੇ ਦੇ ਮੂੰਹ ਦੇ ਵਿੱਚੋਂ ਸਹਿਜ ਸੁਭਾਅ ਨਿਕਲਦੀ ਹੈ, ਪਰ ਉਹਦੇ ਅਰਥ ਕਈ ਕਿਸਮ ਦੇ ਨਿਕਲਦੇ। ਇਸ ਕਰਕੇ ਬਹੁਤੇ ਲੋਕ ਧਰਮ ਦੀ ਗੱਲ ਕਰਨ ਤੋਂ ਡਰਦੇ ਆ, ਤੇ ਵੈਸੇ ਵੀ ਜਿਹੋ ਜਿਹਾ ਮਾਹੌਲ ਸਾਡੇ ਦੇਸ਼ ਦੇ ਅੰਦਰ ਚੱਲ ਰਿਹਾ, ਇੱਕ ਵਿਸ਼ੇਸ਼ ਧਰਮ ਦੀ ਬਾਤ ਪੈਂਦੀ ਹੈ, ਬਾਕੀ ਸਰਵ ਧਰਮਾਂ ਦੀ ਗੱਲ ਘੱਟ ਹੀ ਹੁੰਦੀ ਹੈ।
0: ਉਹ ਵਿਸ਼ੇਸ਼ ਧਰਮ ਨੂੰ ਐਵੇਂ ਲੱਗਦਾ ਕਿ ਬਾਕੀ ਤਾਂ ਲੋਕ ਹੀ ਨਹੀਂ ਵਸਦੇ। ਖੈਰ,
1: ਤੇ ਅੱਜ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਨਾ, ਹੁਣੇ ਹੁਣੇ ਉਹਨਾਂ ਨੇ ਆਪਣਾ ਮੋਬਾਈਲ ਫੋਨ ਆਪਣੇ ਇੱਕ ਸਾਥੀ ਨੂੰ ਫੜਾਇਆ। ਮੈਂ ਕਿਹਾ ਵੀ ਇੱਕ ਗੱਲ ਤਾਂ ਝੂਠੀ ਹੋ ਗਈ ਹੈ, 90 ਕਰੋੜ ਦਾ ਨਹੀਂ ਗਾ।
0: ਹਾਂ, ਉਹੀ ਆਮ
1: ਮੇਰੇ ਟੈਲੀਫੋਨ ਵਰਗਾ ਹੀ ਹੈ। ਇਸ ਕਰਕੇ ਨਾ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਹੀ ਗੱਲਾਂ ਕੋਈ ਸਮਾਂ ਪਹਿਲਾਂ ਚੱਲੀਆਂ ਸੀ ਵੀ 90 ਕਰੋੜ ਦਾ ਇੱਕ ਮੋਬਾਈਲ ਆ। ਮੈਂ ਧਿਆਨ ਨਾਲ ਦੇਖਾ ਵੀ ਹੀਰਾ ਹੂਰਾ ਮੈਂ ਵੀ ਦੇਖ ਲਾਂ ਕਦੇ ਜ਼ਿੰਦਗੀ ਦੇ ਵਿੱਚ, ਪਰ ਨਹੀਂ ਸੀ।
0: ਉਦੋਂ ਮੈਂ ਵੀ ਬੜੀ ਕੋਸ਼ਿਸ਼ ਕੀਤੀ, ਨਾ ਤਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਕੋਈ ਉਵੇਂ ਦਾ ਲੱਭਿਆ, ਤੇ ਨਾ ਹੀ ਹੁਣ ਅਸਲ ਚ ਵੇਖ ਕੇ ਕੋਈ ਐਵੇਂ ਦਾ ਹੀਰਾ ਲੱਭਿਆ। ਪਤਾ ਨਹੀਂ ਕਿਉਂ ਲੋਕਾਂ ਨੇ ਉਹਦਾ ਵੀ ਪੜੋਲ ਬਣਾ ਲਿਆ।
1: ਚਲੋ, ਕੋਈ ਗੱਲ ਨੀ, ਦੇਖੋ ਹਰ ਬੰਦੇ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ, ਕਿਸੇ ਨੇ ਕਿਵੇਂ ਤੇ ਕਿਸੇ ਨੇ ਕਿਵੇਂ। ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ
0: ਜੀ,
1: ਤੇ ਸਾਡੇ ਨਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਜੀ, ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ। ਬਹੁਤ ਸਾਰੇ ਵਿਵਾਦ ਉਹਨਾਂ ਦੇ ਨਾਲ ਜੁੜੇ ਆ, ਉਹ ਧਰਮ ਦੇ ਪ੍ਰਚਾਰ ਦੇ ਮਤਲਬ ਕੀ ਸੋਚਦੇ ਆ, ਸਿੱਖੀ ਦੀ ਸੇਵਾ ਤੇ ਸਿੱਖੀ ਦਾ ਸੰਦਰਭ ਉਹਨਾਂ ਦੇ ਮਾਇਨਿਆਂ ਦੇ ਵਿੱਚ ਕੀ ਹੈ। ਸੋ ਢੱਡੀਆਂ ਵਾਲਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁਸਤਾਖੀ ਦੀ ਮਾਫ਼ੀ, ਸਭ ਤੋਂ ਪਹਿਲਾਂ ਤੁਸੀਂ ਹੀ ਤੈਅ ਕਰ ਲਓ ਕਿ ਮੈਂ ਤੁਹਾਨੂੰ ਸੰਤ ਆਖਾਂ, ਬਾਬਾ ਆਖਾਂ, ਸਰਦਾਰ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਾਂ ਜਾਂ ਭਾਈ ਕਹਾਂ।
2: ਨਹੀਂ ਜੀ, ਜਿਹੜਾ ਭਾਈ ਦਾ ਅਰਥ ਹੈ ਕਿ ਭਰਾ
0: ਜੀ,
2: ਚਾਹੇ ਸਾਡਾ ਛੋਟਾ ਭਰਾ ਮੰਨ ਲਓ, ਚਾਹੇ ਉਮਰ ਦੇ ਹਿਸਾਬ ਨਾਲ ਕੋਈ ਵੱਡਾ ਭਰਾ ਮੰਨ ਲਵੇ, ਭਾਈ ਦਾ ਅਰਥ ਹੈ ਮੇਰਾ ਭਾਈ
0: ਜੀ।
2: ਭਾਈ ਸਾਹਿਬ ਕਹਿ ਦਿੰਦੇ ਨੇ ਸਤਿਕਾਰ ਨਾਲ ਮੇਰੇ ਵੱਡੇ ਭਾਈ ਸਾਹਿਬ, ਜੇ ਕਿਸੇ ਨੇ ਵੱਡਾ ਕਹਿਣਾ ਹੋਵੇ ਤਾਂ ਵੱਡੇ ਭਾਈ ਸਾਹਿਬ, ਛੋਟਾ ਕਹਿਣਾ ਮੇਰਾ ਭਾਈ।
1: ਪਰ ਲੰਮਾ ਸਮਾਂ ਤੁਹਾਡੇ ਬੋਰਡਾਂ ਦੇ ਉੱਤੇ ਸੰਤ ਲਿਖਿਆ ਰਿਹਾ ਨਾ,
2: ਲਿਖਿਆ
1: ਮੇਰੇ ਮਨ ਦੇ ਵਿੱਚ, ਇਸ ਕਰਕੇ ਸਵਾਲ ਪੈਦਾ ਹੋਇਆ।
2: ਇਸੇ ਕਰਕੇ ਤਾਂ ਖਲਾਰਾ ਪਿਆ ਹੋਇਆ ਜੀ ਸਾਰਾ, ਜੋ ਸੰਤ ਤੇ ਬਾਬਾ ਉਹ ਬ੍ਰਹਮ ਗਿਆਨੀ ਉਹ ਮਹਾਰਾਜ ਜਿਹੜਾ ਸੀ, ਬਾਬਾ ਮਹਾਰਾਜ ਕਹਿੰਦੇ ਸੀ ਜਿਹਨੂੰ ਲੋਕ ਸੰਤ ਕਹਿੰਦੇ ਸੀ, ਬਾਬਾ ਕਹਿੰਦੇ ਸੀ
0: ਜੀ,
2: ਤੇ ਅੱਜ ਉਹ 3-4 ਸਾਲਾਂ ਤੋਂ ਭਾਈ ਬਣ ਗਿਆ।
1: ਤੇ ਇਹ ਖਲਾਰੇ ਨੂੰ ਸਮੇਟਣ ਦੇ ਲਈ ਭਾਈ ਲਿਆਉਂਦਾ ਅੱਗੇ ਜੀ?
2: ਨਹੀਂ, ਭਾਈ ਲਿਖਣ ਕਰਕੇ ਖਲਾਰਾ ਜ਼ਿਆਦਾ ਪਿਆ।
1: ਅੱਛਾ,
2: ਵੀ ਜਦੋਂ ਤੁਸੀਂ ਪਖੰਡ ਕਰਦੇ ਹੋ, ਆਲਾ ਦੁਆਲਾ ਵੀ ਉਹੋ ਜਿਹਾ ਹੀ ਹੈ, ਤੁਸੀਂ ਉਹਨਾਂ ਦੇ ਵਲੰਟੀਅਰ ਬਣ ਕੇ ਕੰਮ ਕਰਦੇ ਹੋ, ਉਹਨਾਂ ਚਿਰ ਕੋਈ ਪ੍ਰੋਬਲਮ ਨਹੀਂ।
1: ਅੱਛਾ,
2: ਜਦੋਂ ਤੁਸੀਂ ਚੇਂਜ ਕਰਦੇ ਹੋ ਕੁਛ, ਉਹਨਾਂ ਚੋਂ ਨਿਕਲ ਜਾਂਦੇ ਹੋ, ਜੇ ਡਰੱਗ ਮਾਫੀਆ ਚੋਂ ਕੋਈ ਨਿਕਲਦਾ ਉਹਦਾ ਕੀ ਹਸ਼ਰ ਹੁੰਦਾ, ਜਦੋਂ ਕਿ ਇਹ ਵੀ ਇੱਕ ਤਰ੍ਹਾਂ ਦਾ ਮਾਫੀਆ ਸਾਡੇ ਵਿੱਚ ਚੱਲ ਰਿਹਾ ਜਿਹੜਾ, ਉਹਦੇ ਵਿੱਚੋਂ ਜਦੋਂ ਕੋਈ ਬੰਦਾ ਹਟ ਕੇ ਬਾਹਰ ਨਿਕਲੇਗਾ ਤੇ ਅਲੱਗ ਗੱਲ ਕਰੇਗਾ, ਉਦੋਂ ਇਹ ਪ੍ਰੋਬਲਮ।
1: ਕੁਝ ਵਾਰੇ ਪਹਿਲਾਂ ਤੱਕ ਤੁਹਾਡੇ ਨਾਂ ਦੀ ਚਰਚਾ ਜਿਹੜੀ ਉਹ ਇੱਕ ਪ੍ਰਚਾਰਕ ਦੇ ਤੌਰ ਦੇ ਉੱਤੇ ਖੜਦੀ ਸੀ, ਪਰ ਕੁਝ ਵਰਿਆਂ ਤੋਂ ਵਿਵਾਦਾਂ ਦੇ ਕਰਕੇ ਤੁਹਾਡਾ ਨਾਂ ਵੱਧ ਜਾਣਿਆ ਜਾਂਦਾ। ਕਦੇ ਵਿਵਾਦ ਪੈਦਾ ਹੁੰਦਾ ਕਿ ਤੁਸੀਂ ਕਲਗੀ ਲਾ ਲਈ, ਕਦੇ ਵਿਵਾਦ ਪੈਦਾ ਹੁੰਦਾ ਤੁਹਾਡਾ ਟੈਲੀਫੋਨ ਬੜਾ ਮਹਿੰਗਾ, ਕਦੇ ਵਿਵਾਦ ਪੈਦਾ ਹੁੰਦਾ ਜੀ ਤੁਸੀਂ ਤਾਂ ਗੁਰਬਾਣੀ ਦੇ ਉੱਤੇ ਕਿੰਤੂ ਕਰਦੇ ਆ, ਕਦੇ ਵਿਵਾਦ ਪੈਦਾ ਹੁੰਦਾ ਤੁਸੀਂ ਸਰੋਵਰ ਦੇ ਜਲ ਦੇ ਉੱਤੇ ਕਿੰਤੂ ਕਰਦੇ ਆ, ਕਦੇ ਤੁਸੀਂ ਇਹ ਕਹਿੰਦੇ ਜੋ ਸੋਸ਼ਲ ਮੀਡੀਆ ਤੇ ਪੜਿਆ ਕਿ ਜੇਕਰ ਬਾਣੀ ਦੇ ਵਿੱਚ ਤਾਕਤ ਹੁੰਦੀ ਤਾਂ ਫੇਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਵੇਂ ਹੁੰਦਾ। ਇਹੋ ਜਿਹੀਆਂ ਜਦੋਂ ਮੈਂ ਖਬਰਾਂ ਪੜ੍ਹਦਾ ਤੇ ਮੇਰੇ ਮਨ ਦੇ ਵਿੱਚ 100 ਕਿਸਮ ਦੇ ਸਵਾਲ ਪੈਦਾ ਹੁੰਦੇ ਆ, ਬਈ ਭਾਈ ਸਾਹਿਬ ਕਰੀ ਕੀ ਜਾਂਦੇ।
2: ਨਹੀਂ, ਉਹ ਅਸਲ ਵਿੱਚ ਜਦੋਂ ਤੁਸੀਂ ਪੂਰੀ ਆਪਾਂ ਗੱਲ ਕਰਾਂਗੇ ਉਹਦੇ ਵਿੱਚ ਪਤਾ ਲੱਗੇਗਾ ਕਿ ਬਹੁਤ ਸਾਰੀਆਂ ਗੱਲਾਂ ਤਾਂ ਹੈ ਆ, ਪਰ ਬਹੁਤ ਸਾਰੀਆਂ ਬਣਾਈਆਂ ਗਈਆਂ ਆਪਣੇ ਕੋਲੋਂ ਜੋੜੀਆਂ ਗਈਆਂ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਤੁਸੀਂ ਸਾਰੇ ਲੋਕਾਂ ਦੀ ਦਰਬਾਰ ਸਾਹਿਬ ਤੇ ਸ਼ਰਧਾ, ਅੰਮ੍ਰਿਤ ਸਰੋਵਰ ਤੇ ਸ਼ਰਧਾ, ਸਿੱਖ ਇਤਿਹਾਸ ਨੂੰ ਲੋਕ ਅੱਜ ਤੱਕ ਜਿੱਦਾਂ ਸੁਣਦੇ ਆਏ ਆ, ਗੁਰਬਾਣੀ ਤੇ ਸ਼ਰਧਾ, ਜਦੋਂ ਕਿਸੇ ਗੱਲ ਨੂੰ ਵੱਡਾ ਕਰਨਾ ਹੋਵੇ ਤਾਂ ਤੁਸੀਂ ਕਹੋ ਵੀ ਇਹ ਸਰੋਵਰ ਤੇ ਅਟੈਕ ਕਰਦਾ, ਲੋਕੀ ਸਰੋਵਰਾਂ ਨਾਲ ਜੁੜੇ ਆ, ਜਦੋਂ ਦਰਬਾਰ ਸਾਹਿਬ ਦੀ ਗੱਲ ਆਏਗੀ ਵੀ ਦਰਬਾਰ ਸਾਹਿਬ ਤੇ ਅਟੈਕ ਕਰਦਾ ਉਹ ਗੱਲ ਵੱਡੀ ਬਣੇਗੀ। ਹੁਣ ਨਵੀਂ ਜਿਹੜੀ ਗੱਲ ਆਈ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਦੁਖੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਹੈ, ਇਹ ਗੁਰਬਾਣੀ ਤੋਂ ਉਲਟ ਚੱਲਦਾ, ਉਹ ਤਾਂ ਫਿਰ ਜਦੋਂ ਆਪਾਂ ਗੱਲ ਕਰਾਂਗੇ ਫਿਰ ਆਪਾਂ ਸਮਝਾਂਗੇ ਵੀ ਅਸੀਂ ਕਿੱਦਾਂ ਸਮਝਦੇ ਹਾਂ ਗੁਰਬਾਣੀ ਨੂੰ, ਉਹ ਲੋਕ ਗੁਰਬਾਣੀ ਨੂੰ ਕਿਸ ਤਰ੍ਹਾਂ ਸਮਝਦੇ ਨੇ, ਇਹ ਫਰਕ ਹੈ।
0: ਪਰ ਕਦੇ ਮਨ ਦੇ ਵਿੱਚ ਇਹ ਸਵਾਲ ਨਹੀਂ ਪੈਦਾ ਹੋਇਆ ਵੀ ਹਮੇਸ਼ਾ ਹੀ ਮੇਰੇ ਨਾਂ ਦੇ ਨਾਲ ਵਿਵਾਦ ਕਿਉਂ ਜੋੜੇ ਜਾਂਦੇ ਨੇ, ਹੋਰ ਵੀ ਇੰਨੇ ਸੰਤ ਨੇ, ਹੋਰ ਵੀ ਇੰਨੇ ਪ੍ਰਚਾਰਕ ਨੇ, ਪਰ ਇੱਕ ਮੈਂ ਹਾਂ ਜਿਹਦੇ ਨਾਲ ਹਮੇਸ਼ਾ ਹੀ ਕੋਈ ਨਾ ਕੋਈ, ਕਦੀ ਫੋਨ ਦਾ ਵਿਵਾਦ, ਕਦੀ ਸਰੋਵਰ ਦਾ ਵਿਵਾਦ, ਕਦੀ ਜੇ ਮੈਂ ਕੁਛ ਕਹਿ ਦਿੰਦਾ ਤੇ ਉਹਨੂੰ ਹੋਰ ਤਰੀਕੇ ਨਾਲ ਪੇਸ਼ ਕਰਕੇ ਉਹਦਾ ਵਿਵਾਦ, ਮੈਂ ਹਮੇਸ਼ਾ ਮੇਰੇ ਨਾਲ ਹੀ ਕਿਉਂ ਜੁੜਦੀ।
2: ਨਹੀਂ, ਅਸਲ ਵਿੱਚ ਨਾ ਕਿ ਹੁਣ ਸਮਾਂ ਹੈ ਸੋਸ਼ਲ ਮੀਡੀਆ ਦਾ,
0: ਜੀ
2: ਹਰ ਬੰਦਾ ਨਵੇਂ ਤਰੀਕੇ ਨਾਲ ਸੁਣ ਰਿਹਾ, ਸਮਝ ਰਿਹਾ,
0: ਜੀ
2: ਉਹਦੇ ਵਿੱਚ ਇਹ ਲੱਗਦਾ ਵੀ ਇੱਕ ਸਥਾਪਤੀ ਕੁਛ ਧਿਰਾਂ ਦੀ ਸਾਡੇ ਚ ਹੈ, ਉਹ ਧਿਰਾਂ ਸਥਾਪਿਤ ਹੋ ਕੇ ਬੈਠੀਆਂ। ਇੱਕ ਬੰਦਾ 25 ਸਾਲ ਤੋਂ 5 ਵਾਰ ਸਰਪੰਚ ਬਣਿਆ ਔਰ ਉਹ ਸਰਪੰਚ ਹੀ ਹੈ, ਕੋਈ ਉਹਦੇ ਸਾਹਮਣੇ ਹਿੰਮਤ ਨਹੀਂ ਕਰਦਾ, ਤੇ ਕੋਈ ਨਵਾਂ ਇੱਕ ਧੜਾ ਖੜਾ ਹੋਣ ਲੱਗ ਜਾਏ ਤੇ ਉਹ ਏਦਾਂ ਲੱਗਦਾ ਵੀ ਰੌਲਾ ਪੈ ਰਿਹਾ। ਹੁਣ ਕੀ ਹੋਇਆ, ਪਿਛਲੇ 3-4 ਸਾਲਾਂ ਤੋਂ ਥੋੜਾ ਜਿਹਾ ਚੇਂਜ ਆਇਆ, ਮੈਂ ਆਪਣੇ ਪ੍ਰਚਾਰ ਵਿੱਚ ਵੀ ਬਦਲਾਵ ਕੀਤਾ ਕਿਉਂਕਿ ਮੈਂ ਪੂਰੀ ਤਰ੍ਹਾਂ ਬਾਬਿਆਂ ਦੇ ਵਿੱਚ ਸੰਪਰਦਾਵਾਂ ਵਿੱਚ ਰਿਹਾ, ਉੱਥੋਂ ਹੀ ਮੈਂ ਪੜ੍ਹਿਆ, ਉੱਥੋਂ ਹੀ ਮੈਂ ਸ਼ੁਰੂ ਹੋਇਆ ਔਰ ਮੈਂ ਪੂਰੀ ਉਹਨਾਂ ਦਾ ਵਲੰਟੀਅਰ ਬਣ ਕੇ ਬਾਬਿਆਂ ਦਾ, ਸਾਧੂਆਂ ਦਾ ਮੈਂ ਕੰਮ ਕੀਤਾ ਔਰ ਤਕਰੀਬਨ 12-13 ਸਾਲ ਮੈਂ ਪ੍ਰਚਾਰ ਜਿਹੜਾ ਆ ਉਹੀ ਕੀਤਾ। ਪਿਛਲੇ 4-5 ਸਾਲ ਤੋਂ ਮੈਂ ਆਪਣੇ ਆਪ ਨੂੰ ਬਦਲਿਆ। ਮੈਨੂੰ ਇਹ ਲੱਗਦਾ ਸੀ ਕਿ ਸਾਡੇ ਸਿੱਖਾਂ ਦੇ ਵਿੱਚ ਘੱਟ ਤੋਂ ਘੱਟ 10 ਧੜੇ ਹੈ, 10 ਗਰੁੱਪ ਬਣੇ ਹੋਏ ਹੈ, ਉਹਨਾਂ 10 ਗਰੁੱਪਾਂ ਦੇ ਵਿੱਚ ਆਪਣੀ ਆਪਣੀ ਮਰਿਆਦਾ ਹੈ, ਉਹਨਾਂ ਦੇ ਆਪਣੇ ਆਪਣੇ ਸੰਵਿਧਾਨ ਨੇ, ਆਪਣੇ ਆਪਣੇ 5 ਪਿਆਰੇ ਨੇ। ਉਹ ਕੀ ਹੈ ਕਿ ਜੇ ਤੁਸੀਂ ਅੱਜ ਤੁਹਾਡਾ ਮਨ ਮੰਨੇ ਕਿ ਮੈਂ ਅੰਮ੍ਰਿਤ ਛਕਣਾ ਤਾਂ ਤੁਸੀਂ ਸੋਚਣਾ ਕਿ ਮੈਂ ਕਿਹੜਾ ਅੰਮ੍ਰਿਤ ਛਕਣਾ, ਕਿਉਂਕਿ 10 ਅੰਮ੍ਰਿਤ ਨੇ ਇੱਥੇ, 10 ਤਰ੍ਹਾਂ ਦੇ 5 ਪਿਆਰੇ ਨੇ, ਤੁਸੀਂ ਖੁਦ ਕਨਫਿਊਜ ਹੋ ਜਾਣਾ ਵੀ ਮੈਂ ਜਾਵਾਂ ਕਿੱਧਰ। ਉਸ ਵੇਲੇ ਮੈਂ ਇਹ ਛੱਡ ਕੇ ਵੀ ਸਾਡੇ ਅਲੱਗ ਅਲੱਗ ਧੜਿਆਂ ਨਾਲੋਂ ਅਸੀਂ ਇੱਕ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਤੇ ਅਸੀਂ ਚੱਲੀਏ, ਤੇ ਮੈਂ ਬਾਬਿਆਂ ਵਾਲੀ ਮਰਿਆਦਾ ਚੋਂ ਨਿਕਲ ਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਲਾਗੂ ਕਰ ਲਿਆ ਆਪਣੇ ਸਥਾਨ ਤੇ ਵੀ, ਜਿੱਥੇ ਜਿੱਥੇ ਅੰਮ੍ਰਿਤ ਸੰਚਾਰ ਹੋਣੇ ਸੀ ਉਹ ਉਦਾਂ ਕਰਾਉਣੇ ਆਪਾਂ ਸ਼ੁਰੂ ਕਰ ਦਿੱਤੇ। ਉਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੋਈ ਵੀ ਬਾਬੇ ਜਿਹੜੇ ਜਿਨ੍ਹਾਂ ਦਾ ਮੈਂ ਫ੍ਰੀ ਦਾ ਵਲੰਟੀਅਰ ਸੀ ਔਰ ਪੂਰਾ ਦਿਨ ਰਾਤ ਪ੍ਰਚਾਰ ਕਰਦਾ ਸੀ, ਉਹਨਾਂ ਨੂੰ ਹੋਇਆ ਵੀ ਇਹ ਬੰਦਾ ਸਾਡੇ ਚੋਂ ਨਿਕਲਿਆ ਤੇ ਅੱਜ ਇਹ ਗੱਲ ਕਰ ਰਿਹਾ ਅਕਾਲ ਤਖ਼ਤ ਦੀ ਮਰਿਆਦਾ ਦੀ, ਤੇ ਜੋ ਇੱਕ ਇਹਦੇ ਨਾਲ ਮਰਿਆਦਾ, ਜਦੋਂ ਵੈਸੇ ਨੋਰਮਲ ਗੱਲ ਮਰਿਆਦਾ ਦੀ ਪ੍ਰੋਬਲਮ ਕੀ ਪੈਣੀ ਹੈ, ਤੁਸੀਂ ਘਰ ਦੇ 5 ਜੀਓ 6 ਹੋ, ਇੱਕ ਨਾਨਕ ਸਰ ਅੰਮ੍ਰਿਤ ਛਕ ਆਇਆ, ਇੱਕ ਰਾੜਾ ਸਾਹਿਬ ਛਕ ਆਇਆ, ਇੱਕ ਨਿਹੰਗ ਸਿੰਘਾਂ ਕੋਲ ਛਕ ਆਇਆ, ਇੱਕ ਹਜ਼ੂਰ ਸਾਹਿਬ ਛਕ ਆਇਆ, ਇੱਕ ਦਮਦਮੀ ਟਕਸਾਲ ਚ ਛਕ ਆਇਆ, ਇੱਕ ਚਲਿਆ ਗਿਆ ਅਕਾਲ ਤਖ਼ਤ ਸਾਹਿਬ ਚ। ਚਲੋ ਇਦੋਂ ਵੀ ਜ਼ਿਆਦਾ ਨੇ, ਮੈਂ ਨਹੀਂ ਗਿਣ ਲੈਣਾ। ਉਹ 6-7 ਜਣਿਆਂ ਨੇ ਜਦੋਂ ਟੇਬਲ ਤੇ ਘਰ ਵਾਪਸ ਆ ਕੇ ਬਹਿਣਾ, ਉਹਨਾਂ 6 ਜੀਆਂ ਦੀ ਸੋਚ ਨਹੀਂ ਰਲਣੀ।
1: ਬਿਲਕੁਲ,
2: ਕਿਉਂ ਨਹੀਂ ਰਲਣੀ? ਉਹਨੇ ਕਹਿਣਾ ਹੈ ਕਿ ਅਸੀਂ ਇਹ ਮੰਨਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਵਿੱਚ ਨੇ 5 ਦੇ, ਤੇ ਮੈਨੂੰ ਕਹਿ ਕੇ ਗਏ ਨੇ ਮਾਸ ਨਹੀਂ ਖਾਣਾ। ਦੂਜਾ ਕਹੇਗਾ ਮੈਨੂੰ ਤਾਂ 5 ਚ ਕਹਿ ਕੇ ਗਏ ਨੇ ਵੀ ਕੋਈ ਗੱਲ ਨੀ। ਇੱਕ ਨੇ ਕਹਿਣਾ ਮੂਲ ਮੰਤਰ ਪੜ੍ਹਨਾ ਅਸੀਂ ਗੁਰਪ੍ਰਸਾਦ ਤੱਕ, ਦੂਜੇ ਨੇ ਕਹਿਣਾ ਮੈਨੂੰ ਤਾਂ ਨਾਨਕ ਹੋਸੀ ਪੀ ਸੱਚ ਤੱਕ ਕਹਿ ਗਏ, ਇੱਕ ਮਾਂ ਨੇ ਕਹਿਣਾ ਮੈਨੂੰ 4 ਰੰਗ ਹੀ ਹੁਕਮ ਕਰਕੇ ਗਏ, ਵੀ ਨੀਲਾ ਕਾਲਾ ਕੇਸਰੀ ਤੇ ਚਿੱਟਾ ਹੀ ਪਾਣਾ। ਧੀ ਨੇ ਕਹਿਣਾ ਮੈਨੂੰ ਤਾਂ ਉਹਨਾਂ ਨੇ ਰੋਕੀ ਨੀ, ਜਿਹੜਾ ਮਰਜ਼ੀ ਪਾ ਲਿਆ ਕਰ। ਓਕੇ, ਇੱਕ ਧੀ ਕਹਿੰਦੀ ਹੈ ਮੈਨੂੰ ਤਾਂ ਕਿਹਾ ਵੀ ਦਸਤਾਰ ਤੋਂ ਬਿਨਾਂ ਹੀ ਅੰਮ੍ਰਿਤ ਛਕਾਣੇ ਨੀ, ਪਹਿਲਾਂ ਪੱਗ ਬੰਨ, ਲੜਕੀ ਦਸਤਾਰ ਸਜਾਏਗੀ ਫਿਰ ਅੰਮ੍ਰਿਤ ਛਕਾਵਾਂਗੇ, ਅਸੀਂ ਤਾਂ ਛਕਾਉਂਦੇ ਨੀ ਦਸਤਾਰ ਬਿਨਾਂ 5 ਪਿਆਰੇ। ਹੁਣ ਦੱਸੋ ਤੁਸੀਂ ਵੀ 7 ਜਣੇ ਘਰੋਂ ਸਿੱਖੀ ਧਾਰਨ ਗਏ ਸੀ ਔਰ ਸੱਤੇ ਦੇ ਸੱਤਾਂ ਦੀ ਵਿਚਾਰਧਾਰਾ ਆਪਸ ਵਿੱਚ ਮਿਲ ਨਹੀਂ ਰਹੀ,
1: ਪਾਟ ਕੇ ਆ ਗਏ।
2: ਇਹੀ ਸਾਡੀ ਸਾਰੀ ਕੌਮ ਨਾਲ ਹੋਇਆ, ਕਿਉਂਕਿ ਅਲੱਗ ਅਲੱਗ ਧੜੇ ਬਣ ਗਏ, ਅਲੱਗ ਅਲੱਗ ਧੜਿਆਂ ਨੇ ਅੰਮ੍ਰਿਤ ਇੱਕ ਕਰਦਾ ਸੀ, ਇਹਨਾਂ ਨੇ ਅੰਮ੍ਰਿਤ ਵੀ ਵੰਡ ਲਿਆ ਆਪੋ ਆਪਣੇ। ਜੇ ਤੁਸੀਂ ਅੱਜ ਅਕਾਲ ਤਖ਼ਤ ਸਾਹਿਬ ਤੇ ਇੱਕ ਹਫ਼ਤਾ ਲਾਓ, ਕੋਈ ਬਾਹਰੋਂ ਬੰਦਾ ਸੱਦ ਲਈਏ, ਇੱਕ ਹਫ਼ਤਾ ਉੱਥੋਂ ਨਿਕਲੇ ਕਵੇ ਮਹਿਤਾ ਚੌਂਕ ਦਮਦਮੀ ਟਕਸਾਲ ਚ ਚੱਲਦੇ ਆ, ਉੱਥੋਂ 1 ਵੀਕ ਨਾਨਕ ਸਰ ਚੱਲਿਆ ਜਾਵੇ, ਉੱਥੋਂ 1 ਵੀਕ ਛੱਡ ਕੇ ਮਸਤਵਾਣੇ ਚੱਲਿਆ ਜਾਵੇ, ਉੱਥੋਂ ਛੱਡ ਕੇ ਉਹ ਹਜ਼ੂਰ ਸਾਹਿਬ ਚੱਲਿਆ ਜਾਵੇ, ਉਹ ਪਾਗਲ ਹੋਣ ਵਾਲਾ ਹੋ ਜਾਏਗਾ। ਮੈਨੂੰ ਇਹ ਨੀ ਪਤਾ ਲੱਗਦਾ ਵੀ ਸਿੱਖਾਂ ਦੀ ਮਰਿਆਦਾ ਕਿਹੜੀ, ਇੱਕ ਮਰਿਆਦਾ ਸਾਰੀ ਕੌਮ ਨੂੰ ਇੱਕ ਕਰ ਸਕਦੀ, ਕਿਉਂਕਿ ਸੰਵਿਧਾਨ ਇੱਕ ਚਾਹੀਦਾ। ਉਹਦੇ ਵਿੱਚ ਕੀ ਹੈ ਕਿ ਅੱਜ ਅਸੀਂ ਥਰੂ 5 ਪਿਆਰਿਆਂ ਦੇ ਇੰਨਾ ਵਧੀਆ ਕੰਸੈਪਟ ਕੌਮ ਨੂੰ ਇੱਕ ਕਰਨ ਵਾਲਾ ਸ਼ਰਾਰਤੀ ਬੰਦਿਆਂ ਨੇ ਮੇਰੇ ਵਰਗਾ ਬੰਦਾ ਉੱਠਦਾ ਪ੍ਰਚਾਰ ਸ਼ੁਰੂ ਕਰਦਾ ਆਪਣੇ ਬੰਦਿਆਂ ਵਿੱਚੋਂ ਪੰਜ ਬੰਦੇ ਸੰਗਤ ਵਿੱਚੋਂ ਚਾਰ ਪੰਜ ਪਿਆਰੇ ਉਹਨਾਂ ਨੂੰ ਬਾਣੀ ਕੰਠ ਕਰਾਈ ਆਪਣੇ ਪੰਜ ਪਿਆਰੇ ਬਣਾ ਲਏ ਪੰਜ ਪਿਆਰੇ ਬਣਾਉਣ ਤੋਂ ਬਾਅਦ ਸਟੇਜ ਤੇ ਚੜ੍ਹਦਾ ਉੱਥੇ ਜਾ ਕੇ ਫਿਰ ਉਹ ਆਪਣੀ ਗੱਲ ਡਿਲੀਵਰ ਸਿੱਧੀ ਤਾਂ ਕਰ ਨਹੀਂ ਸਕਦਾ ਵਿਆਸ ਵਾਲੇ ਦੂਜੇ ਤੀਜੇ ਤਾਂ ਆਪਣੀ ਆਪਣੀ ਕਰਦੇ ਹੈ ਪਰ ਇਹ ਕੀ ਕਰਦਾ ਥਰੂ ਪੰਜ ਪਿਆਰਿਆਂ ਦੇ ਆਪਣੀ ਗੱਲ ਕਹਿਣੀ ਸ਼ੁਰੂ ਕਰਦਾ ਪੰਜ ਪਿਆਰਿਆਂ ਦੇ ਥਰੂ ਆਪਣੀ ਸੋਚ ਨੂੰ ਪਬਲਿਕ ਦੇ ਵਿੱਚ ਭੇਜਦਾ ਕਿਸੇ ਨੇ 10 ਲੱਖ ਆਪਣੀ ਸਾਈਡ ਤੇ ਕਰ ਲਿਆ ਹੈ ਕੋਈ ਤੁਹਾਡਾ 5 ਲੱਖ ਕੋਈ ਤੁਹਾਡਾ 1 ਲੱਖ ਏਦਾਂ ਸਾਡੀ ਸਾਰੀ ਕੌਮ ਵੰਡੀ ਗਈ ਇਸ ਚੀਜ਼ ਨੂੰ ਵੇਖਦਿਆਂ ਹੋਇਆ ਮੈਂ ਜੋ ਕਿ ਦਮਦਮੀ ਟਕਸਾਲ ਦੀ ਮਰਿਆਦਾ ਦ੍ਰਿੜ ਕਰਾਉਂਦਾ ਸੀ ਸਾਰੇ ਪਾਸੇ ਅਸੀਂ ਉਹ ਛੱਡ ਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਸ਼ੁਰੂ ਕਰ ਲਿਆ ਜੋ ਕਿ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ

0: ਜਾਂ ਕਈ ਕਿਸਮ ਦੀਆਂ ਮਰਿਆਦਾਵਾਂ, ਉਹਨਾਂ ਦੀ ਸੋਚਣੀ, ਉਹਨਾਂ ਦੀ ਧਾਰਨਾ ਕਈ ਕਿਸਮ ਦੀ ਹੈ, ਇਹ ਰੁਕੋ ਕਿੱਥੇ ਮਸਲਾ ਜਾ ਕੇ ਫਿਰ?
1: ਨਹੀਂ, ਇਹ ਤਾਂ ਸਥਾਪਤੀ ਦਾ ਝਗੜਾ ਹੈ ਸਾਡੇ ਵਿੱਚ ਅੱਜ ਤੱਕ। ਕੁਛ ਧਿਰਾਂ ਏਦਾਂ ਦੀਆਂ ਸਿੱਖਾਂ ਵਿੱਚ, ਉਹ ਕੌਮ ਦੇ ਬਿਹਾਫ ਤੇ ਫੈਸਲੇ ਲੈਂਦੇ
2: ਨੇ।
1: ਉਹ ਕੌਮ ਨਹੀਂ ਹੈਗੇ, ਕੌਮ ਸਾਡੇ ਤੁਹਾਡੇ ਵਰਗੇ ਜਿਹੜੇ ਤੁਸੀਂ ਕੌਮ ਦਾ ਹਿੱਸਾ ਨਹੀਂ ਹੈਗੇ। ਹਰ ਬੰਦਾ ਇੱਥੇ, ਹਰ ਸਿੱਖ 2.5 ਕਰੋੜ ਹੈ, ਪਰ 2,500 ਬੰਦਾ ਤੁਸੀਂ ਨੋਟ ਕਰਕੇ ਦੇਖੋ ਜਿਹੜਾ ਕੌਮ ਦੇ ਬਿਹਾਫ ਤੇ ਫੈਸਲੇ ਲੈ ਰਿਹਾ। ਵੱਡੀ ਪ੍ਰੋਬਲਮ ਸਾਡੀ ਇਹ ਹੈ ਕਿ ਹਰ ਬੰਦਾ ਆਪਣੇ ਬੱਚੇ ਪਾਲਦਾ, ਘਰ ਦਾ ਕੰਮ ਕਰਦਾ, ਔਰ ਉਹ ਕਹਿੰਦਾ ਕਿ ਮੈਂ ਕੀ ਲੈਣਾ, ਗੁਰਦੁਆਰੇ ਜਾਣਾ ਮੈਂ ਵੀਕਐਂਡ ਤੇ, ਕਦੇ ਮੱਥਾ ਟੇਕਣਾ, ਕਦੇ ਮਹੀਨੇ ਬਾਅਦ ਮੈਂ ਮੱਥਾ ਟੇਕਿਆ ਤੇ ਘਰ ਆ ਗਿਆ, ਮੈਨੂੰ ਕੀ ਲੱਗੇ ਕੌਮ ਚ ਕੀ ਹੋ ਰਿਹਾ, ਪੰਥ ਚ ਕੀ ਹੋ ਰਿਹਾ। ਔਰ ਕੁਛ ਬੰਦੇ ਸਾਡੇ ਕਾਬਜ਼ ਹੋ ਕੇ ਤੇ ਉਹ ਇਹਦੇ ਉੱਤੇ ਸਾਡੇ ਸਿਸਟਮ ਤੇ ਬੈਠੇ ਆ, ਤੇ ਹੁਣ ਜਦੋਂ ਤੁਸੀਂ ਆਪਣੇ ਤਰੀਕੇ ਨਾਲ ਗੱਲ ਕਰਨੀ ਸ਼ੁਰੂ ਕਰਦੇ ਹੋ, ਕਿਉਂਕਿ ਸਮਾਂ ਪੜਿਆ ਲਿਖਿਆ ਦਾ ਤੇ ਜਿਹੜੀਆਂ ਦਲੀਲਾਂ ਅੱਜ ਅਸੀਂ ਦੇ ਰਹੇ ਹਾਂ ਉਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਏਗਾ। ਕਿਉਂਕਿ ਜੇ ਅਸੀਂ ਉਹੀ ਕੁਛ ਰੱਖਣਾ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ ਨੂੰ, ਉਹਨਾਂ ਦੀ ਭਗਤੀ ਲਹਿਰ ਹੈ ਜਿਹੜੀ ਇਹ ਪੰਥੀਆਂ ਦੀ, ਇਹ ਅਸਲ ਵਿੱਚ ਇਨਕਲਾਬੀ ਲਹਿਰ ਹੈ। ਜੇ ਅਸੀਂ ਇੱਥੇ ਖੜੇ ਰਹਿਣਾ ਵੀ ਗੁਰੂ ਨਾਨਕ ਦਾ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਸੀ, ਗੁਰੂ ਨਾਨਕ ਦਾ ਮਕਸਦ ਸੀ ਕਿ ਰੀਠੇ ਕੌੜੇ ਹੈ ਤੇ ਮੈਂ ਮਿੱਠੇ ਕਰਨੇ, ਗੁਰੂ ਨਾਨਕ ਦਾ ਮਕਸਦ ਸੀ ਕਿ ਉੱਥੇ ਪਾਣੀ ਨਹੀਂ ਮੈਂ ਪਾਣੀ ਕੱਢਣਾ, ਗੁਰੂ ਨਾਨਕ ਦਾ ਮਕਸਦ ਸੀ ਕਿ ਦਰਖਤਾਂ ਤੋਂ ਮੈਂ ਫਲ ਲਾ ਝਾੜਨੇ ਆ, ਇਹ ਮੇਰਾ ਕੰਮ ਹੈ। ਨਹੀਂ, ਗੁਰੂ ਨਾਨਕ ਇਨਕਲਾਬੀ ਨੇ, ਉਹਨਾਂ ਦੀ ਸੋਚ ਨੂੰ ਅਸੀਂ ਜੇ ਇੱਧਰ ਹੀ ਲੈ ਕੇ ਜਾਣਾ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ। ਅੱਜ ਅਸੀਂ ਸਿਰਫ ਗੁਰੂ ਨਾਨਕ ਸਾਹਿਬ ਨੂੰ ਇੱਕ ਜਾਦੂਗਰ ਬਣਾ ਕੇ, ਕਰਾਮਾਤੀ ਬਣਾ ਕੇ ਪੇਸ਼ ਕਰ ਰਹੇ ਹਾਂ ਜੋ ਕਿ ਸੱਚ ਨਹੀਂ ਹੈ। ਸੋ ਇਹ ਗੱਲਾਂ ਮੈਂ ਨਹੀਂ ਕਰ ਰਿਹਾ, ਤੁਸੀਂ ਵੀ ਬੜੇ ਬੰਦਿਆਂ ਤੋਂ ਸੁਣੀਆਂ ਹੋਣਗੀਆਂ। ਲਿਟਰੇਚਰ ਬਹੁਤ ਛਪਿਆ, 100 ਸਾਲ ਤੋਂ ਰੌਲਾ ਚੱਲ ਰਿਹਾ, ਬੜੇ ਬੰਦਿਆਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ, ਜਿਹੜੇ ਜਿਹੜੇ ਬੰਦਿਆਂ ਨੇ ਗੱਲ ਕੀਤੀ ਉਹਨੂੰ ਪੰਥ ਚੋਂ ਬਾਹਰ ਕੱਢ ਦਿੱਤਾ ਗਿਆ। ਇਹ ਕਹਿ ਕੇ ਵੀ ਕੌਮ ਦਾ ਗਦਾਰ ਹੈ, ਇਹ ਪੰਥ ਦਾ ਗਦਾਰ ਹੈ, ਇਹ ਗਲਤ ਗੱਲ ਲਿਖੀ ਕਿਤਾਬ ਜਾਂ ਛਾਪੀ ਜਾਂ ਇਹਨੇ ਬੋਲਿਆ, ਉਹਨਾਂ ਨੂੰ ਕੱਢ ਦਿੱਤਾ ਗਿਆ। ਹੁਣ ਹਾਲਾਤ ਇਹ ਨੇ ਕਿ ਸੋਸ਼ਲ ਮੀਡੀਆ ਆ ਗਿਆ, ਔਰ ਜਦੋਂ ਮੈਂ ਬਦਲਿਆ ਤਾਂ ਮੈਂ ਪੂਰਾ ਲਾਮ ਲਸ਼ਕਰ ਨਾਲ ਲੈ ਕੇ ਆਇਆ ਸੀ ਨਾ, ਮੈਂ ਇਕੱਲਾ ਤਾਂ ਆਇਆ ਨੀ, ਜੇ ਮੈਂ ਇੱਧਰ ਚੇਂਜ ਹੋਣਾ ਸੀ ਤਾਂ ਮੇਰਾ ਸਾਰਾ ਕੁਛ ਹੀ ਨਾਲ ਆਉਣਾ। ਸਾਡੇ ਕੋਲ ਇੱਕ ਸੰਸਥਾ ਸੀ ਜਿਹੜੀ ਇਹ ਜਗ੍ਹਾ ਜਿੱਥੇ ਗੁਰਦੁਆਰਾ ਪਰਮੇਸ਼ਰ ਦਾ, ਉਹ ਸੰਸਥਾ ਜਿਹੜੀ ਹੈ ਉਹ ਇੱਕ ਪੂਰੀ ਤਰ੍ਹਾਂ ਨਾਲ ਸਿਸਟਮ ਸੀ, ਪੂਰਾ ਸਥਾਪਿਤ ਸੀ, ਉੱਥੇ ਸਾਰਾ ਬਣਿਆ ਬਣਾਇਆ ਸੀ। ਜਦੋਂ ਉਹ ਸਿਸਟਮ ਦੇ ਨਾਲ ਉਸ ਚੀਜ਼ ਦੇ ਉੱਤੇ ਚੋਟ ਹੋਈ ਹੈ ਨਾ, ਕੋਈ ਇੱਕ ਬੰਦਾ ਕਰਦਾ ਸੀ ਤਾਂ ਉਹਨੂੰ ਗਦਾਰ ਕਹਿ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ, ਪੰਥ ਫੇਕੋ, ਉਹਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਨਹੀਂ, ਬੰਦਾ ਖਤਮ, ਉਹ ਆਪਣੇ ਘਰ ਬਹਿ ਗਿਆ। ਕੁਛ ਮਰ ਗਏ ਹੈ, ਕੁਛ ਮਰਨ ਕਿਨਾਰੇ ਹੈ ਤੇ ਕੁਛ ਅਜੇ ਜਿਉਂਦੇ ਹੈ ਪਰ ਗੁੰਮਨਾਮ ਹੋ
2: ਚੁੱਕੇ।
1: ਉਹਨਾਂ ਨੇ ਗੱਲ ਕੀਤੀ ਹੈ, ਇਹ ਕੋਈ ਨਵੀਆਂ ਗੱਲਾਂ ਨਹੀਂ ਹੈ, ਪਰ ਹੁਣ ਕੀ ਹੈ ਕਿ ਉਹ ਗੱਲ ਬੜੇ ਜ਼ੋਰ ਸ਼ੋਰ ਨਾਲ ਹੋਈ ਹੈ। ਉਹ ਹੋਈ ਵੀ ਹੈ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਮਰਿਆਦਾ ਦੀ ਗੱਲ ਸਮਝੀ ਤੇ ਉਦੋਂ ਉਸ ਤੋਂ ਬਾਅਦ ਅਟੈਕ ਹੋ ਗਿਆ। ਜਦੋਂ ਮੇਰੇ ਤੇ ਅਟੈਕ ਹੋਇਆ ਸ਼ਡੀਲ ਲਾ ਕੇ, ਮੇਰੇ ਸਾਥੀ ਭੁਪਿੰਦਰ ਸਿੰਘ ਦਾ ਕਤਲ ਹੋਇਆ ਤੇ ਉਹ ਕਤਲ ਦੇ ਵਿੱਚ ਕੁਛ ਲੋਕਾਂ ਨੂੰ ਹੋਇਆ ਵੀ ਕਿਉਂ ਹੋਇਆ ਇਹਦੇ ਤੇ, ਬੜੇ ਬੰਦੇ ਮੈਨੂੰ ਨਹੀਂ ਸੁਣਦੇ ਸੀ, ਉਹ ਕਹਿੰਦੇ ਸੀ ਇੱਕ ਬਾਬਾ ਹੈ ਯਾਰ, ਬਾਬਿਆਂ ਨੂੰ ਅਸੀਂ ਨਹੀਂ ਸੁਣਨਾ। ਉਹਨਾਂ ਨੇ ਫਿਰ ਮੇਰੀ ਗੱਲ ਸੁਣਨੀ ਸ਼ੁਰੂ ਕੀਤੀ, ਜਿੱਥੇ 10,000 ਬੰਦਾ ਹੁੰਦਾ ਸੀ ਉੱਥੇ 20 ਆਇਆ, ਜਿੱਥੇ 20 ਸੀ ਉੱਥੇ 40 ਹੋਇਆ।
0: ਪਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਤੁਹਾਡੇ ਸਾਥੀ ਦਾ ਕਤਲ ਹੋਇਆ, ਜਿਹੜੇ ਤੁਹਾਡੀ ਵਿਚਾਰਧਾਰਾ ਦੇ ਨਾਲ ਬਿਲਕੁਲ ਅਸਹਿਮਤ ਆ, ਉਹ ਤਾਂ ਇਹ ਵੀ ਗੱਲ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਕਿ ਢੱਡਰੀਆਂ ਵਾਲਿਆਂ ਹੋਰਾਂ ਨੇ ਆਪ ਹੀ ਕਤਲ ਕਰਤਾ, ਗੱਡੀ ਦੇ ਵਿੱਚ ਖੁਦ ਹੀ ਗੋਲੀ ਮਾਰਤੀ। ਜਦੋਂ ਇਹੋ ਜਿਹੇ ਸ਼ਬਦ ਤੁਹਾਡੇ ਕੰਨੀ ਪੈਂਦੇ ਆ, ਤੁਹਾਡੇ ਅੰਦਰ ਕੀ ਚੱਲਦਾ ਉਸ ਵੇਲੇ?
1: ਨਹੀਂ, ਮੈਨੂੰ ਇਹ ਲੱਗਦਾ ਜੀ ਵੀ ਉਹਨਾਂ ਬੰਦਿਆਂ ਨੇ ਅਗਲੇ ਦਿਨ ਹੀ ਇਹ ਗੱਲ ਆਪਣੇ ਆਪ ਹੀ ਮੰਨ ਗਏ ਸੀ ਵੀ ਅਸੀਂ ਕੀਤਾ, ਅਸੀਂ ਏਦਾਂ ਹੀ ਕਰਾਂਗੇ। ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ, ਟਕਸਾਲ ਵੱਲੋਂ ਭੇਜੇ ਬੰਦਿਆਂ ਨੇ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਸੀ, ਔਰ ਇਹ ਕਿਹਾ ਸੀ ਕਿ ਅਸੀਂ ਏਦਾਂ ਹੀ ਕਰਾਂਗੇ, ਉਹ ਮੰਨ ਗਏ ਸੀ ਔਰ ਮੀਡੀਆ ਦੇ ਵਿੱਚ।
0: ਪਰ ਹੁਣ ਅਮਰੀਕ ਸਿੰਘ ਅਜਨਾਲਾ ਵਰਗੇ ਲੋਕ ਇਹ ਗੱਲ ਫੇਰ ਕਹਿ ਰਹੇ ਆ ਬਈ ਅਸੀਂ ਇਹਨਾਂ ਦਾ ਕਿਤੇ ਦੀਵਾਨ ਨਹੀਂ ਲੱਗਣ ਦੇਣਾ, ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਆਏ ਆ, ਮੰਗ ਪੱਤਰ ਦੇ ਕੇ ਆਏ ਆ, ਲਾਮਬੰਦ ਹੋਣ ਦਾ ਵੇਲਾ, ਤੇ ਜੇਕਰ ਫੇਰ ਵੀ ਦੀਵਾਨ ਲੱਗਿਆ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਜੇਕਰ ਵਾਪਰਦੀ ਆ ਤਾਂ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ। ਜਦੋਂ ਇਹੋ ਜਿਹੀਆਂ ਚੁਣੌਤੀਆਂ ਮਿਲਦੀਆਂ ਹੋਣ, ਤੁਹਾਨੂੰ ਇਹ ਨੀ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ, ਹੁਣ ਤਾਂ ਚਲੋ ਮਾਝਾ ਖੇਤਰ ਦੇ ਵਿੱਚ ਗੱਲ ਹੋਈ ਹੈ, ਅਮਰੀਕਾ ਚ ਵੀ ਗੱਲ ਛਿੜ ਪੈਂਦੀ ਹੈ, ਇਹ ਪੂਰੇ ਪੰਜਾਬ ਦੇ ਵਿੱਚ ਫੈਲੂਗੀ, ਫਿਰ ਤੁਹਾਡਾ ਜ਼ੁਬਾਨ ਲੱਗੂ ਕਿੱਥੇ?
1: ਨਹੀਂ, ਮੈਂ ਕੋਈ ਜ਼ਰੂਰੀ ਨਹੀਂ ਸਮਝਦਾ ਕਿ ਮੇਰੇ ਦਿਮਾਗ ਲੱਗੇ, ਔਰ ਮੈਂ ਤੁਹਾਡੇ ਚੈਨਲ ਤੇ ਵੀ ਮੈਂ ਕਹਿ ਰਿਹਾ ਮੇਰੀ ਰਿਕਾਰਡ ਹੋ ਜਾਣੀ ਹੈ।

0: میرا مننا یہ ہے کہ 6 مہینے زیادہ تو زیادہ 1 سال میں کر سکاں گا. اس تو بعد میں نہیں امید رکھدا کہ میں لمبا ٹائم اس طرح میں 20-50 ہزار دے کٹ چ بولاں گا. مینوں یہ لگدا ہے کہ انہاں دی بھکھلاہٹ مینوں دسدی ہے کہ انہاں نے مینوں اوداں نہیں بولن دینا. پر میں اج وی تہاڈے سامنے بول رہا ہوں. پر اتنا کہ ہے کہ جیوندا ضروری نہیں بولاں گا, ضرور اس سٹیج تے نہیں بولاں گا, تے نہ کیمرے اگے بیٹھ کے بولاں گا, کتے نہ کتے اپنی گل کہندا رہاں گا. وہ آواز جیڑی ہے میں جیڑی میں سٹینڈ ہے میرا وہ یہی رہنا, انہاں دے اگے جھکنا نہیں. ادھے واسطے دوانا دی جیڑی وہ آپ بلی دین نو تیار ہے, کوئی گل نہیں. نہیں پبلک وچ جان دین گے, رستے روکن گے. دیکھو ڈیموکریسی ہے, جی اج اسی 200 بندہ لے کے انہاں دا پروگرام روکن جاواں گے تاں پرشاسن نے روک دینا, انہاں دا بھی روک دینا. وہ کی کرن گے, انہاں دی مجبوری ہے, حالات ادھر دے. وہ ساڈا روکن واسطے آؤ گے تاں انہاں نے کہنا جی ساڈے واسطے کوئی ڈریاں والا یہ ضروری نہیں, ساڈے لئی واد وباد ہوئے گا, کوئی جھگڑا ہو گیا. ہوں کی ہوں 200 بندہ دھرنا لا کے بہ گیا, گرفتاریاں ہو گیا. مینو فون کر کے پوچھا جائے گا 300 بندہ گرفتار کریے, لاٹھی چارج کریے, کی میں کہاں گا بھی کرو.
1: بالکل صحیح غلط نہیں,
0: میں کدے نہیں کروں گا. امرتسر دے پروگرام میں خود رد کرتے, تارن تارن صاحب دے میں خود رد کرتے, کوئی ان سکھامی گھٹنا واپر گی. عام سکھ اتنے آئے ہیں, کوئی بی بی کوئی بچہ کسی کا نقصان ہو گیا, وہ تو ذمہ وار میں نہیں بن جانا. یہ کیوں نہیں ہٹتا؟ جدو اتنے رولا سی تو کیوں گیا؟ میں کیا چڈو, میں نہیں اتنے دو جگہ میں آپ نہیں گیا. اس بار میں کہا کہ میں جاواں گا, پر جے پرشاسن مینو پرمیشن دے گا. دینا نگر, ہاں جی
2: جی, تسی پہلا کر
0: دینا نگر, پھر مینوں جدوں انہوں نے نہیں پرمیشن دتی آپ رد کر دیتا. بھی کوئی گل نہیں, اسی کسی طرح نا ڈانچا ڈیموکریسی نو اسی گل منتے ہیں, سمجھتے ہیں. یہ گل ٹھیک ہے, ڈیموکریسی دے وچ بھی گھٹ گنتیاں ود گنتیاں دا بڑا رولا چل رہا, ود گنتیاں گھٹ گنتیاں نال ٹکرا کردیاں آئیاں. اسی نہیں کہندے کہ سارے نوں ایکو جہا سارا کچھ مل رہا ہے. ساڈے نال ہمیشہ سکھاں دے نال ایہو ویہار صحیح ہویا, ایکو جہا متری مال والی گل اسی منتے ہیں, پر سانوں بچ بچا کے لنگنا پینا کیونکہ ساڈی گنتی بڑی تھوڑی سی.
1: پر ایسی گل وچ اے ہور نکل کے آؤں بھی دیوان, تسی کہا کہ 6 مہینے جاں 1 سال بعد جے تر حالات ایویں رہے تاں بند کر دینے. تسی وار وار کہنے ہو کہ سنواد دی گل ہے, سنواد رچاونا چاہیے. دیوان تسی بند کرتے, جس طریقے دے نال تسی بیچاراں دا پرگٹاوا کردے ہو, ٹی وی چینلاں نوں ویسے نہیں پٹ بیندے, تے پھر تسی سنواد رچاؤ گے کیویں؟
0: نہیں سنواد تو ہے جی, اپنی گل جیڑی ہے. ہوں اج بھی بہت سارے لوگ ہے, جدوں بھی آپ کوئی سوشل میڈیا تے اپنی گل جاندی ہے انہوں نے سنتے ہیں, آپ وہ گل اپنی کرتے رہاں گے. جنے کو سن گے, جنیا نو دیکھو, کسی نو منایا نہیں جا سکتا. گرو رام داس جی کا پتر پرچھی جاندا ہے, کی انہوں نے ٹرائی نہیں کی ہونی؟ بانی کہندا کبیر سچا ستگر کیا کرے, جو سکھا میں چوک, اندھے ایک نہ لگے جو باس بجائیے پھوک. سو جہے بندے نے نہیں سمجھنا, گیان ہمیشہ لین کا وشا ہے, دین کا وشا نہیں, کیونکہ کدے کسی نو دتا نہیں جا سکتا. انفارمیشن دتی جا سکتی ہے, جانکاری آپ دینے ہاں, اگلے نے انہوں مننا ہے یا نہ مننا ہے اگلے کی مرضی ہے. سو یہ دیکھا گیا آنے والے سال 2 سالوں میں کنے کو لوگ ہے جی اس گل نال ایگری ہوں, کنے کو لوگ ہے جہے پھر بھی آپ وادہ وادہ کے نال مینو سننا چاہتے ہیں. تو وہ کوئی نہیں, اتنے بیٹھا میں, مینو ملن گے سنن گے جنا کو ہوئے گا. پر میں یہ لیے اپنا مائنڈ سیٹ کر لیا بھی میں بہت بڑے بڑے اکٹھان کے وچ مینو اس گل کا مان ہے کہ میں 19 سال 20 سال ہو جانے مینوں 2 مہینے تک, 20 سال میں پرچار کیتا ہے, پر میرے اگے کدے ادا نہیں ہویا کہ 20 بندے دیکھے. میں بہت بڑے بڑے اکٹھ دیکھے, پچھے تک بھی میں سنگت دیکھی, میری نظر نہیں جا رہی. این دور تک میں پنڈال اناج منڈیاں پڑیاں دیکھیاں انہاں 20 سالاں چ. سو میں ہن جے اس پڑا دیتے ہیں, پر میں چاہنا ہے کہ جیڑی گل میں کر رہا ہوں, جیڑی گل میری انڈرسٹینڈنگ ہے, وہ میری سمجھ دے اوپر وچار ہو گئے. انہاں دی سمجھ دے اپا ہوگا اگلے ٹاپک وچ کر لیں گے, کہ انہاں دی سمجھ دے اوپر تے میری سمجھ دے اوپر وچار ہو گئے, اودے تے کمنٹ کرو.
2: آپ گلاں باتیں اس طرح جاری رکھاں گے, پر ویلا وقفے دا ہو گیا جی, وقفے تو بعد باقی دی گل اگے توڑدے ہاں. جج دا وچار پرائم ایشیا ٹی وی تے وقفے تو بعد ایک بار پھر تو تھوڑا سارے دا سواگت ہے جی. چج دا وچار ویکھ رہے ہو تسی, میں ہاں ہرمن تھنت, میرے نال نے سورن سنگھ ٹھانا تے ساڈے دوواں دے نال نے بھائی رنجیت سنگھ ہوری. سو میرا سوال اے سی, تسی کہنے ہو وی میرے وچاراں دے حساب دے نال وارتالاپ ہووے تے پھر کوئی حل ہو سکدا ہے, کی تھانوں لگدا ہے وی جڑا رستہ تسی پڑھ کے تر رہے ہو, تسی کہنے ہو وی جے او وواد کھڑا کرن گے, تسی کہنے ہو دیوان نہیں لگن گے اوتھے کیونکہ تسی نقصان نہیں چاہندے, ہے نا؟ پر جڑا رستہ تسی اے پڑھیا تھانوں لگدا ہے وی ادھر مسئلے دا حل ہو جائے گا, کیونکہ ਜਦੋਂ ਵੀ ਕਿਤੇ ਤੁਹਾਡੀ ਗੱਲ ਆਉਂਦੀ ਹੈ ਤਾਂ ਤੁਹਾਡੀ ਗੱਲ ਤੋਂ ਬਾਅਦ ਵੀਡੀਓਜ਼ ਹੋਰ ਪੈਣ ਲੱਗ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਹਨਾ, ਫਿਰ ਉਹ ਵਿਵਾਦ ਹੋਰ ਜ਼ਿਆਦਾ ਭੱਖ ਜਾਂਦਾ। ਤੁਹਾਨੂੰ ਕੀ ਲੱਗਦਾ ਵੀ ਕਿੱਥੇ ਕੁ ਜਾ ਕੇ ਇਹਦਾ ਹੱਲ ਹੋ?
1: ਇਹਨਾਂ ਦੇ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਨਾ ਕੁਨੀਨ ਦੀ ਗੋਲੀ ਗੁੜ ਦੇ ਵਿੱਚ ਲਪੇਟ ਕੇ ਨਹੀਂ ਦਿੰਦੇ ਤੁਸੀਂ, ਠਾਹ ਖੋਟਾ ਚੱਲਦਾ,
2: ਸਿੱਧੀ ਗੱਲ ਕਹਿ ਦਿੰਦੇ ਹੋ।
0: ਨਹੀਂ, ਸਾਫ ਸੁਥਰਾ ਤਾਂ ਮੇਰਾ ਖਿਆਲ ਹੈ ਕਿ ਏਦਾਂ ਮੈਂ ਸ਼ਬਦ ਵਰਦਾ ਵੀ ਬਾਬਿਆਂ ਨੇ ਸਾਨੂੰ ਲੁੱਟ ਕੇ ਖਾਧਾ, ਇਹਨਾਂ ਨੇ ਸਾਡਾ ਦਿਮਾਗੀ ਵਿਕਾਸ ਨਹੀਂ ਹੋਣ
2: ਦਿੱਤਾ,
0: ਉਹਨਾਂ ਨੇ ਏਡੀ ਵੱਡੀ ਸੰਗਤ ਵਿੱਚ ਕਹਿ ਰਿਹਾ ਆ, ਲੋਕ ਇਹਨੂੰ ਸੁਣ ਰਹੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੇ ਕੁਐਸਚਨ ਖੜੇ ਹੋਣਗੇ। ਕਿਉਂਕਿ ਜਿਵੇਂ ਇਹ ਕਹਿੰਦੇ ਆ ਕਿ ਪੜੋ ਪੜੋ ਪੜੋ, ਮੈਂ ਕਹਿੰਦਾ ਸਮਝੋ, ਪੜ ਪੜ ਕੇ ਤਾਂ ਅਸੀਂ ਪਤਾ ਨੀ ਜ਼ਿੰਦਗੀਆਂ ਲੰਘਾ ਲਈਆਂ, ਪਰ ਬੰਦਿਆਂ ਨੇ ਜੱਗੀ ਸਾਹਿਬ ਸਾਰੀ ਜ਼ਿੰਦਗੀ ਪੜਿਆ ਪਰ ਉਹਦੇ ਅਰਥ ਸਮਝਣ ਦੀ ਕੋਸ਼ਿਸ਼ ਨਹੀਂ ਸੀ, ਉਹ ਕਿਹਾ ਕੀ ਜਾ ਰਿਹਾ ਉਹਨੂੰ ਸਮਝੋ। ਹੁਣ ਹਰ ਬੰਦੇ ਦਾ ਆਪਣਾ ਆਪਣਾ ਓਪੀਨੀਅਨ ਹੈ, ਨਜ਼ਰੀਆ। ਦੇਖੋ, ਮੇਰਾ ਮੰਨਣਾ ਇਹ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਨਹੀਂ ਦਿੱਤੇ, ਸਾਨੂੰ ਸਿਧਾਂਤਕ ਪ੍ਰਚਾਰਕ ਮੰਨਿਆ ਜਾਂਦਾ। ਮੈਂ ਪੜ੍ਹੇ ਲਿਖੇ ਵਰਗ ਚ ਆ ਕੇ ਵੇਖਿਆ, ਇੱਥੇ ਕਿਹਾ ਜਾਂਦਾ ਸਿਧਾਂਤ ਦੀ ਗੱਲ ਕਰੋ, ਪ੍ਰਿੰਸੀਪਲ ਨੇ ਜਿਹੜੇ ਉਹਨਾਂ ਤੇ ਉਸ ਟੋਪਿਕ ਤੇ ਗੱਲ ਕਰੋ। ਮੇਰਾ ਮੰਨਣਾ ਇਹ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਨਹੀਂ ਦਿੱਤਾ, ਸਾਨੂੰ ਕਿਹਾ ਸਿਧਾਂਤਕ ਪ੍ਰਚਾਰਕ ਜਾਂਦਾ, ਇਹ ਸਿਧਾਂਤ ਦੇ ਸਹੀ ਪ੍ਰਚਾਰਕ ਨੇ। ਕੁਛ ਬੰਦੇ ਮੈਨੂੰ ਮੰਨਦੇ ਨੇ, ਚਲੋ ਦੂਜਿਆਂ ਨੇ ਤਾਂ ਮੰਨਣਾ ਹੀ ਨਹੀਂ, ਪਰ ਜਿਹੜੇ ਮੈਨੂੰ, ਪਰ ਮੈਨੂੰ ਇਹ ਲੱਗਦਾ ਵੀ ਸਿਧਾਂਤ ਨਹੀਂ ਦਿੱਤਾ, ਗੁਰੂ ਸਾਹਿਬ ਸਾਨੂੰ ਸਮਾਜ ਨੂੰ ਵੇਖਣ ਦਾ ਨਜ਼ਰੀਆ ਦਿੰਦੇ। ਜਿੱਦਾਂ ਹੁਣ ਤੁਸੀਂ ਕੋਈ ਜਗ੍ਹਾ ਨੂੰ ਦੇਖਦੇ, ਹੁਣ ਤੁਹਾਡੇ ਸਾਹਮਣੇ ਕੋਈ ਵੀ ਸ਼ਖਸੀਅਤ, ਇੱਕ ਬੰਦਾ ਮੈਨੂੰ ਕਹਿੰਦਾ ਵੀ ਇਹ ਮੇਰੇ ਵਾਸਤੇ ਭਰਾ ਨੇ, ਕੋਈ ਕਹਿੰਦਾ ਜੀ ਮੇਰੇ ਵਾਸਤੇ ਇਹ ਬਾਬਾ ਜੀ ਨੇ, ਕੋਈ ਸਤਿਕਾਰ ਕਰਦਾ, ਤੁਸੀਂ ਪੱਤਰਕਾਰ ਹੋ, ਤੁਸੀਂ ਤੁਹਾਡਾ ਓਪੀਨੀਅਨ ਹੋਰ ਹੋਣਾ ਹੈ, ਮੇਰੀ ਗੱਡੀ ਨੂੰ ਵੇਖਣ ਦਾ, ਮੇਰੇ ਕੱਪੜਿਆਂ ਨੂੰ ਵੇਖਣ ਦਾ, ਮੇਰੇ ਜਗ੍ਹਾ ਨੂੰ ਵੇਖਣ ਦਾ, ਉਹ ਓਪੀਨੀਅਨ ਉਹ ਕਿੰਨਾ ਕੁ ਵਧੀਆ, ਤੁਸੀਂ ਓਨੇ ਵਧੀਆ। ਜਿਸ ਬੰਦੇ ਦਾ ਨਜ਼ਰੀਆ ਜ਼ਿੰਦਗੀ ਨੂੰ ਵੇਖਣ ਦਾ ਤੇ ਸਮਾਜ ਨੂੰ ਵੇਖਣ ਦਾ ਵਧੀਆ ਹੈ, ਉਹੀ ਵਧੀਆ, ਸਭ ਤੋਂ ਬੈਸਟ ਹੈ। ਕਾਮਨ ਸੈਂਸ ਗੁਰੂ ਸਾਹਿਬ ਨੇ ਕਿਹਾ ਸੀ ਡਿਵੈਲਪ ਕਰੋ। ਇੱਕ ਹੈ ਕਿ ਸਿਧਾਂਤ ਹੈ ਕਿ ਤੂੰ ਸੱਚ ਬੋਲਣਾ, ਪਰ ਜਿਹੜਾ ਗੰਗੂ ਹੈ ਉਹ ਸੱਚ ਬੋਲਦਾ ਜਾ ਕੇ ਵੀ ਸਾਹਿਬਜ਼ਾਦੇ ਮੇਰੇ ਘਰ ਨੇ, ਸਾਡੇ ਲਈ ਉਹ ਦੋਸ਼ੀ ਹੈ, ਤੇ ਝੂਠ ਨਹੀਂ ਬੋਲਣਾ। ਪਰ ਉਹ ਗਨੀ ਖਾਂ ਤੇ ਨਦੀ ਖਾਂ ਕਹਿੰਦੇ ਸਾਡੇ ਨਾਲ ਉੱਚਦਾ ਪੀਰ ਹੈ ਗੁਰੂ ਗੋਬਿੰਦ ਸਿੰਘ, ਇਹ ਝੂਠ ਹੈ। ਪਰ ਦੇਖਿਆ ਕੀ ਜਾਏਗਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਹੈ, ਉਹ ਸੋਚਦੇ ਕਿਸ ਤਰ੍ਹਾਂ ਹੈ। ਹੁਣ ਜਿਹੜਾ ਆ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਨਜ਼ਰੀਆ ਤੁਹਾਡਾ ਘੜੋ ਉਹਨਾਂ ਦੇ। ਹੁਣ ਦੇਖੋ, ਕਿਸੇ ਬੰਦੇ ਨੇ 50 ਲੜਕੀਆਂ ਦਾ ਵਿਆਹ ਕੀਤਾ, ਇਹ ਕੰਮ ਚੰਗਾ ਹੈ ਕਿ ਮਾੜਾ?
1: ਬਿਲਕੁਲ
2: ਚੰਗਾ,
0: ਇਹ ਪਹਿਲੀ ਗੱਲ ਹੋ ਗਈ। ਪਰ ਦੂਜੀ ਗੱਲ ਇਹ ਹੈ ਜੀ ਕਿ ਉਸ ਬੰਦੇ ਨੇ 20,000 ਰੁਪਇਆ ਖਰਚਿਆ ਪਰ ਮੰਗਾਇਆ ਸੀਗਾ 100,000 ਰੁਪਇਆ, 80,000 ਇੱਕ ਵਿਆਹ ਚੋਂ ਖਾ ਗਿਆ, ਹੁਣ ਠੀਕ ਹੈ ਕਿ ਗਲਤ?
2: ਹੁਣ
0: ਨਜ਼ਰੀਆ ਜਿਹੜਾ ਆ ਵੀ ਉਸ ਚੀਜ਼ ਦੇ ਬੈਕ ਤੇ ਦੇਖੋ ਵੀ ਹੈ ਕੀ ਹੈ। ਜੋਗੀ ਨੂੰ ਅੱਖਾਂ ਬੰਦ ਕਰਕੇ ਬੈਠਾ ਨਾ ਦੇਖੇ, ਇਹਦੇ ਪਿੱਛੇ ਜਾਓ, ਇਹਨੂੰ ਨਹਾਉਂਦੇ ਇਹਨੂੰ ਨਾ ਦੇਖੋ, ਇਹਦੇ ਪਿੱਛੇ ਜਾਓ, ਇਹਨੂੰ ਕਥਾ ਕਰਦੇ ਨੂੰ ਨਾ ਸਟੇਜ ਤੇ ਦੇਖੋ, ਇਹਦੇ ਪਿੱਛੇ ਜਾਓ। ਇਹ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਸਮਾਜ ਨੂੰ ਤੁਸੀਂ ਵੇਖਣਾ ਕਿਸ ਤਰ੍ਹਾਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਨਾ ਜਿਹੜੇ, ਜਦੋਂ ਅਸੀਂ ਉਹਨਾਂ ਦੇ ਅਰਥ ਪੜਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਜੋ ਕਿ ਮੈਂ ਪਿਛਲੇ 4-5 ਸਾਲਾਂ ਚ ਜੋ ਮੈਨੂੰ ਸਮਝ ਆਈ ਹੈ, ਮੈਨੂੰ ਇਹ ਲੱਗਦਾ ਕਿ ਗੁਰੂ ਸਾਹਿਬ ਸਾਡਾ ਨਜ਼ਰੀਆ ਕੱਢਦੇ। ਉਸ ਵੇਲੇ ਦਾ ਜੋਗੀ, ਉਸ ਵੇਲੇ ਦਾ ਗੰਗਾ ਤੇ ਨਹਾਉਣ ਵਾਲਾ, ਉਸ ਵੇਲੇ ਤੇ ਜਗ੍ਹਾ ਜਗ੍ਹਾ ਜਾਣ ਵਾਲਾ ਬੰਦਾ, ਉਹਦੇ ਤੇ ਉਹ ਕਟਾਕਸ਼ ਕਰਦੇ ਆ। ਹੁਣ ਅੱਜ ਅਸੀਂ ਕੈਨੇਡਾ ਜਾ ਕੇ ਗੱਲ ਕਰਦੇ ਹਾਂ, ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ, ਤੇ ਉਹਨਾਂ ਨੇ ਪੁੱਛਣਾ ਕਿ ਤੇ ਗੰਗਾ ਵਗਦੀ ਨੀ ਯਾਰ, ਸਾਨੂੰ ਰੱਬ ਦੀ ਗੱਲ ਦੱਸਣ ਆਏ ਤੇ ਸਾਡੇ ਤਾਂ ਹੈ ਹੀ ਨੀ ਗੰਗਾ, ਗੋਰਾ ਕਹੇਗਾ ਮੈਨੂੰ ਵੀ ਸਾਡੇ ਕਿੱਦਾਂ ਇਹਨੂੰ ਅਸੀਂ ਕਰੀਏ, ਜੋਗੀ ਸਾਡੇ ਕੋਲ ਬੈਠਾ ਨੀ ਸਮਾਧੀ ਲਾ ਕੇ, ਕਿੱਦਾਂ ਦੀ ਗੱਲ ਹੈ ਉੱਥੇ। ਮਤਲਬ ਇਹ ਹੈ ਕਿ ਅੱਜ ਦਾ ਜੋਗੀ ਕਿਹੜਾ, ਅੱਜ ਪ੍ਰੋਬਲਮ ਕਿਹੜੀ ਹੈ, ਉਸ ਵੇਲੇ ਦੀ ਪ੍ਰੋਬਲਮ ਦੇ ਨਾਲ ਉਹ ਪੂਰੀ ਤਰ੍ਹਾਂ ਉਹਨੂੰ ਫੇਸ ਕਿੱਦਾਂ ਕਰਨਾ, ਉਹਨਾਂ ਦਾ ਨਜ਼ਰੀਆ ਸੀ, ਤੇ ਅੱਜ ਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੈ ਅੱਜ ਅਸੀਂ ਉਹਨੂੰ ਫੇਸ ਕਿੱਦਾਂ ਕਰਨਾ।
1: ਮੈਂ ਨਾ ਕਦੇ ਕਦੇ ਗੱਲ ਸੋਚਦਾ ਹੁੰਦਾ ਕਿ ਜਿਹੜੇ ਸਾਡੇ ਕਲਾਕਾਰ ਦੀ ਬੰਨ ਸਵੰਨੀ ਵਿਚਾਰਧਾਰਾ ਵਾਲੇ ਆ, ਕਈ ਚੰਗਾ ਪੇਸ਼ ਕਰਕੇ ਪੈਸੇ ਕਮਾਉਂਦੇ, ਕਈ ਮਾੜਾ ਪੇਸ਼ ਕਰਕੇ ਕਮਾਉਂਦੇ ਆ, ਪਰ ਜਿਹੜੇ ਪ੍ਰਚਾਰਕ ਆ ਉਹਨਾਂ ਦੇ ਬਾਰੇ ਵੀ ਇੱਕ ਗੱਲ ਮਸ਼ਹੂਰ ਆ ਕਿ ਮਾਇਆ ਹੁੰਦੀ ਨਾਗਣੀ, ਜਿਹੜੇ ਇਹ ਗੱਲ ਕਹਿੰਦੇ ਨੇ ਤੇ ਇੰਨੀ ਗੱਲ ਕਹਿਣ ਦਾ 100 ਰੁਪਇਆ ਲੈਂਦੇ ਨੇ। ਜਿਹੜੇ ਦੀਵਾਨ ਲੱਗਦੇ ਆ ਇਹ ਸਵੈ ਸੇਵੀ ਭਾਵਨਾ ਨਾਲ ਹੁੰਦੇ ਆ ਜਾਂ ਉਹਦੇ ਪਿੱਛੇ ਵੀ ਸਿਰਫ ਮਾਇਕ ਚੱਕਰ ਹੁੰਦਾ?
0: ਨਹੀਂ, ਦੇਖੋ ਗੱਲ ਇਹ ਹੈ ਕਿ ਤੁਸੀਂ ਦੇ ਕੀ ਰਹੇ ਹੋ, ਉਹਦੇ ਵਿੱਚ ਫਿਰ ਉਹ ਤੁਹਾਡਾ ਨਜ਼ਰੀਆ ਕੰਮ ਕਰਨਾ। ਤੁਸੀਂ ਕਿਸੇ ਵੀ ਬੰਦੇ ਨੂੰ ਸਟੇਜ ਤੇ ਬੋਲਦੇ ਨੂੰ ਦੇਖੋ, ਠੀਕ ਹੈ, ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਪਬਲਿਕ ਨੇ ਪ੍ਰੋਗਰਾਮ ਕਰਾਉਣਾ ਹੈ ਸਟੇਜ ਵੀ ਲੱਗਣੀ ਹੈ, ਪੰਡਾਲ ਵੀ ਲੱਗਣਾ। ਜੇ 50,000 ਬੰਦਾ ਆ ਗਿਆ ਤਾਂ ਉਹਦੇ ਲਈ ਰੋਟੀ ਦਾ ਇੰਤਜ਼ਾਮ ਕਰਨਾ,
2: ਠੀਕ ਹੈ।
0: ਜੇ ਮੈਂ ਜਾਣਾ ਤਾਂ ਮੇਰੀਆਂ ਗੱਡੀਆਂ ਚ ਉਹਨਾਂ ਨੇ ਤੇਲ ਵੀ ਪਵਾਉਣਾ, ਉਹ ਵੀ ਹੋਣਾ ਹੈ, ਠੀਕ ਹੈ। ਉਹ ਇਹ ਹੈ ਕਿ ਤੁਸੀਂ ਦੇਖ ਹੀ ਰਹੇ ਹੋ, ਤੁਸੀਂ ਉਹ ਸਾਰੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵਿਕਾਸ ਕਰ ਰਹੇ ਹੋ ਕਿ ਉਹਨਾਂ ਦਾ ਵਿਨਾਸ਼ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਬੁੱਧੂ ਬਣਾ ਰਹੇ ਹਾਂ, ਅਸੀਂ ਉੱਥੇ ਆ ਕੱਪੜਾ ਲੈ ਲਓ ਇਹਦੇ ਤੇ ਬਹਿ ਕੇ ਪਾਠ ਕਰੋਗੇ ਜ਼ਿਆਦਾ ਫਲ ਮਿਲੇਗਾ, ਆ ਪਾਣੀ ਸਪੈਸ਼ਲ ਪਾਠ ਕਰਕੇ ਰੱਖਿਆ ਹੋਇਆ ਤੇ ਜੀ ਇਹਦਾ ਫਲ ਮਿਲੇਗਾ, ਇਹ ਵੇਖਣਾ ਇਹ ਪਏਗਾ, ਵੇਖਣਾ ਇਹ ਪਏਗਾ। ਸੋ ਰਹੀ ਗੱਲ ਜਿਹੜੀ ਹੁਣ ਮੈਂ ਪਿਛਲੇ ਸਾਲਾਂ ਦੇ ਵਿੱਚ ਜੋ ਵੀ ਹੈ, ਜੋ ਸਾਨੂੰ ਲੋਕਾਂ ਨੇ ਅੱਜ ਤੱਕ ਪਿਛਲੇ 18 ਸਾਲਾਂ ਵਿੱਚ ਜੋ ਮੈਨੂੰ ਦਿੱਤਾ, ਅਸੀਂ ਆ ਜਗ੍ਹਾ ਬਣਾਈ, ਇਹ ਬਾਬਿਆਂ ਕਰਕੇ ਬਣੀ। ਇਹ ਕਹਿ ਲਓ ਮੈਂ ਉੱਧਰ ਸੀ, ਬਾਬਿਆਂ ਦਾ ਵਲੰਟੀਅਰ ਸੀ, ਕਦੇ ਕਿਸੇ ਜਾਣਾ ਕਿਤੇ ਜਾਣਾ, ਲੋਕਾਂ ਨੇ ਘਰਾਂ ਚ ਲੈ ਕੇ ਜਾਣਾ, ਹੁਣ ਤਾਂ ਬੰਦ ਹੋ ਗਿਆ। ਹੁਣ ਬਾਬਾ ਜੀ ਕੋਈ ਆਸ਼ੀਰਵਾਦ ਲੈਣ ਵਾਸਤੇ ਤਾਂ ਅਗਲਾ ਘਰ ਲੈ ਕੇ ਜਾਂਦਾ, ਤੇ ਜਿਹੜਾ ਬੰਦਾ ਗੱਲਾਂ ਕਰਦਾ ਵੀ ਕੰਮ ਕਰਨੇ ਨੇ ਆਪਣੇ ਫਰਜ਼ ਨਿਭਾਓ, ਤੁਹਾਡਾ ਏਦਾਂ ਕਾਰਜ ਰਾਸ ਹੋਣੇ ਨੇ, ਉਹਨਾਂ ਨੇ ਮੇਰੇ ਤੋਂ ਕੀ ਕਰਾਉਣਾ। ਸੋ ਇਹ ਹੈ ਕਿ ਉਹ ਪਿਛਲੇ ਜੋ ਕੁਝ ਸੀ ਉਹ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦਿੱਤਾ, ਸਾਰਾ ਕੁਛ ਜੋ ਇੱਥੋਂ ਦੀ ਪ੍ਰੋਪਰਟੀ ਹੈ, ਵੀ 1 ਰੁਪਇਆ ਵੀ ਆਪਣੇ ਨਾਮ ਕੁਛ ਨੀ ਰੱਖਿਆ।
1: ਕਦੇ ਕਦੇ ਮੈਂ ਸੋਚਦਾ ਵੀ ਜਿਵੇਂ ਮੰਨ ਲਓ ਸਾਡਾ ਕੋਈ ਨਿਆਣਾ ਜਿਹਨੂੰ ਅਸੀਂ ਪਾਲਦੇ ਹਾਂ, ਧੀ ਪੁੱਤ ਆ, ਉਹਨੂੰ ਜਦੋਂ ਅਸੀਂ ਵੱਡਾ ਕਰਤਾ ਤੇ ਉਹ ਕਿਸੇ ਹੋਰ ਰਾਹ ਤੇ ਤੁਰਦੇ, ਤਾਂ ਫਿਰ ਉਹਦੇ ਮਾਪਿਆਂ ਨੂੰ ਇਹ ਹੁੰਦਾ ਹੀ ਆ ਵੀ ਮੇਰੇ ਕਹਿਣੇ ਚ ਨਹੀਂ ਰਿਹਾ, ਮੁੰਡਾ ਮੇਰੇ ਦਖਲ ਕਰ ਦੇਵੇ। ਤੇ ਕਿਤੇ ਇਹ ਨਵੀਂ ਧਾਰਨਾ ਕੰਮ ਕਰਦੀ ਵੀ ਪਾਲਿਆ ਅਸੀਂ, ਵੱਡਾ ਅਸੀਂ ਕੀਤਾ ਰਣਜੀਤ ਸਿੰਘ ਹੋਰਾਂ ਨੂੰ, ਤੇ ਹੁਣ ਹੋਰ ਰਾਹ ਤੁਰ ਗਿਆ, ਸਾਡੇ ਵੱਲੋਂ ਤਾਂ ਬੇਦਖਲ ਹੀ ਆ ਭਾਈ।
2: ਜਾਂ ਫਿਰ ਇਹਦਾ ਇੱਕ ਹੋਰ ਪੱਖ ਹੋ ਸਕਦਾ ਵੀ ਕਹਿੰਦੇ ਹੁੰਦੇ ਘਰ ਦਾ ਭੇਤੀ ਹਮੇਸ਼ਾ ਲੰਕਾ ਢਾਉਂਦਾ, ਵੀ ਸ਼ਾਇਦ ਉਹਨਾਂ ਨੂੰ ਕਿਤੇ ਇਹ ਮਨ ਦੇ ਵਿੱਚ ਵਹਿਮ ਹੋਏਗਾ ਵੀ ਇਹਨੂੰ ਤਾਂ ਸਾਰੇ ਸਾਡੇ ਰਾਜ ਪਤਾ ਨੇ, ਸਾਡੇ ਭੇਤ ਪਤਾ ਨੇ, ਹੁਣ ਉਹ ਭੇਤ ਖੁੱਲ ਜਾਣਗੇ।
0: ਹਾਂ ਠੀਕ ਹੈ, ਜਿਹੜੀ ਗੱਲ ਹੈ ਨਾ ਕਿ ਉਸ ਰਾਹ ਤੋਂ ਆਉਣ ਕਰਕੇ ਮੈਨੂੰ ਪਤਾ ਆਇਆ, ਲੋਕਾਂ ਨੇ ਮੇਰੀ ਗੱਲ, ਜਿਹੜੇ ਦੂਜੇ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਯਾਰ ਇਹ ਤਾਂ ਹੈ ਹੀ ਉਲਟ ਪਾਸੀ, ਇਹਨਾਂ ਨੇ ਤਾਂ ਕਰਨਾ ਹੀ ਹੈ। ਤੇ ਜਦੋਂ ਮੈਂ ਗੱਲ ਉਹ ਕੀਤੀ ਉਹਦਾ ਅਸਰ ਹੋਇਆ ਆ ਕਿ ਇਹ ਤਾਂ ਵਿਚ ਰਿਹਾ, ਜਿੱਦਾਂ ਹੁਣ ਪਾਠਾਂ ਦੀਆਂ ਲੜੀਆਂ ਚਲਾਉਣੀਆਂ ਜੀ, 100-100 ਪਾਠ ਰੱਖਣਾ ਆ, ਇਹਦੇ ਨਾਲੋਂ ਵਧੀਆ ਬਿਜ਼ਨਸ ਕੀ ਹੈ ਜੀ? 11,000 ਰੁਪਇਆ ਪਾਠ ਹੈ, 3,000 ਪਾਠੀਆਂ ਨੂੰ ਦੇ ਦਿਓ, 9,000 ਰੁਪਇਆ ਤੁਹਾਨੂੰ, 7,000 ਇੱਕ ਪਾਠ ਦਾ ਹੈਗਾ, ਤੇ 100 ਇਕੱਠਾ ਹੀ ਰੱਖਿਆ, 100 ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਦਾਂ ਲਾਈਨ ਲਾਤੀ। ਤੇ ਮੈਂ 4-5 ਸਾਲਾਂ ਤੋਂ ਡਟ ਕੇ ਗੱਲ ਕੀ ਵੀ ਗੁਰੂ ਤਾਂ ਇੱਕ ਹੈ, ਫਿਰ ਇੱਕ ਪ੍ਰਕਾਸ਼ ਕਰਕੇ 100 ਬੈਠ ਕੇ ਸੁਣ ਲਓ, ਸੁਣਨ ਵਾਲਾ ਇੱਕ ਵੀ ਨਹੀਂ, ਸੁਣਾਉਣ ਵਾਲਾ 100, ਪਾਠੀ 500 ਰੱਖਣਾ ਪੈਣਾ, ਕਿਉਂਕਿ 100 ਪਾਠ ਵਾਸਤੇ 5 ਪਾਠੀ ਬਦਲ ਬਦਲ ਕੇ ਕਰਨਗੇ। ਉਹਦੇ ਨਾਲੋਂ ਚੰਗਾ ਕਿ ਤੁਸੀਂ 500 ਬੰਦਾ ਸੁਣੋ ਤੇ ਇੱਕ ਬੰਦਾ ਬੈਠ ਕੇ ਸੁਣਾਵੇ, ਕਿੰਨਾ ਚੰਗਾ ਲੱਗੇ ਵੀ 100 ਬੰਦਾ ਬਦਲੇ, ਸਮਝ ਆਵੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੀ ਹੈ। ਸੋ ਇਸ ਗੱਲ ਦਾ ਇਹਨਾਂ ਨੇ ਪਿੱਟ ਸਿਆਪਾ ਪਾ ਲਿਆ, ਕਿਉਂਕਿ ਬਿਜ਼ਨਸ ਤੇ ਸਿੱਧੀ ਲੱਤ, 8 ਲੱਖ ਰੁਪਇਆ ਤੁਹਾਨੂੰ ਤੀਜੇ ਦਿਨ ਬਣ ਜਾਣਾ, ਮਹੀਨੇ ਬਾਅਦ ਇੱਕ ਲੜੀ ਕਰ ਲਈ ਤੇ ਸਾਲ ਚ ਵੇਖੋ, ਤਾਂ ਉਹ ਇਸ ਗੱਲ ਦੀ ਪ੍ਰੋਬਲਮ ਉਹਨਾਂ ਨੂੰ ਹੁੰਦੀ ਹੈ ਵੀ ਇਹ ਸਾਡਾ ਜਿਹੜਾ ਬਿਜ਼ਨਸ ਹੈ ਇਹਦੇ ਚ ਸਿੱਧੀ ਸੱਟ।
1: ਉਹ ਸੋਚਦੇ ਵੀ ਸਰੀਕ ਪੈਦਾ ਕਰ ਲਿਆ,
2: ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿਛਲਾ ਕਾਰਨ ਕੀ?
1: ਪਿਛਲਾ ਕਾਰਨ
0: ਨਹੀਂ, ਸਾਡੀ ਅਗਿਆਨਤਾ ਹੈ ਜੀ, ਸਾਡੀ ਨਾ ਸਮਝੀ ਹੈ। ਤੁਸੀਂ ਹੁਣ ਸਮਝਦਾਰ ਹੋ, ਮੰਨ ਲਓ ਤੁਸੀਂ ਕਿੰਨੇ ਕੁ ਡੇਰਿਆਂ ਤੇ ਜਾਂਦੇ ਹੋ, ਨਹੀਂ ਜਾਂਦੇ, ਪੜ੍ਹੇ ਲਿਖੇ ਬੱਚੇ ਨਹੀਂ ਜਾਂਦੇ। ਪਿਛਲੇ 25-30 ਸਾਲਾਂ ਵਿੱਚ ਚੇਂਜ ਆਈ ਹੈ, ਪੁਰਾਣੇ ਲੋਕ ਜਿਹੜੇ ਆ ਜਿੱਥੇ ਜੁੜੇ ਆ, ਹੁਣ ਵੀ ਬੱਚਿਆਂ ਨੂੰ ਧੱਕੇ ਨਾਲ ਖਿੱਚ ਕੇ ਮਾਵਾਂ ਲੈ ਕੇ ਜਾਂਦੀਆਂ, ਪੁਰਾਣੇ ਲੋਕ ਜਾਂਦੇ ਆ, ਪਰ ਅੱਗੇ ਨਾਲੋਂ ਚੇਂਜ ਹੋਏਗੀ, ਗਿਆਨ ਆਏਗਾ, ਸਮਝ ਆਏਗੀ, ਤਾਂ ਸਾਰਾ ਕੁਝ ਠੀਕ ਹੋ ਜਾਣਾ
2: ਜੀ।
1: ਬਹੁਤ ਵਧੀਆ ਨਾ ਗੱਲਬਾਤ ਆ ਜਿਹੜੀ ਉਹ ਟੱਡਰੀਆਂ ਵਾਲਾ ਸਾਹਿਬ ਦੀ ਲੱਗ ਰਹੀ ਹੈ, ਤੇ ਆਪਾਂ ਗੱਲ ਨੂੰ ਲਗਾਤਾਰਤਾ ਦੇ ਵਿੱਚ ਰੱਖਾਂਗੇ, ਪਰ ਪਹਿਲਾਂ ਕਿ ਨਿਕਾ ਜਾਊ ਫਲ
3: ਜੱਜ ਦਾ ਵਿਚਾਰ।
1: ਇੱਕ ਨਾ ਮੇਰੇ ਦਿਮਾਗ ਦੇ ਵਿੱਚ ਹੋਰ ਸਵਾਲ ਆ ਰਿਹਾ ਜੀ, ਕਿ ਜਿੰਨੀ ਦੇਰ ਤੱਕ ਤੁਸੀਂ ਸਿਰਫ ਤੇ ਸਿਰਫ ਗੁਰਬਾਣੀ ਦੀ ਗੱਲ ਕੀਤੀ, ਤੁਸੀਂ ਪੇਸ਼ ਕਰਦੇ ਰਹੇ ਸਾਖੀਆਂ ਜਾਂ ਜੋ ਤਰਕ ਪੇਸ਼ ਕੀਤੇ, ਉਦੋਂ ਤੱਕ ਸਭ ਕੁਛ ਠੀਕ ਰਿਹਾ, ਪਰ ਜਦੋਂ ਤੋਂ ਤੁਸੀਂ ਰਾਜਨੀਤਿਕ ਜਾਂ ਸਮਾਜਿਕ ਵਿਗਾੜਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਵੀ ਤੁਸੀਂ ਹਰ ਮਸਲੇ ਦੇ ਉੱਤੇ ਟਿੱਪਣੀ ਕਰਨੀ ਸ਼ੁਰੂ ਕਰਤੀ, ਉਹ ਫਿਰ ਬਰਦਾਸ਼ਤ ਹੋਣੋਂ ਹਟ ਗਈ। ਕਈਆਂ ਨੂੰ ਕਹਿੰਦੇ ਵੀ ਇਹ ਕੰਮ ਥੋੜੀ ਹੁੰਦਾ ਪ੍ਰਚਾਰਕ ਦਾ, ਪ੍ਰਚਾਰਕ ਦਾ ਕੰਮ ਤਾਂ ਹੈਗਾ ਸਿਰਫ ਗੁਰਬਾਣੀ ਦੇ ਮੁਤਲਕ ਗੱਲ ਕਰਨੀ, ਗੁਰਬਾਣੀ ਦੇ ਇਰਦ ਗਿਰਦ ਗੱਲ ਕਰਨੀ, ਪਰ ਜਦੋਂ ਅਸੀਂ ਕਿਸੇ ਗਵਈਏ ਤੇ ਵੀ ਟਿੱਪਣੀ ਕਰਤੀ, ਅਸੀਂ ਕਮਰ ਗਰੇਵਾਲ ਤੇ ਵੀ ਕਰਤੀ, ਅਸੀਂ ਅਹੁਦੇ ਤੇ ਵੀ ਕਰਤੀ, ਅਸੀਂ ਅਹੁਦੇ ਤੇ ਵੀ ਕਰਤੀ, ਉਹ ਗੱਲ ਕਈਆਂ ਨੂੰ ਰੜਕਦੀ ਆ, ਅੱਖੜਦੀ ਆ ਮੇਰੇ ਖਿਆਲ ਚ।
0: ਹਾਂ ਨਹੀਂ, ਉਹ ਜਿਹੜੀ ਗੱਲ ਹੈ ਨਾ ਜੀ, ਰਾਜਨੀਤੀ ਉੱਤੇ ਤਾਂ ਨਹੀਂ ਕੋਈ ਏਦਾਂ ਦੀ ਗੱਲ, ਕਿਉਂਕਿ ਇਤਿਹਾਸ ਸੁਣਾਓ ਜੋ ਹੈ, ਜੋ ਲੋਕ ਸੁਣਦੇ ਆਏ, ਕੋਈ ਪ੍ਰੋਬਲਮ ਨਹੀਂ। ਜਦੋਂ ਤੁਸੀਂ ਗੁਰਬਾਣੀ ਨੂੰ ਵਿਚਾਰਦੇ ਆ ਨਾ ਜੀ, ਓਹਨੂੰ ਵਿਰੋਧ ਹੋਣਾ ਹੈ। ਗੁਰਬਾਣੀ ਦੇ ਵਿਚ ਜੋ ਜੋ ਲਿਖਿਆ ਆ ਉਹ ਤਰਕ ਹੈ, ਜੋ ਕਿ ਜਿਹਦੇ ਤੋਂ ਅੱਜ ਸਿੱਖ ਕੌਮ ਟੋਟਲ ਉਲਟ ਕਰ ਰਹੀ ਹੈ। ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਉਹ ਕੁਝ ਹੋਰ ਹੈ, ਜੋ ਅੱਜ ਸਾਡਾ ਧਰਮ ਦਿਸ ਰਿਹਾ ਹੈ ਉਹ ਟੋਟਲੀ ਡਿਫਰੈਂਟ ਹੈ। ਜਦੋਂ ਤੁਸੀਂ ਗੁਰਬਾਣੀ ਨੂੰ ਬੇਸ ਬਣਾ ਕੇ ਗੱਲ ਕਰਨੀ ਹੈ, ਮੈਂ ਅੱਜ ਤੋਂ 4 ਸਾਲ ਪਹਿਲਾਂ ਇਤਿਹਾਸ ਨੂੰ ਬੇਸ ਬਣਾ ਕੇ ਗੱਲ ਕਰਦਾ, 4 ਸਾਲ ਤੋਂ ਮੈਂ ਗੁਰਬਾਣੀ ਨੂੰ ਬੇਸ ਬਣਾ ਕੇ ਗੱਲ ਕਰਦਾ, ਉਹਦੇ ਤੋਂ ਜ਼ਿਆਦਾ ਪ੍ਰੋਬਲਮ ਹੋਈ ਹੈ। ਬਾਕੀ ਰਹੀ ਗੱਲ ਜਿਹੜੀ ਵਿੱਚ ਗੱਲ ਕਰਦੇ ਹਾਂ, ਜੇ ਮੰਨ ਲਓ ਰਾਜਨੀਤੀ ਦੇ ਵਿੱਚ ਸਿਸਟਮ ਖਰਾਬ ਹੈ ਜਾਂ ਜਾਤ ਦੇ ਆਧਾਰ ਤੇ ਅੱਜ ਸਾਡੀ ਰਾਜਨੀਤੀ ਹੈ, ਮੈਂ ਕਹਿੰਦਾ ਮੀਰੀ ਤੇ ਪੀਰੀ ਜਿਹੜੀ ਹੈ ਉਹ ਚਾਹੀਦੀ ਹੈ ਕਿ ਜੇ ਧਰਮ ਸਾਡਾ ਜਿਹੜਾ ਹੈ ਜਿਹਨੂੰ ਅਸੀਂ ਸਿੱਖ ਲਹਿਰ ਕਹਿੰਦੇ ਹਾਂ, ਇਹਦੇ ਵਿੱਚ ਜਾਤ ਪਾਤ ਨਹੀਂ ਹੈਗੀ। ਅੱਜ ਜਿਹੜੀ ਪੀਰੀ ਹੈ ਪਰ ਮੀਰੀ ਤਾਂ ਜਾਤ ਪਾਤ ਮੰਨਦੀ ਹੈ, ਸਾਡੇ ਉਹ ਤਾਂ ਢਾਂਚਾ ਹੀ ਜਾਤ ਪਾਤ ਖਤਮ ਕਰਨ ਵਾਸਤੇ ਬਰਾਬਰਤਾਈ ਦੇ ਵਾਸਤੇ ਇਹ ਲਹਿਰ ਪੈਦਾ ਹੋਈ ਹੈ। ਜਿਹੜੇ 35 ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ 35 ਉਹ ਇਨਕਲਾਬ ਲਿਆਉਣਾ ਚਾਹੁੰਦੇ ਆ, ਲੋਕਾਂ ਨੂੰ ਬਰਾਬਰ ਕਰਨਾ ਚਾਹੁੰਦੇ ਆ, ਤੇ ਇਹ ਇਹ ਜਿਹੜੀ ਰਾਜਨੀਤੀ ਪੀਰੀ ਦੇ ਨਾਲ ਜੇ ਮੀਰੀ ਦੇ ਨਾਲ ਜਿਹੜੀ ਪੀਰੀ ਹੈ ਉਹ ਮੰਨੂਗੀ ਹੈ, ਨਾ ਕਿ ਗੁਰੂ ਨਾਨਕ ਦੀ ਉਹ ਸੋਚ ਦੇ ਨਾਲ ਜੇ ਖੜਨਾ ਹੈ। ਇੱਦਾਂ ਦੀਆਂ ਗੱਲਾਂ ਮੈਂ ਸਟੇਜ ਤੇ ਕੀਤੀਆਂ, ਮੈਂ ਵੀ ਗੱਲ ਸਟੇਜ ਤੇ ਨਾਰਮਲ ਕੀਤੀ ਹੈ। ਜੇ ਨਸ਼ਾ ਸਾਡੇ ਪੰਜਾਬ ਦਾ ਮੁੱਦਾ ਆ, ਡੇਰਾਵਾਦ ਮੁੱਦਾ ਕਿਉਂ ਨੀ, ਅਖੰਡਵਾਦ ਮੁੱਦਾ ਕਿਉਂ ਨੀ, ਇਹ ਵੀ ਮੁੱਦੇ ਲੈ ਕੇ ਆਓ, ਨਵੀਆਂ ਪਾਰਟੀਆਂ ਵੀ ਆਉਣ ਕੋਈ ਆਵੇ। ਇੱਦਾਂ ਦੀਆਂ ਗੱਲਾਂ ਮੈਂ ਸਟੇਜ ਤੇ ਕੀਤੀਆਂ, ਪਰ ਉਹਦਾ ਸਿੱਧੇ ਤੌਰ ਤੇ ਮੈਂ ਕਿਸੇ ਰਾਜਨੀਤਿਕ ਬੰਦੇ ਦੀ ਗੱਲ ਨਹੀਂ ਇੱਦਾਂ ਸੀ।
1: ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਤੈਰ ਰਿਹਾ, ਮੈਂ ਕਈ ਥਾਵਾਂ ਤੇ ਯੂਟਿਊਬ ਦੇ ਉੱਤੇ ਘੁੰਮਦੀ ਫਿਰਦੀ ਗੱਲ ਦੇਖੀ ਵੀ ਤੁਸੀਂ ਕਿਹਾ ਵੀ ਜੇਕਰ ਗੁਰਬਾਣੀ ਦੇ ਵਿੱਚ ਤਾਕਤ ਹੁੰਦੀ ਤਾਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਿਉਂ ਹੁੰਦਾ?
0: ਮੇਰੀ ਗੱਲ ਮੇਰੀ ਸਟੇਟਮੈਂਟ ਨਹੀਂ ਹੈ, ਮੇਰੀ
1: ਕਿਸੇ ਨੇ ਤੋੜ ਮਰੋੜ ਕੇ ਪੇਸ਼ ਕਰ।
0: ਦੇਖੋ ਜਿਹੜੀ ਤੋੜ ਮਰੋੜ ਕੇ ਬਣਾਈਆਂ ਗੱਲਾਂ ਹੈ ਨਾ, ਉਹਦੇ ਵਿੱਚ ਮੈਂ ਇੱਕ ਜਗ੍ਹਾ ਕਿਹਾ ਕਿ ਪਾਣੀ ਲੈ ਕੇ ਆਉਂਦੇ ਹੋ ਸਰੋਵਰ, ਬਾਣੀ ਵੀ ਲੈ ਕੇ ਆਓ। ਇਸ ਮਸਲੇ ਤੋਂ ਸਾਰਾ ਵਿਵਾਦ ਖੜਾ ਹੋਇਆ ਵੀ ਇਹ ਕਹਿੰਦਾ ਸਰੋਵਰ ਪੂਜ ਦਿਓ, ਇਹ ਕਹਿੰਦਾ। ਇੱਕ ਜਗ੍ਹਾ ਮੈਂ ਸੈਕਰਾਮੈਂਟੋ ਵਿੱਚ ਅਮੈਰੀਕਾ ਵਿੱਚ ਪ੍ਰੋਗਰਾਮ ਸੀ, ਉੱਥੇ ਮੈਂ ਕਹਿ ਰਿਹਾ ਨਵਾਂ ਗੁਰਦੁਆਰਾ ਦੀ ਓਪਨਿੰਗ ਤੇ ਮੈਨੂੰ ਸੱਦਿਆ ਸੀ, ਦਰਬਾਰ ਸਾਹਿਬ ਨਵਾਂ ਬਣਿਆ, ਇਹਦੀ ਬਿਲਡਿੰਗ ਨਵੀਂ ਬਣੀ ਹੈ, ਤੇ ਬਿਲਡਿੰਗਾਂ ਨਾਲ ਨਾ ਜੁੜਿਓ, ਝੂਮਰਾਂ ਨਾਲ ਨਾ ਦੇਖ ਕੇ ਮੁੜ ਜਾਓ, ਗੁਰਬਾਣੀ ਨਾਲ ਜੀ। ਉਸ ਨੇ ਉਹਨਾਂ ਨੇ ਕਿਹਾ ਵੀ ਦਰਬਾਰ ਸਾਹਿਬ ਨੂੰ ਕਹਿੰਦਾ ਇਹ ਇੱਕ ਆਮ ਬਿਲਡਿੰਗ ਹੈ, ਇਹਦੇ ਨਾਲ ਨਹੀਂ ਜੁੜਨਾ, ਯਾਨੀ ਕਿ ਉਹਨੂੰ ਜੋੜਿਆ ਆ। ਮੇਰੀ ਹਰ ਗੱਲ ਜਿਹੜੀ ਅੱਧੇ ਘੰਟੇ ਚ ਕੀਤੀ ਗਈ ਹੈ ਉਹਨੂੰ ਇੱਕ ਘੰਟੇ ਦੇ ਵਿੱਚ ਇੱਕ ਮਿੰਟ ਦੇ ਵਿੱਚ ਬਣਾਇਆ ਜਾਂਦਾ। ਜਿਹੜੀ ਹੁਣ ਗੱਲ ਮੈਂ ਉਹਨਾਂ ਨੂੰ ਕਹਿੰਦਾ ਇੱਥੋਂ ਰੌਲਾ ਪਾਤਾ, ਮੈਂ ਫਿਰ ਕੁਸਚਨ ਇੱਕ ਵਾਰ ਕੀਤਾ ਜਦੋਂ ਇੱਕ ਸਿੰਘ ਲੰਘ ਰਹੀ ਕੜਾਹੇ ਵਿੱਚ ਡਿੱਗਿਆ, ਉਦੋਂ ਮੈਂ ਬੇਨਤੀ ਇਹਨਾਂ ਨੂੰ ਕੀਤੀ ਕਿ ਮੇਰੇ ਤਾਂ ਤੁਸੀਂ ਗੱਲ ਪੈ ਜਾਂਦੇ, ਇੱਕ ਕੁਸਚਨ ਹੈ ਇਹਨਾਂ ਤੋਂ, ਪਰ ਤੁਸੀਂ ਖੁਦ ਵੀ ਤੁਹਾਡੀ ਸ਼ਰਧਾ ਨੀ, ਤੁਸੀਂ ਜਿਸ ਵੇਲੇ ਉਹ ਡਿੱਗਿਆ ਤੁਸੀਂ ਚੁੱਕ ਕੇ ਹੋਸਪਿਟਲ ਵੱਲ ਭੱਜੇ, ਨਾ ਕਿ ਸਰੋਵਰ ਵੱਲ।
1: ਬਿਲਕੁਲ
0: ਏਦਾਂ ਦਾ ਕੁਸਚਨ ਕੀਤਾ ਵੀ ਨਹੀਂ ਤੁਸੀਂ ਸਾਡੇ ਤੇ ਕੁਸਚਨ ਕਰਦੇ ਆ, ਲੋਕਾਂ ਨੂੰ ਕਹਿੰਦੇ ਆ, ਪਰ ਆਪਣੀਆਂ ਜੇਬਾਂ ਦੇ ਵਿੱਚ ਤੁਸੀਂ ਕਿੰਨੀਆਂ ਦਵਾਈਆਂ ਲੈ ਕੇ ਬੈਠਦੇ ਆ, ਕਥਾ ਕਰਕੇ ਕਹਿੰਦੇ ਕਿ ਢੱਡਰੀਆਂ ਵਾਲਾ ਸਰੋਵਰ ਦਾ ਵਿਰੋਧੀ ਹੈ, ਪਰ ਖੁਦ ਸਪੈਸ਼ਲਿਸਟ ਡਾਕਟਰਾਂ ਦੇ ਨੰਬਰ ਤੁਸੀਂ ਸਿਰਹਾਣੇ ਰੱਖ ਕੇ ਸੁਣਨੇ ਆ, ਤੁਹਾਡਾ ਤੁਹਾਡੀ ਸ਼ਰਧਾ ਨਹੀਂ ਹੈਗੀ। ਬਾਕੀ ਰਹੀ ਗੱਲ ਜੇ ਤੁਸੀਂ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਲੋਕਾਂ ਨੂੰ ਠੀਕ ਕਰਨ ਵਾਸਤੇ ਸਰੋਵਰ ਬਣਾ, ਸਰੋਵਰ ਦੀ ਰੀਜਨਿੰਗ ਮੈਂ ਤੁਹਾਨੂੰ ਕਹਿੰਦਾ ਕਿ ਰੀਜਨਿੰਗ ਸਹੀ ਦਿਓ, ਤੁਸੀਂ ਮਾਂ ਨੂੰ ਗੋਡੀ ਹੱਥ ਕਿਉਂ ਲਿਆ ਲਾਇਆ, ਰੀਜਨ ਦਿਓ ਸਹੀ, ਤੁਸੀਂ ਮੱਥਾ ਕਿਉਂ ਟੇਕਦੇ, ਤੁਸੀਂ ਸਰੋਵਰ ਚ ਕਿਉਂ ਨਹਾਉਂਦੇ ਹੋ? ਅਸੀਂ ਸਰੋਵਰਾਂ ਚ ਮੈਂ ਕਹਿੰਦਾ ਨਹਾਉਂਦੇ ਹੋ, ਆਪਾਂ ਵੀ ਨਹਾਈਏ, ਦੁਨੀਆਂ ਨੂੰ ਦੱਸੀਏ ਕਿ ਅਸੀਂ ਇੱਕ ਪਾਣੀ ਚ ਨਹਾ ਲੈਂਦੇ ਹਾਂ, ਇੱਕ ਪੰਗੇ ਚ ਬਹਿ ਕੇ ਖਾ ਲੈਂਦੇ ਹਾਂ, ਸਾਡੇ ਚ ਕੋਈ ਜਾਤ ਪਾਤ ਨਹੀਂ, ਸਾਡੇ ਚ ਕੋਈ ਫਰਕ ਨਹੀਂ, ਇੱਕ ਬਾਟੇ ਚ ਅੰਮ੍ਰਿਤ ਛੱਕ ਕੇ ਦੁਨੀਆਂ ਨੂੰ ਮੈਸੇਜ ਦਈਆ, ਵੇਖੋ ਅਸੀਂ ਏਦਾਂ ਭੈਣ ਭਰਾ ਹਾਂ, ਸਾਡੇ ਚ ਕੋਈ ਜਾਤ ਪਾਤ ਨਹੀਂ, ਰੀਜਨਿੰਗ ਸਹੀ ਦਿਓ। ਜੇ ਤੁਸੀਂ ਏਦਾਂ ਦੀਆਂ ਗੱਲਾਂ ਹੀ ਕਰੀ ਜਾਣੀਆਂ ਨੇ ਕਿ ਨਹੀਂ ਜੀ ਬੰਦਾ ਠੀਕ ਹੋ ਗਿਆ, ਏਦਾਂ ਹੋ ਗਿਆ, ਉਹ ਤਾਂ ਸਰਸੇ ਵਾਲੇ ਦੇ ਵੀ ਬੜੇ ਬੰਦੇ ਖੜ ਜਾਂਦੇ ਆ, ਸਾਡਾ ਅਸੀਂ ਠੀਕ ਹੋ ਗਏ ਜੀ, ਪਿਤਾ ਜੀ ਨੇ ਸਾਨੂੰ ਠੀਕ ਕਰਤਾ, ਸਾਨੂੰ ਇੱਥੋਂ ਬੱਚਾ ਮਿਲ ਗਿਆ, ਮੇਰੇ ਹਜ਼ਾਰਾਂ ਬੰਦੇ ਆ ਗਏ, ਉਹ ਜਿਹੜਾ ਨਿਰਮਲ ਬਾਬਾ, ਕਿੰਨੇ ਲੋਕ ਖੜੇ ਹੋ ਕੇ ਕਹਿੰਦੇ ਆ ਮੈਂ ਠੀਕ ਹੋ ਗਿਆ,
1: ਪਾਣੀ ਪੈ ਕੇ ਠੀਕ ਕਰੀ ਗਿਆ।
0: ਹਾਂ, ਉਹ ਉੱਥੇ ਮੈਂ ਕੁਸਚਨ ਇਹਨਾਂ ਨੂੰ ਕੀਤਾ ਵੀ ਸਾਨੂੰ ਤੁਸੀਂ ਏਦਾਂ ਸ਼ਬਦ ਵਰਤਦੇ ਆ ਜੇ ਪਾਣੀ ਲਫ਼ਜ਼ ਵਰਤਤਾ, ਹੁਣ ਸਭ ਤੋਂ ਵੱਡਾ ਗੁਰੂ ਰਾਮਦਾਸ ਕਹਿੰਦੇ ਨੇ ਕਿ ਮੈਂ ਤੇ ਲੋਕਾਂ ਨੂੰ ਠੀਕ ਕਰਨ ਵਾਸਤੇ ਬਣਾਇਆ ਸਰੋਵਰ, ਤੇ ਸਭ ਤੋਂ ਵੱਡਾ ਵਿਰੋਧੀ ਕੌਣ ਹੋ ਗਿਆ ਉਹਨਾਂ ਦੀ ਸੋਚ ਦਾ? ਭਗਤ ਪੂਰਨ ਸਿੰਘ। ਤੁਸੀਂ ਪਿੰਗਲਵਾੜਾ ਬਣਾ ਰਹੇ, ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿੱਚ ਬਣਾਇਆ ਸਰੋਵਰ, ਲੋਕੀ ਇੱਥੋਂ ਠੀਕ ਹੋਣਗੇ, ਬਸ ਉਹਨਾਂ ਦਾ ਕੀ ਵਲੰਟੀਅਰ ਬਣ ਕੇ ਬਸ ਉੱਥੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਪਿੰਗਲਵਾੜਾ ਬਣਾਇਆ, ਇਸ ਭਾਵ ਨਾਲ ਤਾਂ ਉਲਟ ਹੋ ਗਏ ਗੁਰੂ ਸਾਹਿਬ ਦੀ ਸੋਚ ਤੋਂ। ਐਸਾ ਨਹੀਂ ਹੈ, ਗੁਰੂ ਸਾਹਿਬ ਨੇ ਕੋਈ ਉਸ ਏਦਾਂ ਦੀ ਲੋਕਾਂ ਦੇ ਲੱਤਾਂ ਮੈਂ ਠੀਕ ਕਰਨ ਵਾਸਤੇ ਆਇਆ, ਲੋਕਾਂ ਦੇ ਗੋਡੇ ਮੋਢੇ ਠੀਕ ਕਰਨ ਵਾਸਤੇ ਆਇਆ, ਜਦੋਂ ਸਮਾਜ ਠੀਕ ਹੋ ਗਿਆ, ਇੱਥੇ ਪੋਲੀਓ ਵਰਗੀਆਂ ਬਿਮਾਰੀਆਂ ਲੋਕਾਂ ਨੇ ਠੀਕ ਕਰ ਲਈਆਂ, ਕੈਂਸਰ ਠੀਕ ਹੋ ਜਾਣਾ, ਜਦੋਂ ਦਿਮਾਗ ਚੱਲ ਪਿਆ ਬਿਮਾਰੀਆਂ ਤਾਂ ਆਪਣੇ ਆਪ ਹੀ ਠੀਕ ਹੋ ਜਾਣ। ਸਾਰੇ ਦਾ ਸਾਰਾ ਢਾਂਚਾ ਬਦਲਿਆ ਜਾ ਸਕਦਾ। ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਸਾਡੇ ਚ ਠੀਕ ਹੋ ਸਕਦੀਆਂ, ਪਰ ਜੇ ਸਾਡਾ ਦਿਮਾਗ ਠੀਕ ਹੋ ਗਿਆ, ਦਿਮਾਗੀ ਵਿਕਾਸ ਤੋਂ ਬਾਅਦ ਸਾਰਾ ਕੁਛ ਹੀ ਹੋ ਸਕਦਾ ਹੈ। ਡਾਕਟਰ ਲੱਖਾਂ ਲੋਕਾਂ ਨੂੰ ਠੀਕ ਕਰ ਰਹੇ ਆ, ਅੱਖਾਂ ਨਵੀਆਂ ਪਾਈਆਂ ਜਾ ਰਹੀਆਂ, ਸਭ ਕੁਛ ਚੇਂਜ ਕੀਤਾ ਜਾ ਰਿਹਾ, ਉਹ ਹੋ ਸਕਦਾ। ਸੋ ਸਭ ਤੋਂ ਵੱਡੀ ਲੋੜ ਹੈ ਦਿਮਾਗੀ ਵਿਕਾਸ ਦੀ, ਜੋ ਗੁਰੂ ਗਿਆਨ ਨਾਲ ਹੋਣਾ, ਗਿਆਨ ਨਾਲ ਸਾਡਾ ਵਿਕਾਸ ਹੋਣਾ। ਸਾਡੇ ਵਾਸਤੇ ਦੇਖੋ, ਸਭ ਤੋਂ ਵੱਡਾ ਅਸੀਂ ਤੀਰਥ ਸਥਾਨ ਮੰਨਦੇ ਹਾਂ।
1: ਬਿਲਕੁਲ,
0: ਲੋਕੋ ਕਹਿੰਦੇ ਸੀ ਕਿ ਤੀਰਥ ਸਾਡਾ ਆਪ ਸਾਡਾ ਤੀਰਥ ਆ, ਗੁਰੂ ਸਾਹਿਬ ਕਹਿੰਦੇ ਸਾਡਾ ਤੀਰਥ ਅੰਮ੍ਰਿਤਸਰ। ਓਕੇ, ਅੰਮ੍ਰਿਤਸਰ ਦੇ ਸੈਂਟਰ ਸਰੋਵਰ ਦੇ, ਸਾਡਾ ਸਰੋਵਰ ਅਸੀਂ ਮੰਨਦੇ ਹਾਂ, ਸਰੋਵਰ ਦੇ ਸੈਂਟਰ ਚ ਕੀ ਹੈ? ਦਰਬਾਰ ਸਾਹਿਬ। ਤੇ ਦਰਬਾਰ ਸਾਹਿਬ ਦੇ ਸੈਂਟਰ ਚ ਕੀ ਹੈ? ਗੁਰੂ ਗ੍ਰੰਥ ਸਾਹਿਬ। ਸਾਡਾ ਤੀਰਥ ਕਿਹੜਾ ਹੋਇਆ? ਗੁਰੂ ਗ੍ਰੰਥ ਸਾਹਿਬ। ਇਸ਼ਾਰਾ ਹੈ ਕਿੱਡਾ ਵੱਡਾ, ਕਿੱਡਾ ਵੱਡਾ ਇਸ਼ਾਰਾ ਸੀ ਕਿ ਸਾਡਾ ਸਾਡਾ ਤੀਰਥ ਗਿਆਨ, ਗੁਰ ਗਿਆਨ ਸਾਚਾ ਥਾਨ ਤੀਰਥ, ਸਾਡੇ ਲਈ ਗੁਰੂ ਗਿਆਨ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਮੈਂ ਕਹਿੰਦੇ ਨਾ ਨਾਲ ਗੁਰੂ ਨਾਨਕ ਕਹਿੰਦੇ ਤੀਰਥ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੇਰੇ ਵਾਸਤੇ ਗਿਆਨ ਲੈਣਾ, ਅਸਲ ਲੈਣੀ ਤੀਰਥ ਹੈ। ਮੇਰਾ ਮਰਨਾ ਗਿਆਨ, ਮੇਰਾ ਜੰਮਣਾ ਗਿਆਨ, ਮੇਰਾ ਹਰ ਚੀਜ਼, ਮੇਰਾ ਜੇ ਪੁੱਲ ਫਲ ਪਾਉਣੇ ਜੰਮਣ ਮਰਨ ਤੋਂ ਬਾਅਦ ਕੁਛ ਵੀ ਕਰਨਾ, ਵਾ ਅਕਲ ਲਓ, ਸਮਝ ਲਓ, ਸਮਝ ਕੇ ਜ਼ਿੰਦਗੀ ਜਿਵੋ, ਸਾਡਾ ਇਹੋ ਹੀ।
2: ਪਰ ਮੈਂ ਸੋਸ਼ਲ ਮੀਡੀਆ ਤੇ ਇੱਕ ਦੋ ਥਾਵਾਂ ਦੇ ਉੱਪਰ ਇਹ ਲੋਕਾਂ ਦੇ ਵਿਚਾਰ ਪੜ੍ਹੇ, ਉਹ ਇਹ ਕਹਿੰਦੇ ਨੇ ਵੀ ਰਣਜੀਤ ਸਿੰਘ ਨੂੰ ਸਿਰਫ ਆਪਣੀ ਵਿਆਖਿਆ, ਆਪਣੇ ਵਿਚਾਰ, ਆਪਣੀ ਸੋਚ ਸਹੀ ਲੱਗਦੀ ਹੈ, ਬਾਕੀ ਸਾਰੇ ਪ੍ਰਚਾਰਕ, ਸਾਰੇ ਲੋਕ ਉਹਨਾਂ ਨੂੰ ਗਲਤ ਲੱਗਦੇ ਨੇ। ਕੀ
0: ਐਸਾ ਨਹੀਂ ਹੈ ਜੀ, ਮੈਂ ਮੈਨੂੰ ਕੋਈ, ਤੁਸੀਂ ਅੱਜ ਇੱਥੇ ਬੈਠੇ ਆ, ਜਿੱਦਾਂ ਕੋਈ ਮੇਰਾ ਵੀਰ ਆ ਕੇ ਮੇਰੇ ਨਾਲ ਬੈਠੇ, ਸਮਝਾਵੇ ਮੈਨੂੰ ਵੀ ਮੈਂ ਜਿਹੜੀ ਗੱਲ ਕਰਦਾ ਆ ਦਿਮਾਗੀ ਵਿਕਾਸ ਦੀ, ਮੈਂ ਆਪਣੀ ਸਮਝ ਉਹਦੇ ਸਾਹਮਣੇ ਰੱਖ ਦਿਆਂਗਾ, ਉਹ ਆਪਣੀ ਸਮਝ ਰੱਖੇ
2: ਜੀ।
0: ਇਹ ਆਪਾਂ ਮੇਰੇ ਖਿਆਲ ਅਗਲੇ ਟੋਪਿਕ ਵਿੱਚ ਗੱਲ ਕਰ ਲਵਾਂਗੇ, ਕਿਉਂਕਿ ਇਹ ਟੋਪਿਕ ਜ਼ਰੂਰੀ ਹੈ।
1: ਇੱਕ ਮੈਂ ਸੰਖੇਪ ਦੇ ਵਿੱਚ ਇਹ ਗੱਲ ਜਾਣਨੀ ਚਾਹੁੰਦਾ ਵੀ ਹੁਣ ਤੁਹਾਡੇ ਨਾਲ ਬਹੁਤ ਸਾਰੇ ਸਿੰਘ ਹੁੰਦੇ ਆ ਜਿਨ੍ਹਾਂ ਦੇ ਕੋਲੇ ਹਥਿਆਰ ਹੁੰਦੇ ਆ, ਤੁਹਾਡੀ ਸੁਰੱਖਿਆ ਦੇ ਵਿੱਚ ਪੁਲਿਸ ਕਰਮਚਾਰੀ ਵੀ ਆ, ਤੇ ਕਈ ਇਹ ਸਵਾਲ ਕਰਦੇ ਆ ਵੀ ਮਰਨਾ ਤਾਂ ਤੈਅ ਹੀ ਆ ਤੇ ਜਿਉਣਾ ਝੂਠਾ, ਹੁਣ ਡਰ ਲੱਗਦਾ ਤੁਹਾਨੂੰ?
0: ਨਹੀਂ, ਐਸਾ ਐਸੀ ਗੱਲ ਨਹੀਂ ਹੈਗੀ। ਗੁਰੂ ਸਾਹਿਬ ਨੇ ਸਾਨੂੰ ਏਦਾਂ ਦਾ ਕੁਛ ਨਹੀਂ ਦੱਸਿਆ, ਅਸੀਂ ਉਸ ਸੋਚ ਨੂੰ ਪ੍ਰੋਟੈਕਟ ਕਰਨ ਵਾਸਤੇ। ਏਦਾਂ ਤਾਂ ਹੈ ਨੀ ਕਿ ਤੁਸੀਂ ਸਰੇਆਮ ਕੋਈ ਬੰਦਾ ਜਿੱਥੇ ਮਰਜ਼ੀ ਚਾਹਵੇ ਤੇ ਤੁਹਾਨੂੰ ਗੋਲੀਆਂ ਮਾਰ ਜਾਏ, ਜਿੱਥੇ ਅੱਗੇ ਹੋ ਚੁੱਕਿਆ ਮੇਰੇ ਨਾਲ ਕਿ ਤੁਸੀਂ ਤੁਰੇ ਰਹੋ ਤੇ ਮੁੜ ਕੇ, ਏਦਾਂ ਨੀ। ਉਹ ਸਿਸਟਮ ਨੂੰ ਇਹ ਵੀ ਕੁਦਰਤ ਨੇ ਮਰਨਾ, ਆਪਣਾ ਬਚਾਅ ਕਰਨਾ, ਇਸ ਹਿਸਾਬ ਨਾਲ ਤੇ ਹੁਣ ਆਪਾਂ ਸੜਕ ਦੇ ਉੱਤੇ ਜਾ ਰਹੇ ਹਾਂ, ਉੱਥੇ ਵੀ ਆਪਣਾ ਬਚਾਅ ਕਰਦੇ ਹਾਂ, ਹਰ ਜਗ੍ਹਾ ਆਪਣਾ ਬਚਾਅ ਕਰਦੇ ਹਾਂ। ਇਹ ਬਚਾਅ ਕਰਨ ਦੇ ਵਿੱਚ ਹੈ ਕਿ ਹਾਲਾਤਾਂ ਦੇ ਮੁਤਾਬਕ ਤੁਸੀਂ ਆਪਣਾ ਬਚਾਅ ਕਰੋ। ਅਸੀਂ ਗੱਡੀ ਚਲਾਉਂਦਿਆਂ ਵੀ ਬਚਾਅ ਕਰਦੇ ਹਾਂ, ਏਦਾਂ ਬਸ ਨੋਰਮਲ
1: ਔਖੀ ਤਾਂ ਲੱਗਦੀ ਹੋਣੀ ਹੈ ਕਿ
0: ਇਹ ਮੇਰਾ ਪਤਾ ਦੇ ਬੰਦੇ। ਮੈਂ ਇਸ ਚੀਜ਼ ਦੇ ਵਿਰੋਧ ਚ ਬੋਲਦਾ ਰਿਹਾ, ਹਥਿਆਰਾਂ ਨੂੰ ਰੱਖਦੇ ਹਾਂ, ਏਦਾਂ ਕਰਦੇ ਹਾਂ, ਪਰ ਹੁਣ ਮੈਨੂੰ ਖੁਦ ਨੂੰ ਜਦੋਂ 4 ਸਾਲ ਤੋਂ ਆ, ਪਿਛਲੇ 2.5 ਸਾਲ ਤੋਂ ਹੈਪਨ ਤੋਂ ਬਾਅਦ ਰੱਖਣੇ ਪਏ ਆ, ਤਾਂ ਮੈਂ ਬਹੁਤ ਸ਼ਰਮ ਫੀਲ ਕਰਦਾ ਜਦੋਂ ਸਟੇਜ ਤੇ ਜਾਣਾ ਤੇ ਉੱਥੇ ਮੇਰੇ ਨਾਲ ਇੰਨੇ ਬੰਦੇ, ਮੈਨੂੰ ਬਹੁਤ ਸ਼ਰਮ ਫੀਲ ਹੁੰਦੀ।
2: ਤੇ ਹੁਣ ਕੀ ਲੋਕ ਆਪ ਸਿੱਧਾ ਆ ਕੇ ਤੁਹਾਨੂੰ ਸਵਾਲ ਕਰਦੇ ਨੇ ਵੀ ਪਹਿਲਾਂ ਤਾਂ ਵਿਰੋਧ ਕਰਦੇ ਸੀ, ਹੁਣ ਨਾਲ
0: ਮੈਂ ਆਪ ਹੀ ਸਟੇਜ ਤੇ ਗੱਲ ਕਹਿਣਾ ਤੇ ਬਾਕੀ ਇੱਥੇ ਆ ਕੇ ਜਿਹੜੇ ਬੰਦੇ ਮੈਨੂੰ ਮਿਲਦੇ ਆ ਬੈਠ ਕੇ ਮੈਂ ਗੱਲ ਕਰਦਾ
2: ਜੀ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜੋ ਵੀ ਜਿੱਥੇ ਵੀ ਮਸਲਾ ਹੋਵੇ, ਉਹਨਾਂ ਸਾਰੇ ਮਸਲਿਆਂ ਦਾ ਹੱਲ ਸਿਰਫ ਵਿਚਾਰ ਸਾਂਝੇ ਕਰਨ ਨਾਲ ਹੋਏਗਾ।
0: ਵਿਚਾਰ ਸਾਂਝੇ ਕਰਨ ਨਾਲ ਹੋਏਗਾ,
2: ਮਤਲਬ ਜਿੰਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ, ਜਾਂ ਜੇ ਕਿਸੇ ਨੂੰ ਮਤਭੇਦ ਕੋਈ ਲੱਗਦਾ ਹੈ ਤਾਂ ਉਹ ਇੱਥੇ ਆਵੇ ਤੁਹਾਡੇ ਕੋਲੇ ਬੈਠ ਕੇ, ਤੁਹਾਡੇ ਕੋਲ ਆਪਣੀ ਗੱਲ ਰੱਖੇ, ਤੁਸੀਂ ਉਹਨੂੰ ਆਪਣੀ ਗੱਲ ਰੱਖੋ, ਤੇ ਫਿਰ ਮਸਲੇ ਦਾ ਹੱਲ
0: ਹੋਣਾ। ਉਹ ਸਮਝ ਆਪੋ ਆਪਣੀ ਅਸੀਂ ਰੱਖੀਏ
2: ਜੀ,
0: ਤੇ ਤਾਂ ਜੋ ਥੋਪਿਆ ਨਾ ਜਾਵੇ
2: ਜੀ ਜੀ,
0: ਅਥਾਰਟੀ ਬਣ ਕੇ ਨਾ ਆਵੇ ਜੀ। ਅਸੀਂ ਏਦਾਂ ਮੰਨਦੇ ਹਾਂ ਤੈਨੂੰ ਅਸੀਂ ਬਣਾਉਣਾ ਹੈ
2: ਜੀ,
0: ਹੁਣ ਤੁਹਾਨੂੰ ਕੋਈ ਬੰਦਾ ਕਵੇ ਵੀ ਜਾਂ ਤਾਂ ਸੱਦ ਲਓ ਤੁਹਾਡੇ ਪ੍ਰੋਗਰਾਮ ਚ, ਨਹੀਂ ਤਾਂ ਫਿਰ ਤੁਹਾਨੂੰ ਪ੍ਰੋਗਰਾਮ ਕਰਨ ਨਹੀਂ ਦੇਣਾ। ਉਹਦੇ ਨਾਲ ਤੁਸੀਂ ਕਿੱਦਾਂ
2: ਬੈਠਦੇ,
0: ਉਹਨੂੰ ਕਿੱਦਾਂ ਸੱਦ ਲਓਗੇ ਤੁਸੀਂ? ਕਿਉਂਕਿ ਤਾਂ ਧੱਕਾ ਯਾਰ, ਬਿਠਾਉਣ ਦਾ ਵੀ ਇੱਕ ਤਰੀਕਾ ਹੁੰਦਾ ਵੀ ਜਾਂ ਤਾਂ ਬਹਿ, ਨਹੀਂ ਤਾਂ ਪ੍ਰੋਗਰਾਮ ਰੱਦ ਹੋਣਗੇ ਤੇ ਇਹਨੂੰ ਬੋਲਣ ਨਹੀਂ ਦੇਣਾ। ਉਹ ਇਹ ਰਿਹਾ, ਉਹ ਕੀ ਹੈ ਕਿ ਆਪਣੀ ਮਨੌਤ ਜਿਹੜੀ ਹੈ ਮੇਰੇ ਤੇ ਸੋਪਣੀ ਚਾਹੁੰਦੇ ਵੀ ਅਸੀਂ ਅਥਾਰਟੀ ਹਾਂ, ਸਾਡੇ ਸਾਹਮਣੇ ਮੁਜਰਮਾਂ ਵਾਂਗੂ ਏਦਾਂ ਹੱਥ ਜੋੜ ਕੇ ਬੈਠ, ਅਸੀਂ ਆਗਿਆ ਦੇਵਾਂਗੇ ਤਾਂ ਤੇਰੇ ਪ੍ਰੋਗਰਾਮ ਮੈਰ ਕੱਟ ਹੋਣਗੇ, ਅਸੀਂ ਆਗਿਆ ਦੇਵਾਂਗੇ ਮਾਝੇ ਚ ਵੜੇਗਾ, ਨਹੀਂ ਤਾਂ ਨਹੀਂ
2: ਜੀ। ਸੋ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਵਿਚਾਰ ਨੇ ਹੋਰ ਜ਼ਿਆਦਾ ਲੰਮੇ ਹੋ ਜਾਣਗੇ,
1: ਅਜੇ ਹੋਰ ਬਹੁਤ ਸਾਰੇ ਸਵਾਲ ਨੇ
2: ਜੀ,
1: ਕਈ ਵਿਵਾਦਾਂ ਦੇ ਮੁਤਲਕ ਭਾਈ ਸਾਹਿਬ ਤੋਂ ਆਪਾਂ ਵਿਚਾਰ ਲੈਣੇ ਨੇ, ਉੱਤਰ ਲੈਣੇ ਨੇ, ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਲਗਾਤਾਰਤਾ ਜਿਹੜੀ ਉਹ ਬਰਕਰਾਰ ਰੱਖਣੀ ਚਾਹੀਦੀ ਹੈ।
2: ਬਿਲਕੁਲ, ਅਸੀਂ ਕੱਲ ਨੂੰ ਫੇਰ ਤੋਂ ਤੁਹਾਨੂੰ ਕਸ਼ਟ ਦੇਵਾਂਗੇ ਤੇ ਤੁਹਾਡੇ ਨਾਲ ਫੇਰ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ, ਪਰ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਣਾ ਪਏਗਾ ਜੀ। ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਓ, ਯੂਟਿਊਬ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਜਾਂ ਫਿਰ ਵਟਸਐਪ ਤੇ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਦੇ ਲਈ ਸਾਨੂੰ ਸੁਣਨ ਦਿਓ ਇਜਾਜ਼ਤ, ਲਗਾਤਾਰ ਤਾਂ ਬਰਕਰਾਰ ਹੈ। ਸਤਿ ਸ੍ਰੀ ਅਕਾਲ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।
4: ਓ ਤਾਂ ਕਣ ਕਣ ਦੇ ਵਿੱਚ।

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹਾਦਰ ਖਾਲਸਾ ਜੀਓ, ਆਪ ਜੀ ਦੇ ਦਰਸ਼ਨ ਨਦਾਰਿਆਂ ਦੀ ਪਤੀ ਅੰਦਰ ਫਤਿਹ ਅੱਜ ਕਰਨ ਲੱਗੇ ਹਾਂ। ਆਸ ਕਰਦੇ ਕਿ ਆਪ ਜੋ ਉੱਤਰ ਦੇ ਕੇ ਧਨਵਾਦੀ ਬਣਾਓਗੇ, ਸਾਰੀਆਂ ਸੰਸਥਾ ਸਾਹਿਬਾਂ ਨੂੰ ਸੀਸ ਚਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਦਸਮ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਕਰਮ ਭਾਈ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਜਦੋਂ ਅਸੀਂ ਤੁਹਾਡੇ ਦਰਬਾਰ ਦੇ ਵਿੱਚ ਆਉਂਦੇ ਹਾਂ, ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹੜੇ ਸਿੰਘ ਤੇ ਹੁੰਦੀ ਆ? ਤੇ ਸਾਹਿਬਾਂ ਦੇ ਬਚਨ ਆਉਂਦੇ ਰਹਿਤ ਨਾਮੇ ਚ ਮਹਾਰਾਜ ਕਹਿਣ ਲੱਗੇ, ਜਦ ਹਮਾਰੇ ਦਰਸ਼ਨ ਕੋ ਆਵੇ ਬਾਲ ਸਚੇਤ ਤਨ ਫਿਰ ਸਜਾਵੋ, ਕਮਲ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਲਿਓ ਅਦਕਾਈ। ਸਿੰਘਾ ਜਦੋਂ ਤੂੰ ਸਾਡੇ ਦਰਬਾਰ ਦੇ ਵਿੱਚ ਆਏ ਨਾ, ਤੇਰੇ ਕਮਲ ਕਸਾ ਲੱਗਾ ਹੋਏ, ਤੇਰੇ ਤਨ ਉੱਤੇ ਵੱਧ ਤੋਂ ਵੱਧ ਜਿੰਨੇ ਸ਼ਸਤਰ ਹੋਣਗੇ ਨਾ, ਸਾਡੀ ਓਨੀ ਖੁਸ਼ੀ ਤੇਰੇ ਤੇ ਵੱਧ ਹੋਇਆ ਕਰੇਗੀ। ਕਿਉਂਕਿ ਸ਼ਸਤਰਾਂ ਨੂੰ ਮੇਰੇ ਸਤਿਗੁਰੂ ਬੜਾ ਪਿਆਰ ਕਰਿਆ ਕਰਦੇ ਸੀ, ਬੜਾ ਸਨੇਹ ਕਰਿਆ ਕਰਦੇ ਸੀ। ਮਹਾਰਾਜ ਕਹਿੰਦੇ, ਇਹ ਮੋੜ ਆ ਗਿਆ ਸੋਹਣੇ ਪਿਆਰੇ, ਬਿਨਾਂ ਕੇ ਤਨ ਸ਼ਸਤਰ ਦਿਓ ਨਾ ਨਜ਼ਾਰੇ। ਸਿੱਖਾ ਜਦੋਂ ਤੂੰ ਮੇਰੇ ਦਰਸ਼ਨ ਹੋਵੇ, ਤੇਰੇ ਕੋਲ ਕੇਸ ਹੋਣ, ਤੇਰੇ ਕੋਲ ਵੱਧ ਤੋਂ ਵੱਧ ਸ਼ਸਤਰ ਹੋਣ। ਸਤਿਗੁਰੂ ਪਾਤਸ਼ਾਹ ਦੇ ਬਚਨ ਹਨ, ਬਿਨਾਂ ਕੇਸਨ ਸ਼ਸਤਰਨ ਨਾਮ ਭੇਟ ਜਾਣੋ, ਗਹਿ ਦਾਨ ਪਾ ਕੇ ਕਿਤੇ ਲੈ ਸਕਦਾਨੋ। ਸ਼ਸਤਰ ਤੋਂ ਬਿਨਾਂ ਬੰਦਾ ਇੱਕ ਭੇਟ ਦੀ ਨਿਆਈ ਹੈ, ਤੇ ਭੇਟ ਨੂੰ ਕੰਨੋਂ ਫੜ ਕੇ ਕੁਝ ਇੱਧਰ ਨੂੰ ਮਰਜ਼ੀ ਲੈ ਜੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰਾਂ ਨਾਲ ਇੰਨਾ ਪਿਆਰ ਕਰਿਆ ਕਰਦੇ ਸੀ, ਇੱਕ ਪੜਕੇ ਤੇ ਸਜਾ ਕੇ ਉੱਤੇ ਚਿੱਟੀ ਚਾਦਰ ਪਵਾ ਕੇ ਤੇ ਸਿੰਘਾਂ ਦੇ ਕੋਲੋਂ ਚੌਸਾ ਪਾਇਆ ਕਰਦੇ ਸੀ। ਇਹ ਵੀ ਬਚਨ ਕੀਤਾ, ਅਸ ਤਰਪਾਨ ਖੰਡੋ ਖੜਕ ਤੁਮਕ ਤਬਰ ਤੀਰ, ਸਹਿਰ ਸਲੋਈ ਸਹਿਤੀ ਗਹਿ ਹਮਾਰੇ ਪੀਰ। ਮਹਾਰਾਜ ਇਹਨਾਂ ਨੂੰ ਪੀਰ ਆਖਿਆ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਧਾਰੀਆਂ। ਦੇਖੋ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਿਰਪਾਨ ਪਹਿਨਣਗੇ, ਸ੍ਰੀ ਸਾਹਿਬ ਕੋਲ ਰੱਖਣਗੇ, ਉਹਨਾਂ ਦੇ ਇੱਕ ਨੀ ਉਹਨਾਂ ਦੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਏਗਾ। ਤੇ ਹੁਣ ਸਾਨੂੰ ਕਿਰਪਾਨ ਦੀ ਸੁੱਖ ਨਾਲ ਉਦੋਂ ਲੋੜ ਪੈਂਦੀ ਆ ਵੀ ਜਿੱਦਣ ਮੁੰਡੇ ਨੇ ਘੋੜੀ ਤੇ ਚੜ੍ਹਨ ਹੁੰਦਾ ਸ਼ੇਰ ਲਾ ਕੇ, ਫਿਰ ਵੇਹਣੇ ਵੀ ਕੋਈ ਦਿਵਾਲੀ ਪੂਰੀ ਕਿਸੇ ਨੁਕਰੇ ਆਈ ਕਿ ਨਹੀਂ। ਉਸ ਤਰ੍ਹਾਂ ਕਹਾਉਣੇ ਅਸੀਂ ਖਾਲਸੇ ਹਾਂ। ਗੁਰੂ ਕੇ ਸਿੱਖੋ ਸੰਤ ਬਾਬਾ ਜੰਗਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਾਨੂੰ ਗੁਰੂ ਦੇ ਬਚਨਾਂ ਤੋਂ ਜਾਣ ਕਰਾਇਆ ਕਰਦੇ ਸੀ। ਉਹ ਸਿੱਧੋ ਮੇਰਾ ਕੋਠੀਆਂ ਬਣਾਉਣ ਤੇ ਨਾ ਜ਼ੋਰ ਲਾਈ ਜਾਓ, ਜ਼ਮੀਨਾਂ ਖਰੀਦਣ ਤੇ ਨਾ ਜ਼ੋਰ ਲਾਈ ਜਾਓ, ਮੇਰੇ ਫਰਿੱਜਾਂ ਤੇ ਟੈਲੀਵਿਜ਼ਨ ਖਰੀਦਣ ਤੇ ਨਾ ਜ਼ੋਰ ਲਾਈ ਜਾਓ, ਇੱਕ ਇੱਕ ਚੰਗਾ ਬੋਲਟ ਮੋਟਰਸਾਈਕਲ ਤੇ ਇੱਕ ਚੰਗਾ ਲਵਾਲਵਾ ਰੱਖੋ। ਸਮੇਂ ਨੇ ਪਤਾ ਨਹੀਂ ਕਿਹਦੇ ਕੋਲ ਬਦਲ ਜਾਣਾ, ਔਰ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਦੀ ਪਾਲਣਾ ਕੀਤੀ ਦਿੱਲੀ ਵਿੱਚ, ਉਹਨਾਂ ਦੀ ਕਿਸੇ ਨੇ ਵਾਰ ਵੱਲੇ ਨਹੀਂ ਦੇਖਿਆ, ਤੇ ਜਿਹਨਾਂ ਮੇਰੇ ਟੈਲੀਵਿਜ਼ਨ ਰੱਖੇ ਸੀ ਉਹਨਾਂ ਦਾ ਜੋ ਹਾਲ ਹੋਇਆ ਤੁਸੀਂ ਅਖਬਾਰਾਂ ਵਿੱਚ ਚੰਗੀ ਤਰ੍ਹਾਂ ਪੜਿਆ ਹੋਏਗਾ। ਇਸ ਕਰਕੇ ਪਾਤਸ਼ਾਹ ਦੇ ਬਚਨ ਹਨ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ ਇਸ ਵਿਗੜੇ ਕਾਜ, ਉਹਨਾਂ ਦੇ ਕਾਜ ਵਿਗੜਨਗੇ ਜਿਹੜੇ ਸ਼ਸਤਰ ਨਹੀਂ ਪਹਿਨਣਗੇ। ਅੱਜ ਦੇ ਪ੍ਰਸੰਗ ਵਿੱਚ ਮੈਂ ਇਹੋ ਗੁਰੂ ਗੋਬਿੰਦ ਸਿੰਘ ਦਾ ਪ੍ਰਸੰਗ ਰੱਖਣ ਲੱਗਾ। ਅਨੰਦਪੁਰ ਸਾਹਿਬ ਕਲਗੀ ਵਾਲੇ ਪਾਤਸ਼ਾਹ ਨੇ ਪਰੇ ਦੁਆਰੇ ਵਿੱਚ ਐਲਾਨ ਕੀਤਾ, ਉਹ ਸਿੰਘੋ ਅੱਜ ਤੋਂ ਬਾਅਦ ਜਿਹੜਾ ਵੀ ਸਾਡੇ ਦਰਬਾਰ ਦੇ ਵਿੱਚ ਆਏ ਉਹ ਮਾਇਆ ਦੀ ਜਗ੍ਹਾ ਤੇ ਜੰਗੀ ਸਮਾਨ ਲੈ ਕੇ ਆਵੇ, ਨੇਜੇ ਢਾਲਾਂ ਬੰਦੂਕਾਂ ਬਰਛੇ ਤਲਵਾਰਾਂ, ਜਿਹੜਾ ਇਹੋ ਜਿਹਾ ਸਮਾਨ ਭੇਟ ਕਰੇਗਾ ਨਾ ਉਹਨਾਂ ਉੱਤੇ ਸਾਡੀ ਅਤਿ ਪ੍ਰਸੰਨਤਾ ਹੋਏਗੀ। ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ, ਜੋ ਇੱਕ ਮਿਸਤਰੀ ਸਿੱਖ ਸੀ, ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ, ਇੱਕ ਤਲਵਾਰ, ਇੱਕ ਨੇਜਾ ਤੇ ਇੱਕ ਢਾਲ। ਕਿੰਨੇ ਚੀਜ਼ਾਂ ਲੈ ਕੇ ਗੁਰੂ ਦੇ ਦਰਬਾਰ ਵਿੱਚ ਆ ਗਿਆ, ਆਈ ਵਾਰੀ ਮੱਥਾ ਟੇਕਿਆ, ਸਤਿਗੁਰ ਨੇ ਪਹਿਲੋਂ ਨੇਜਾ ਲਿਖਿਆ, ਇਹ ਲਾਗੇ ਖਲੋਤੇ ਭਾਈ ਆਲਮ ਸਿੰਘ ਨੂੰ ਫੜਾਤਾ, ਆਖਿਆ ਤੇਰਾ ਨੇਜਾ ਬੜਾ ਸੋਹਣਾ। ਆਲਮ ਸਿੰਘ ਉਹ ਗੁਰੂ ਕਾ ਸਿੱਖ ਸੀ, ਸਿੱਖੋ ਜਿਹਨੂੰ ਦੋ ਘੰਟਿਆਂ ਤੋਂ ਵੱਧ ਕਿਸੇ ਨੇ ਸੁੱਤਿਆ ਨਹੀਂ ਸੀ ਵੇਖਿਆ, ਸਿਰਫ ਦੋ ਘੰਟੇ ਸੌਂਦਾ ਸੀ। ਤੁਸੀਂ ਆਖੋ ਵੀ ਅੱਜ ਵੀ ਕੋਈ ਇਹੋ ਜਿਹਾ ਸਿੰਘ ਹੋਏਗਾ, ਤੁਸੀਂ ਹਜ਼ੂਰ ਸਾਹਿਬ ਦੀ ਧਰਤੀ ਤੇ ਚਲੇ ਜਾਓ। ਕਾਂ ਦਿਵਾਲੇ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ, ਸਾਡੇ ਉਹ ਪਿਛਲੇ ਪਿੰਡ ਅੰਮ੍ਰਿਤਸਰ ਜ਼ਿਲ੍ਹਾ ਢੋਟੀਆਂ ਦੇ ਰਹਿਣ ਵਾਲੇ ਆ, ਸਾਡੇ ਪਿੰਡ ਦਾ ਉਹਨਾਂ ਦਾ ਜਨਮ ਪਾਲਾ। ਗੁਰੂ ਕੇ ਸਿੱਖੋ ਦੋ ਘੰਟਿਆਂ ਤੋਂ ਵੱਧ ਉਹਨਾਂ ਨੂੰ ਕਿਸੇ ਨੇ ਸੁੱਤਿਆ ਨਹੀਂ ਵੇਖਿਆ। ਬਾਬਾ ਸੀਸਾ ਸਿੰਘ ਉਹਨਾਂ ਦਾ ਲੱਖ ਰੁਪਈਆ ਨਾਮ ਰੱਖਿਆ ਸੀ, ਜਿਹੜਾ ਕਿਤੇ ਦੋ ਘੰਟਿਆਂ ਤੋਂ ਵੱਧ ਸੁੱਤਿਆਂ ਨੂੰ ਦੇਖ ਲਏ।
ऐसे साधु महात्मा 24 घंटे नाम सिमरन दी और लगन चाहिए हैं। और जरा अपना दे बाहर अंदर चो वजन निकल गया सिखो, जिस तरह अर्जुन का वड्डा है बाहर निशाने तो खाली ना जाता, उन्हों का वजन इस तरह पूरा होता है। तो ऐसे ऐसे अजय भी साधु महात्मा दुनिया से है। आलम सिंह ने सतगुर ने इजा बनाया, आलम सिंह वो सिख थी, सिखो देखते दुश्मन का घेरा पै गया ना, ते 8-8 फुट उच्ची छाल मार के घेरे तो निकल जा करता थी। नेजा सतगुर ने इनू फड़ाया, फिर तलवार देखी, आख्या लाल सिंह तेरी तलवार भी बड़ी सोहनी है। फिर मेरे पातशाह ने ढाल देखी, ढाल सतगुरां ने तीर दे नाल सरका के देखिया, आख्या हा वो लाल सिंह वाह, वो पुत्रा मैं ढाला बड़िया देखिया, पर जेड़ी तू ढाल लिखे है ना, इस ढाल नू तो मैं अपने कमर कसित रखूंगा। जदों किसे दी शोभा होए तेनू फिर हमे ना आवे, ये कोई विरला मनुख जी। उन्हें आख्या महाराज ये ढाल मैं अपने हाथों तैयार की, जे कोई भरा खेल गोली मार के बने कर दी महाराज गोली नहीं निकल सकती। सतगुरु कह लगे कोई भी, उन्हें आख्या कोई भी मार के देख लो। जिस तरह अपनी ढाल दिता सहबा ने दरबार में भाई लाल सिंह कर रहा, उन्होंने लैंड सामने जोड़ी गोलने छंड क्यों बयान कर रही है जी।

0: ਜਦੋਂ ਇਹਨੇ ਬਚਨ ਆਖੇ ਸਤਿਗੁਰ ਨੇ ਢਾਲ ਲਗਾ ਕੇ ਲਾਲ ਸਿੰਘ ਵਾਲੇ ਮਾਰੀ ਤੇ ਬਚਨ ਪਤਾ ਕੀ ਕੀਤੇ, ਓਏ ਚੁੱਕ ਲੈ ਜਾ ਢਾਲ ਤੇਰੀ ਹੈ ਨਾ ਦਰਬਾਰ ਜੋਗੀ ਤੇ ਜੋਗੀਆਂ ਦੇ ਤੇਰੀ ਇੱਥੇ ਹੋਣੇ ਨੇ ਭਾਰੇ। ਲਾਲ ਸਿੰਘ ਨੇ ਆਖਿਆ ਮਹਾਰਾਜ ਹੁਣੇ ਕਿਹਾ ਦੇਖੀ ਇਹ ਢਾਲ ਬੜੀ ਵਧੀਆ, ਇਹਨੂੰ ਮੈਂ ਆਪਣੇ ਕਮਰ ਕਸੇ ਰੱਖੂੰਗਾ। ਮਹਾਰਾਜ ਦੋ ਮਿੰਟਾਂ ਚ ਇਹਨੂੰ ਕੀ ਦੇਰ ਆ ਗਈ ਆ। ਸਤਿਗੁਰੂ ਕਹਿਣ ਲੱਗੇ ਲਾਲ ਸਿੰਘਾ ਜਦੋਂ ਤੂੰ ਢਾਲ ਨੂੰ ਲੈ ਕੇ ਆਇਆ ਸਨ ਉਦੋਂ ਤੇਰੀ ਢਾਲ ਸੇਵਾ ਦੇ ਨਾਲ ਸੁਗੰਧਿਤ ਸੀ, ਉਦੋਂ ਇਸ ਢਾਲ ਦੇ ਵਿੱਚੋਂ ਸੇਵਾ ਦੀ ਸੁਗੰਧੀ ਆਉਂਦੀ ਸੀ, ਹੁਣ ਇਹਦੇ ਵਿੱਚੋਂ ਹੋਮੇ ਦੀ ਦੁਰਗੰਧੀ ਆਉਂਦੀ ਆ। ਜਾਂ ਲੈ ਜਾ ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ, ਹੋਮੇ ਨਾਮ ਹੈ ਨਾਲ ਵਿਰੋਧ ਹੈ, ਦੋਵੇਂ ਨਾਲ ਵਸੇ ਕਿਥਾਏ ਹੋਮੇ ਤੇ ਰੱਬ ਦਾ ਭਰਾ ਪਿਆਰ ਇਹ ਕਿਰਦੇ ਵਿੱਚ ਨਹੀਂ ਵੱਸ ਸਕਦਾ। ਮੁਸਲਮਾਨਾਂ ਦੀ ਤਾਰੀਖ ਵਿੱਚ ਇੱਕ ਮੂਸਾ ਪੈਗੰਬਰ ਹੋਇਆ, ਆਂਦੇ ਉਹਦੀ ਰੋਜ਼ ਰੱਬ ਨਾਲ ਮੁਲਾਕਾਤ ਹੁੰਦੀ ਸੀ। ਅੱਜ ਉਹਨੂੰ ਮਾਂ ਆ ਜਾਓ ਕੋਈ ਮੇਰੇ ਵਰਗਾ ਪੈਗੰਬਰ ਵੀ ਹੋਏਗਾ ਜਿਹੜਾ ਰੋਜ਼ ਹੀ ਰੱਬ ਨੂੰ ਮਿਲਦਾ। ਉਹਨੇ ਅੱਜ ਖਜੂਰ ਦਾ ਗੁੜ ਖਾ ਲਿਆ ਤੇ ਇੱਕ ਪਹਾੜੀ ਤੇ ਚੜ੍ਹ ਕੇ ਸੌਂ ਗਿਆ। ਪਹਿਲਾਂ ਗੁੜ ਖਜੂਰ ਦਾ ਕਰਦਾ ਸੀ, ਸਿਕੰਦਰ ਦੇ ਬੰਦਿਆਂ ਨੇ ਚੜੀ ਤੋਂ ਬਾਹਰ ਕੱਢੀਆ, ਫਿਰ ਗੰਨੇ ਦਾ ਗੁੜ ਬਣਿਆ। ਜਿੱਥੇ ਉਹ ਸੁੱਤਾ ਨਾ ਉੱਥੇ ਕੀੜੀਆਂ ਦਾ ਭੌਣ ਬੜਾ ਤਗੜਾ ਸੀ। ਉਹਨੇ ਆਖਿਆ ਵੀ ਜਦੋਂ ਮੈਂ ਅੱਜ ਰੱਬ ਨਾਲ ਮੁਲਾਕਾਤ ਕੀਤੀ ਨਾ ਤੇ ਰੱਬ ਨੂੰ ਇੱਕ ਮੈਂ ਨਾਮਾ ਦੇਣਾ ਸੀ ਲੱਭਾ, ਜਿਹੜਾ ਤੂੰ 84 ਦੀ ਕਾਇਨਾਤ ਵਿੱਚ ਆ ਛੋਟੀ ਛੋਟੀ ਕੀੜੀਆਂ ਬਣਾਈਆਂ, ਭਲਾ ਇਹਨਾਂ ਨੇ ਬਣਾਉਣ ਤੋਂ ਤੇਰਾ ਕੀ ਸੁਣਿਆ ਜੀ। ਕਹਿੰਦਾ ਵੀ ਰੱਬ ਨੂੰ ਲਾਹਾਂ ਬਣਵਾ ਜਾ, ਦਿਲ ਚੜਿਆ। ਉਹਨੇ ਫਿਰ ਸਿੰਘ ਨੂੰ ਆਖਿਆ ਜਿਹੜਾ ਮੇਰੀ ਰੱਬ ਨਾਲ ਮੁਲਾਕਾਤ ਕਰਾ ਹਾਂ। ਉਹਨੇ ਆਖਿਆ ਸ਼ਾਇਦ ਕੋਈ ਫਰਿਆਦੀ ਅੰਦਰ ਗਿਆ ਫਰਿਆਦ ਕਰਨ। ਉਹਨੇ ਆਖਿਆ ਕਮਾਲ ਦੀ ਗੱਲ ਆ, ਉਹ ਦੁਨੀਆਂ ਵਿੱਚ ਤੇ ਗੱਲ ਪ੍ਰਚਲਿਤ ਵਾ ਵੀ ਮੂਸੇ ਤੋਂ ਬਿਨਾਂ ਰੱਬ ਨੂੰ ਹੋਰ ਕੋਈ ਮਿਲਿਆ ਨੀ ਗਾ, ਫਰਿਆਦੀ ਅੰਦਰ ਤੇ ਮੈਂ ਬਾਹਰ ਆਉਂਦਾ, ਉਹ ਮੇਰੇ ਗੱਲ ਮੰਨਣ ਚ ਨਹੀਂ ਆਉਂਦੀ। ਉਹਨੇ ਆਖਿਆ ਜਿਹੜਾ ਪਰਦੇ ਨਾਲ ਕੰਨ ਤੇ ਲਾ ਕੇ ਦੇਖ, ਜਦੋਂ ਉਹਨੇ ਪਰਦੇ ਨਾਲ ਕੰਨ ਲਾਇਆ ਤੇ ਅੰਦਰ ਕੀੜੀਆਂ ਫਰਿਆਦ ਕਰਨੀਆਂ ਤੇ ਆਖਣੀਆਂ ਹੇ ਪਰਮੇਸ਼ਰ ਹੇ ਵਾਹਿਗੁਰੂ, ਆ ਜਿਹੜੀ ਤੂੰ ਇੰਨੀ ਮਿੱਟੀ ਲਾ ਕੇ ਏਦਾਂ ਤਕੜਾ ਮੂਸਾ ਬਣਾਇਆ ਜੀ, ਇਹਨੇ ਰਾਤ ਲਸ਼ਕਰਾਂ ਦੇ ਲਸ਼ਕਰ ਕੀੜੀਆਂ ਤਬਾਹ ਕਰ ਦਿੱਤੀਆਂ, ਉਹ ਇੰਨੀ ਮਿੱਟੀ ਦੀਆਂ ਤੇ ਕਰੋੜਾਂ ਕੀੜੀਆਂ ਬਣ ਜਾਣੀਆਂ ਸੀ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ, ਇਹਨਾਂ ਪਰਮੇਸ਼ਰ ਤੇਰਾ ਕੀ ਜੁੜਿਆ ਜੀ। ਹੋਮੇ ਬੁਰੀ ਚੀਜ਼ ਹੈ, ਆਂਦੇ ਕੋਈ ਨਵਾਂ ਨਵਾਂ ਸਾਧ ਬਣਿਆ, ਆਂਦਾ ਉਹ 100 ਕਿੱਲੇ ਨੂੰ ਛੱਡ ਕੇ ਤੇ ਫਿਰ ਸਾਧ ਬਣਿਆ, 30 ਲੱਖ ਦੀ ਕੋਠੀ ਨੂੰ ਲੱਤ ਮਾਰ ਕੇ ਤੇ ਫਿਰ ਸਾਧ ਬਣਿਆ। ਕੋਈ ਸਿਆਣਾ ਬਜ਼ੁਰਗ ਬੈਠਾ ਸੀ ਕੰਬਲ ਦੀ ਬੁੱਕਲ ਮਾਰ ਕੇ, ਉਹਨੇ ਆਖਿਆ ਕਾਕਾ ਲੱਤ ਤੂੰ ਮਾਰੀ ਪਰ ਤੈਨੂੰ ਲੱਤ ਮਾਰਨੀ ਨਹੀਂ ਆਈ। ਉਹਨੇ ਆਖਿਆ ਕਿਉਂ, ਪਿੰਡ ਜਾ ਕੇ ਵੇਖ ਲਓ। ਉਹਨੇ ਆਖਿਆ ਪਿੰਡ ਜਾਣ ਦੀ ਲੋੜ ਨਹੀਂ, ਕੋਠੀ ਤੇਰੀ ਲੱਤ ਦੇ ਨਾਲ ਹੀ ਚਿੰਬੜ ਗਈ, ਜੇ ਤੂੰ ਕਿਤੇ ਦੁਆੜ ਕੇ ਲੱਤ ਮਾਰ ਦੇ ਨਾ ਤੇ ਤੈਨੂੰ ਆਖਣ ਦੀ ਲੋੜ ਨਹੀਂ ਸੀ, ਮੈਂ ਸਾਧ ਬਣ ਗਿਆ, ਸਾਧ ਤੇ ਸੁਧਰੇ ਹੋਏ ਨਾ ਤੇ ਤੇਰੇ ਅੰਦਰ ਤੇਰੀ ਹੁਣ ਬੋਲਦੀ ਆ। ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਇੱਕ ਬੜਾ ਸੁੰਦਰ ਬਚਨਿਆ ਕਿਹਾ ਕਰਦੇ ਸੀ, ਉਹਨਾਂ ਦੇ ਕੋਲ ਭਾਈ ਬੈਣ ਸਿੰਘ ਆ ਗਿਆ, ਕਹਿੰਦਾ ਮਹਾਰਾਜ ਮੈਨੂੰ 30 ਵਰੇ ਹੋ ਗਏ ਪਾਣੀ ਪਾਉਂਦੇ ਨੂੰ, ਅਜੇ ਕੋਈ ਨੰਦ ਕੋਈ ਸਰੂਰ ਨਹੀਂ ਆਇਆ ਅਜੇ। ਮਹਾਂਪੁਰਸ਼ਾਂ ਨੇ ਆਖਿਆ ਕਿਉਂ ਫਿਰ ਦੱਸ। ਉਹਨੇ ਆਖਿਆ ਮਹਾਂਪੁਰਸ਼ੋ 30 ਵਰੇ ਹੋ ਗਏ ਆ ਸੁਖਮਨੀ ਸਾਹਿਬ ਦੇ ਜਾਪ ਕਰਦਿਆਂ ਨੂੰ, ਕੋਈ ਮਨ ਦੇ ਵਿੱਚ ਤਬਦੀਲੀ ਜਰਾ ਜਿਹੀ ਨਹੀਂ ਆਈ। ਮਹਾਂਪੁਰਸ਼ਾਂ ਆਖਿਆ ਇੱਕ ਵਾਰ ਫਿਰ ਦੱਸ। ਜਦੋਂ ਉਹਨੇ 3ਵਾਰ ਆਖਿਆ ਵੀ ਮੈਨੂੰ 30 ਵਾਰੇ ਹੋ ਗਏ ਉੱਠ ਕੇ ਇਸ਼ਨਾਨ ਕਰਦਿਆਂ ਨੂੰ, ਅੰਮ੍ਰਿਤ ਵੇਲੇ ਗੁਰਦੁਆਰੇ ਜਾਂਦਿਆਂ ਨੂੰ, ਸੰਗਤ ਕਰਦਿਆਂ ਨੂੰ, ਪਰ ਮਨ ਦੇ ਵਿੱਚ ਜਰਾ ਜਿਹੀ ਤਬਦੀਲੀ ਨਹੀਂ ਆਈ, ਕੋਈ ਸਰੂਰ ਕੋਈ ਨੰਦ ਖੇਣਾ ਬਣਿਆ ਸੀਗਾ। ਤੇ ਮਹਾਂਪੁਰਸ਼ਾਂ ਨੇ ਆਖਿਆ ਉਹ ਬੈਂਤ ਸਿੰਘਾ ਉਹ 30 ਵਾਰੇ ਤੈਨੂੰ ਹੋ ਗਿਆ ਤੇ ਜਿਹੜੀ ਮੈਂ ਵਾਲੀ ਗੰਦੀ ਪੂਛ ਆ ਉਹਦੇ ਨਾਲ ਲਾਈ ਤੇ ਤੈਨੂੰ ਨੰਦ ਕਿਥੋਂ ਹੋਣਾ ਸੀ। ਇਸ ਕਰਕੇ ਹੋਮੇ ਬੁਰੀ ਚੀਜ਼ ਹੈ। ਸਤਿਗੁਰ ਨੇ ਆਖਿਆ ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ, ਇੱਥੇ ਤੇ ਬੜੇ ਬੜੇ ਜੋਧੇ ਬੈਠੇ ਆ, ਮਹਾਰਾਜ ਕਿਉਂ ਨੀ ਜੋਧ ਲਿਆ। ਸਤਿਗੁਰ ਕਹਿਣ ਲੱਗੇ ਹਜ਼ਾਰ ਮੇਰਾ ਇੱਕ ਸਿੰਘ ਮਾਰੇ, ਮੇਰਾ ਸਿੰਘ ਤੇ ਇੱਕ ਥੱਪੜ ਮਾਰਦੇ ਨਾ ਤੇਰੀ ਢਾਲ ਦੇ ਹਜ਼ਾਰਾਂ ਠੀਕੇ ਕਰਦੇ। ਇੱਥੇ ਤੇ ਉਹ ਸੋਝੇ ਬੈਠੇ ਆ ਉਹ ਜਿਹੜੇ 7-7 ਤਲੀਆਂ ਨੂੰ ਪਾੜ ਕੇ ਹਾਥੀ ਦਾ ਮੱਥਾ ਦੇ ਦਿੰਦੇ ਆ, ਤੂੰ ਗੱਲਾਂ ਘਾਲ ਦੀਆਂ ਕਰਦਾ ਜਾਂ ਲੈ ਜਾ ਇਹਨੂੰ ਹੋਰ ਲੋਹਾ ਛੱਪ ਲਾ, ਇਹਨੂੰ ਹੋਰ ਆਵਾਂ ਦੇ ਲਾ, ਇਹਨੂੰ ਹੋਰ ਟੈਂਪੋ ਦੇ ਲਾ, ਤੇ ਦਿਨ ਚੌਧਰੀ ਨੂੰ ਲੈ ਕੇ ਆ ਜੀ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਪਰਖਾਂਗੇ। ਹੁਣ ਭਾਈ ਲਾਲ ਸਿੰਘ ਘਰ ਨੂੰ ਤੁਰਿਆ ਜਾ ਰਿਹਾ, ਤੁਰੇ ਜਾਂਦੇ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਕੀ ਕਹਿ ਰਿਹਾ, ਜਦੋਂ ਘਰ ਜਾਂਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹਨੂੰ ਗੁਰਮਤੀ ਸੋਧੀ ਸੀ ਉਹ ਘਰ ਗਏ, ਆਪਣੇ ਪਤੀ ਲਾਲ ਸਿੰਘ ਨੂੰ ਕੀ ਪੁੱਛਦੀ ਆ, ਸਾਰਾ ਸੀਨ ਤੁਹਾਡੇ ਸਾਹਮਣੇ ਗੱਡੀ ਛੰਦ ਵਿੱਚ ਜੋੜੀ ਕਿਉਂ ਬਿਆਨ ਕਰ ਰਹੀ ਹੈ।
1: ਹੱਸ ਬੋਲ ਤਾਰ ਗੁਰੂ ਆਖਦੇ ਆਪਣੇ ਪਿਆਏ ਦੇਖ ਆਪਣੇ ਪਿਆਏ

我们要把握机会，我们。

ਜਿਸ ਵੇਲੇ ਧਾਰ ਲੈ ਕੇ ਘਰ ਗਿਆ ਤੇ ਘਰ ਵਾਲੀ ਬੀਬੀ ਚਰਨਾ ਨੇ ਪੁੱਛਿਆ, ਪਤੀ ਦੇਵ ਜੀ ਨਾਨਪੁਰ ਸਾਹਿਬ ਬਾਜਾਂ ਵਾਲੇ ਦੇ ਦਰਬਾਰ ਦੇ ਵਿੱਚ ਗਏ ਸੀ, ਮਾਂ ਨੇ ਕੀ ਅਸੀਸਾਂ ਦਿੱਤੀਆਂ, ਕੀ ਬਖਸ਼ਾਂ ਲੈ ਕੇ ਆਏ ਜੇ? ਉਹਨੇ ਆਖਿਆ, ਕਰਮਾਂ ਵਾਲੀਏ, ਮੇਰੀ ਗੁਰੂ ਨੇ ਸੇਵਾ ਸਫਲ ਕਰਨੀ ਸੀ, ਪਰ ਮੇਰੀ ਹੋਮੇ ਨੇ ਮੱਤ ਮਾਰ ਲਈ, ਮੈਂ ਆਪਣਿਆਂ ਪੈਰਾਂ ਤੇ ਆਪਣੇ ਆਪ ਹੀ ਕੁਹਾੜਾ ਮਾਰ ਲਿਆ। ਉਹਨੇ ਆਖਿਆ, ਗੁਰੂ ਨੇ ਢਾਲ ਦੀ ਬੜੀ ਸਿਫਤ ਕੀਤੀ, ਪਰ ਮੈਂ ਮਾਰ ਵਿੱਚ ਇਹ ਆਖ ਬੈਠਾ ਵੀ ਮਹਾਰਾਜ ਨੇ ਢਾਲ ਆਪਣੇ ਹੱਥਾਂ ਨਾਲ ਬਣਾਈ ਆ, ਇਹਦੇ ਵਿੱਚੋਂ ਗੋਲੀ ਨਹੀਂ ਨਿਕਲ ਸਕਦੀ। ਤੇ ਸਤਿਗੁਰ ਨੇ ਆਖਿਆ, ਇਹਨੂੰ ਜਿਹੜਾ ਪਿਆਰ ਕਰਕੇ ਲਿਆਈ, ਦਿਲ ਚੋਂ ਮੇਰੋ ਲਿਆਈ, ਤੇ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਪਰਖਾਂਗੇ। ਘਰ ਵਾਲੀ ਨੇ ਆਖਿਆ, ਪਤੀ ਦੇਵ ਜੀ ਤੈਨੂੰ ਪਤਾ ਨਹੀਂ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਨ ਲੋਕ ਦੇ ਮਾਲਕ, ਜੇ ਚੋਂ ਪਿਓ ਤੇ ਭਾਰਾਂ ਦੀਆਂ ਚੋਟੀਆਂ ਛਾਣੀ ਗੋਲੀਆਂ ਕਰ ਸਕਦੇ ਆ, ਤੂੰ ਢਾਲ ਦਾ ਮਾਨ ਕਰਦੇ ਆ? ਆਪਦੇ ਇੰਨਾ ਸ਼ਰਮਸ਼ਾਰ ਹੋਇਆ, ਇਤਿਹਾਸ ਕਰ ਲਿਖਦਾ ਅੰਦਰ ਵਾਜਿਆ ਲਾਲ ਸਿੰਘ, ਤੇ ਦੋ ਦਿਨ ਉਹਨੇ ਰੋਟੀ ਨਹੀਂ ਖਾਧੀ। ਫਿਰ ਕੋਈ ਗੁਰੂ ਦਾ ਪਿਆਰਾ ਮਿਲ ਗਿਆ, ਰੱਬ ਦਾ ਬਖਸ਼ਿਆ ਮਿਲ ਗਿਆ, ਤੇ ਰੱਬ ਦੀਆਂ ਪਿਆਰਿਆਂ ਨੂੰ ਪਤਾ ਹੁੰਦਾ ਕਿ ਰੱਬ ਨਾਲ ਟੁੱਟੀਆਂ ਰੂਹਾਂ ਨੂੰ ਰੱਬ ਦੇ ਨਾਲ ਮੁੜ ਜੋੜਨਾ ਕਿਸ ਤਰ੍ਹਾਂ। ਜਿਸ ਤਰ੍ਹਾਂ ਮੈਥ ਦੇ ਮਾਸਟਰ ਨੂੰ ਪਤਾ ਹੁੰਦਾ ਮੈਥ ਕਿੱਦਾਂ ਪੜ੍ਹਾਉਣੀ ਆ, ਸਾਇੰਸ ਵਾਲੇ ਨੂੰ ਸਾਇੰਸ ਦਾ ਪਤਾ ਹੁੰਦਾ, ਇਸ ਤਰ੍ਹਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ ਕਿ ਜਿਹੜੇ ਰੱਬ ਨਾਲ ਟੁੱਟ ਚੁੱਕੇ ਆ ਉਹਨਾਂ ਨੂੰ ਮੁੜ ਕੇ ਰੱਬ ਨਾਲ ਜੋੜਨਾ ਕਿਸ ਤਰ੍ਹਾਂ। ਗੁਰਮੁਖ ਜੋੜਦੇ ਆ ਤੇ ਸੱਚ ਬਤੋੜਦੇ ਆ। ਸੱਚ ਦਾ ਇੱਕ ਬੜਾ ਸੁੰਦਰ ਪ੍ਰਮਾਣ ਗੁਰਬਾਣੀ ਵਿੱਚ ਆਇਆ, ਕਬੀਰ ਮਾਰੀ ਮਰੂ ਪਸੰਦ ਕੀ ਚੋਲੇ ਨਿਕਟ ਜੋ ਮੇਰਾ, ਉਹ ਚੁਨੇ ਦੀ ਤਾਕਤ ਸੰਗ ਨਾ ਹੇਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਸ ਤਰ੍ਹਾਂ ਕੇਲੇ ਦੇ ਰੁੱਖ ਲੱਗੇ, ਕੋਈ ਡੇਰੀ ਦਾ ਰੁੱਖ ਹੋਰ ਖਲੋਵੇ, ਤੇ ਜਦੋਂ ਹਵਾ ਆਉਂਦੀ ਆ ਨਾ ਤੇ ਕੇਲੇ ਦੇ ਹਰੇ ਹਰੇ ਪੱਤੇ ਝੂਲਦੇ ਆ, ਤੇ ਜਿਹੜੇ ਬੇੜੀ ਦੇ ਕੰਢੇ ਆ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕਰਕੇ ਸੁੱਟ ਦਿੰਦੇ ਆ। ਸਾਕਤ ਦਾ ਸੰਗ ਏਡਾ ਮਾੜਾ, ਜਿਸ ਤਰ੍ਹਾਂ ਬੇੜੀ ਦੇ ਕੇਲੇ ਦੇ ਰੁੱਖ ਲਾਗੇ ਬੇੜੀ ਉਹ ਖਲੋਵੇ। ਇੱਕ ਹੋਰ ਬੜਾ ਸੁੰਦਰ ਪਰਮਾਣ, ਕਬੀਰ ਸਾਕ

ਵੀਰ ਸਾਹਿਬ ਜੀ ਕਹਿੰਦੇ ਕਿਸੇ ਕਾਲੇ ਭਾਂਡੇ ਕੋਲ ਜਾਓਗੇ ਨਾ ਤੇ ਥੋੜੀ ਬਹੁਤੀ ਤੁਹਾਨੂੰ ਕਲਾਸ ਕਿਤੇ ਨਾ ਕਿਤੋਂ ਲੱਗ ਹੀ ਜਾਣੀ ਆ। ਇਸ ਕਰਕੇ ਸਾਕਤ ਦਾ ਸੰਗ ਬੜਾ ਮਾੜਾ ਹੈ। ਸਾਕਤ ਤੋੜਦੇ ਆ ਤੇ ਗੁਰੂ ਦੇ ਪਿਆਰੇ ਜੋੜਦੇ ਆ। ਉਸ ਗੁਰੂ

प्यारे नूं पता लग गया ते आखिया नाम सिंघा कोई गल नहीं गुरु बड़ा नुकसान वा ये कर पंज नितनेमी सिंह लभ जेड़े बाणी ते बाणी विच परपक होण जेड़े वैद मर्यादा विच परपक होण ते उन्हां पंजां सिंघां नूं लंगर छका दी एक सिंह अरदास करूंगा नौ गुरुआं तक जो तेरे मन दे विच भावना होई उहनूं लै के बैठे ओह तेरा संकल्प पूरा हो जूगा सिखां दे लंगर दी सेवा नूं धारो महानता दिसण लगा गुरु गोबिंद सिंह दे बचन हन कर प्रसाद सिख मुख पावे सिख के गुरु मार मिल जावे सब नूं कहिंदे मेरे को सिख नूं लंगर छकाउणा ना मैं ओह सिख दे वार नहीं जाऊंगा सिख को सिख जो अमर दी मां ओ समेत जग फल की मां अंबर कपड़े नूं किया गया आने को मेरे सिख नूं बस्तर दिंदा उन्हें समेत जग दा फल घर बैठे प्राप्त कर लिया कितने भाई गुरदास जी दियां वाणां पढ़ो भाई गुरदास जी कहिंदे ना पंच बार डंग जाए बार पंच पराग ना है ऐसा पुण्य एक जन सिख को नुआएगा सिख को पराए पानी पाए कार को खैत अस में जग फल सिख को जुआएगा जैसे सत मंदिर कंचन के उस आदि में ऐसा पुण्य सिख को एक शब्द सिखाएगा जैसे बीस बार दर्शन साध किया काहू तैसा फल सिख को चार पंच सवाएगा आने किसे गुरु के सिख नू ਉਹਦਾ ਇਸ਼ਨਾਨ ਕਰਾ ਦਿਓ ਉਹਨੂੰ ਕੇਸਰ ਪਾਉਣ ਨੂੰ ਦਹੀਂ ਦੇ ਦਿਓ ਤੁਹਾਨੂੰ ਪੰਜ ਵਾਰ ਗੰਗਾ ਦਾ ਇਸ਼ਨਾਨ ਘਰ ਬੈਠਿਆ ਮਿਲ ਜਾਏਗਾ ਫੋਕੇ ਪਾਣੀ ਦਾ ਗਲਾਸ ਕੀ ਹੁੰਦਾ ਕਿਸੇ ਗੁਰੂ ਕੇ ਸਿੱਖ ਨੂੰ ਫੋਕੇ ਪਾਣੀ ਦਾ ਗਲਾਸ ਪਿਲਾ ਦਿਓ ਅਨੇਕ ਜਗ ਦਾ ਫਲ ਤੁਹਾਨੂੰ ਘਰ ਬੈਠਿਆ ਪ੍ਰਾਪਤ ਹੋਏਗਾ ਕਿਸੇ ਗੁਰੂ ਕੇ ਸਿੱਖ ਨੂੰ ਕੋਈ ਬਾਣੀ ਦੀ ਪੰਕਤੀ ਦ੍ਰਿੜ ਕਰਵਾ ਦਿਓ ਉਹ ਜਿਸ ਤਰ੍ਹਾਂ ਕੋਈ ਸੌ ਮੰਦਰ ਬੰਦਾ ਸੋਨੇ ਦਾ ਬਣਾ ਕੇ ਦਾਨ ਕਰ ਦੇਵੇ ਇੰਨਾ ਪੁੱਲ ਕਿਸੇ ਨੂੰ ਬਾਣੀ ਸਿਖਾਈਦਾ ਹੈ ਤੇ ਗੁਰੂ ਕੇ ਸਿੱਖੋ ਕਿਸੇ ਆਏ ਗੁਰੂ ਕੇ ਸਿੱਖ ਨੂੰ ਮੰਜਾ ਬਿਸਤਰਾ ਦੇ ਦਿਓ ਉਹਦੀ ਮੁੱਠੀ ਚਾਪੀ ਕਰੋ ਤੇ ਤੁਹਾਨੂੰ ਇੰਨਾ ਫਲ ਉਸ ਸਿੱਖ ਦੀ ਸੇਵਾ ਦਾ ਮਿਲੇਗਾ ਜਿਸ ਤਰ੍ਹਾਂ ਕੋਈ ਪੂਰਨ ਸਾਧੂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲਾ ਦੇ ਤੁਸੀਂ ਦਰਸ਼ਨ ਕਰਦੇ ਹੋ ਇੰਨੀ ਮਹਾਨਤਾ ਮੇਰੇ ਸਤਿਗੁਰ ਨੇ ਸਿੱਖ ਦੀ ਸੇਵਾ ਦੀ ਦਿੱਤੀ ਆ ਉਹਨੇ ਆਖਿਆ ਏਦਾਂ ਕਰ ਸਿੱਖਾਂ ਦੀ ਸੇਵਾ ਕਰ ਉਹਨੇ ਪੰਜ ਮਿੰਟ ਮੈਨੂੰ ਸਿੱਖ ਲਿਆਂਦੇ ਬੀਬੀ ਸ਼ਰਮਾ ਨੇ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਲੰਗਰ ਤਿਆਰ ਕੀਤਾ ਭਗਤਾਂ ਲੱਗ ਗਈਆਂ ਸਿੱਖ ਨੇ ਭਾਈ ਲਾਲ ਸਿੰਘ ਨੇ ਲੰਗਰ ਛਕਾਇਆ ਜੱਥਾ ਛੰਦ ਭੇਟਾ ਦਿੱਤੀ ਇੱਕ ਸਿੰਘ ਨੇ ਅਰਦਾਸ ਕੀਤੀ ਨੌਵਾਂ ਗੁਰੂਆਂ ਤੱਕ ਦਸਵੇਂ ਗੁਰੂ ਉਦੋਂ ਗੱਦੀ ਤੇ ਸਨ ਇਹ ਇੱਕ ਚੇਤਾ ਰੱਖਿਓ ਆਪਾਂ ਗੁਰਮੁਖੀ ਸਿੱਖ ਬੈਠੇ ਹਾਂ ਤੇ ਦੋ ਟਾਈਮ ਅਰਦਾਸ ਕਰਨ ਵਾਲੇ ਹਾਂ ਜਿਹੜੇ ਨੌਵਾਂ ਗੁਰੂਆਂ ਤੱਕ ਅਰਦਾਸ ਹੋਣ ਇਹ ਦਸਮ ਪਾਤਸ਼ਾਹ ਦੀ ਰਚਨਾ ਤੋਂ ਉਚਾਰੀ ਹੋਈ ਬਾਣੀ ਹੈ ਤੇ ਚੰਡੀ ਦੀ ਵਾਰ ਦੀ ਇਹ ਪਹਿਲੀ ਪੌੜੀ ਹੈ ਕਈ ਇਹਦੇ ਵਿੱਚ ਵੀ ਲੱਗ ਮਾਤਰ ਕਰਨਾ ਇੱਧਰ ਉੱਧਰ ਕਰ ਦਿੰਦੇ ਆ ਜਿੱਥੇ ਗੁਰੂ ਨਾਨਕ ਵੀ ਪਿਆ ਉੱਥੇ ਗੁਰੂ ਲਾਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਧਿਆਏ ਫਿਰ ਅੱਗੇ ਜਾ ਕੇ ਤੇ ਬਹੁਤਾ ਜੀ ਵਿਕ ਜਾਂਦੇ ਆ ਸ੍ਰੀ ਹਰਕ੍ਰਿਸ਼ਨ ਜੀ ਧਿਆਈਏ ਜੀ ਉੱਥੇ ਕਿਤੇ ਨੀ ਵਿਕਿਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਿਮਰੀਏ ਹਿੰਦ ਦੀ ਚਾਦਰ ਉੱਥੇ ਕਿਤੇ ਨੀ ਲਿਖਿਆ ਸਾਡੇ ਸਿਆਣੇ ਸੂਝਵਾਨ ਗ੍ਰੰਥੀ ਬੜੀ ਪਿਆਰ ਦੇ ਨਾਲ ਔਰ ਬੜੇ ਸੰਖੇਪ ਸ਼ਬਦਾਂ ਵਿੱਚ ਭਾਈ ਜਿੰਦਰਜੀਤ ਸਿੰਘ ਦੀ ਅਰਦਾਸ ਕਰਦੇ ਹਨ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੂੰ ਤਾਂ ਕਿਸੇ ਨੇ ਪੁੱਛ ਲਿਆ ਕਿ ਮਹਾਰਾਜ ਜਿਹੜਾ ਤੁਸੀਂ ਮੀਰ ਵਾਂਗੂ ਦੀ ਜੇਲ ਹੋਏ ਸਾ ਸਾਉਣ ਦੇ ਤੀਸਰੇ ਤੀਸਰੇ ਖਨੀ ਖਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਤੋਟੇ ਕਰਾਏ ਇਹ ਤੁਸੀਂ ਅਰਦਾਸ ਦੇ ਵਿੱਚੋਂ ਕੱਢ ਦਿੱਤਾ ਉਹਨੇ ਆਖਿਆ ਵੀ ਸ਼ਹੀਦਾਂ ਦਾ ਨਾਂ ਆਇਆ ਨਾ ਵੀ ਜਿੰਨਾ ਸ਼ਹੀਦਾਂ ਸਿੰਘਾਂ ਸਿੰਘੀ ਨੇ ਧਰਮ ਦੇ ਚੀਜ਼ ਦਿੱਤੇ ਉਹਨੇ ਆਖਿਆ ਫਿਰ ਇਹਦੇ ਵਿੱਚ ਹੀ ਸਭ ਕੁਝ ਹੈ ਅਰਦਾਸ ਜਿਹੜੀ ਹੁੰਦੀ ਹੈ ਨਾ ਅਰਦਾਸ ਅਰਦਾਸ ਹੁੰਦੀ ਅਰਦਾਸ ਲੈਕਚਰ ਨਹੀਂ ਹੁੰਦਾ ਅਰਦਾਸ ਉਹ ਜਿੰਨਾ ਚਿਰ ਅਸੀਂ ਖੋਈਏ ਸਾਡੀਆਂ ਸੋਚੀਆਂ ਵਿੱਚੋਂ ਰੱਬ ਦਾ ਪਿਆਰ ਨਿਕਲੇ ਸਭ ਨੂੰ ਕਿਰਪਾ ਕਰੇ ਨੌਵਾਂ ਗੁਰੂਆਂ ਤੱਕ ਅਰਦਾਸ ਕੀਤੀ ਤੇ ਗੁਰੂ ਕੇ ਸਿੱਖੋ ਸਾਨੂੰ ਲਗਮਾ ਤਾਂ ਜੇ ਇੱਧਰ ਉੱਧਰ ਕਰਾਂਗੇ ਨਾ ਤੇ ਬਾਬੇ ਰਾਮ ਰਾਏ ਨੇ ਇੱਕੋ ਤੁਕ ਬਾਣੀ ਦੀ ਪਲਟੀ ਸੀ ਤੇ ਜੇ ਅਸੀਂ ਇੱਧਰ ਉੱਧਰ ਲਗਮਾ ਕਰਾਂਗੇ ਤੇ ਬਾਬੇ ਰਾਮ ਰਾਏ ਵਾਲੀ ਰਿਸ਼ ਵਿੱਚ ਆ ਜਾਵਾਂਗੇ ਇੱਕ ਸਿੱਖ ਨੇ ਅਰਦਾਸ ਕੀਤੀ ਨੌਵਾਂ ਗੁਰੂਆਂ ਤੱਕ ਬਾਰਾਂ ਪਾਣੀ ਗੁਰੂ ਪ੍ਰਤਹਿਤ ਭਾਵੇਂ ਸਿੱਖਾਂ ਦੀ ਲੇਖੇ ਲਾਉਣੀ ਮਹਾਰਾਜ ਸਿੱਖ ਦੇ ਮਨ ਦੇ ਸੰਕਲਪ ਪੂਰੇ ਕਰਨੇ ਤੇ ਭਾਈ ਲਾਲ ਸਿੰਘ ਦੇ ਮਨ ਵਿੱਚ ਸੰਕਲਪ ਇਹ ਨਹੀਂ ਰੱਖਿਆ
ਵੀ ਮਾਰੇ ਨੇ ਅੱਗੇ ਤੇਰੇ ਡਰ ਤੇ ਘਰ ਘਰ ਬੈਠਾ ਮੈਨੂੰ ਮਾਫ਼ ਕਰ ਦੀ। ਉਹਨੇ ਮਾਰੇ ਸੰਕਲਪ ਇਹ ਰੱਖਿਆ ਵੀ ਕਲਗੀਆਂ ਵਾਲਿਆ ਪਾਤਸ਼ਾਹ ਜਦੋਂ ਮੈਂ ਤੇਰੇ ਦਰਬਾਰ ਵਿੱਚ ਧਾਰ ਲਿਖਿਆ ਮੇਰੀ ਧਾਰ ਨਾ ਟੁੱਟੇ। ਮੰਜਲਾ ਮਾਰਦਾ ਅਨੰਦਪੁਰ ਸਾਹਿਬ ਪਹੁੰਚ ਗਿਆ, ਆਈ ਮਾਰੀ ਰੱਖ ਕੇ ਧਾਰ ਅੱਗੇ ਮੱਥਾ ਟੇਕਿਆ, ਆਂਦਾ ਮਹਾਰਾਜ ਇਸ ਧਾਰ ਨੂੰ ਜਰਾ ਹੋਰ ਪਰਖੋ। ਸਿੱਖਾਂ ਨੇ ਆਖਿਆ ਇਹਨੇ ਤਾਂ ਮਾਫ਼ੀਆਂ ਮੰਗੀਆਂ ਸੀ, ਮੈਂ ਅੱਗੇ ਹੰਝਾਰ ਕਰ ਬੈਠਾ, ਇਹ ਕਿਉਂ ਲਿਓ ਖਾਜਾ ਕੁੰਬਾ। ਮਾਰੇ ਤਖ਼ਤ ਉੱਥੇ ਕਹਿ ਲੱਗੇ ਵੀ ਲੈ ਲੈ ਵੀ ਸ਼ਹੀਦੀ ਬਾਗ ਵਿੱਚ ਜਿੱਥੇ ਸਭ ਗੁਰੂ ਸਿੱਖਾਂ ਨੂੰ ਨਿਸ਼ਾਨੇ ਮਾਰਨੇ ਸਿਖਾਇਆ ਕਰਦੇ ਸੀ, ਉੱਥੇ ਇੱਕ ਥੜਾ ਬਣਿਆ ਸੀ। ਮਾਰੇ ਕਹਿਣ ਲੱਗੇ ਲਾਲ ਸਿੰਘ ਢਾਲ ਨੂੰ ਥੜੇ ਤੇ ਰੱਖ ਦੇ। ਲਾਲ ਸਿੰਘ ਨੇ ਢਾਲ ਨਹੀਂ ਰੱਖੀ, ਆਪ ਥੜੇ ਤੇ ਚੜ ਗਿਆ। ਸਤਿਗੁਰੂ ਕਹਿਣ ਲੱਗੇ ਉਹ ਗੋਲੀ ਦੇ ਢਾਲ ਦੇ ਨਾਲ ਵੀ ਤੂੰ ਉੱਥੇ ਬੈਠਾ ਕੀ ਕਰਦਾ। ਹੁਣ ਸੁਣਿਓ ਸਿੱਖੀ ਸ਼ਰਦਾ ਅਰਦਾਸਾਂ ਤੇ ਆਪਾਂ ਵੀ ਕਰਦੇ ਹਾਂ। ਲਾਲ ਸਿੰਘ ਨੇ ਆਖਿਆ ਮਹਾਰਾਜ ਤੁਸੀਂ ਗੋਲੀ ਚਲਾਓ, ਜੇ ਧਾਰ ਬਚੂ ਤਾਂ ਬਚੂਆ, ਨਹੀਂ ਤੇ ਜੀ ਕੇ ਕੀ ਲੈਣਾ। ਸਿੱਖੋ ਜਦੋਂ ਇੰਨਾ ਭਰੋਸਾ ਕਰ ਲਿਆ ਨਾ, ਕਲਗੀ ਵਾਲੇ ਪਾਤਸ਼ਾਹ ਭਾਈ ਮਾਨ ਸਿੰਘ ਨੂੰ ਰਫੜ ਫੜਾਈ, ਜਿਹੜਾ ਪਹਿਲੇ ਨੰਬਰ ਦਾ ਸ਼ਾਂਤੀ ਸੀ। ਜੇ ਸ਼ੇਰ ਦਾ ਸਿਰ ਲੈ ਕੇ ਨਿਸ਼ਾਨਾ ਮਾਰਦਾ ਸੀ ਨਾ, ਤੇ ਨਿਸ਼ਾਨਾ ਸ਼ੇਰ ਦੇ ਸਿਰ ਚ ਵੱਜਦਾ ਸੀ, ਪਹਿਲੇ ਨੰਬਰ ਦਾ ਨਿਸ਼ਾਨ ਸੀ। ਮਾਨ ਨੂੰ ਰਫੜ ਫੜਾਈ, ਧਨ ਘੋਲ ਧਨ ਗਈ ਹੈ ਬਦਲ ਨੂੰ, ਉਹ ਜਿਹੜੀ ਬਦਲਾ ਚੀਰ ਦੇਣ ਵਾਲੀ ਰਫੜ ਸੀ ਨਾ, ਮੇਰੇ ਸਤਿਗੁਰੂ ਨੇ ਉਹ ਨਾ ਇਹ ਮਾਨ ਸਿੰਘ ਨੂੰ ਫੜਾ ਤੀ। ਲਾਲ ਸਿੰਘ ਧਾਰ ਨੂੰ ਇੱਕ ਤੇ ਰੱਖ ਕੇ ਬੈਠਾ, ਹਜ਼ਾਰਾਂ ਸੰਗਤਾਂ ਸਿੰਘ ਨੂੰ ਵੇਖ ਰਹੀਆਂ। ਸੁਣੀਏ ਗੁਰੂ ਗੋਬਿੰਦ ਸਿੰਘ ਦੇ ਕੇ ਸਾਹਮਣਾ ਤੇ ਕਹਿਣ ਲੱਗੇ ਚੂਰ ਚੂਰ ਕਰਦੇ ਸੀ ਧਾਰ ਤਾਈ, ਤੇ ਗੋਲੀ ਲੰਘ ਜਾ ਘਰ ਚੋਂ ਪਾਰ ਸੀ। ਪਹਿਲੇ ਨੰਬਰ ਦਾ ਦੇਖੇ ਚਾਰ ਜੀ ਦੋ ਰਫ਼ ਫੜਾਈ ਆ ਜੀ।

0: ਨੂੰ ਕਿਉਂ ਨਹੀਂ ਵੱਜਾ? ਮਾਰੇ ਕਹਿ ਲਗੇ ਹੋਰ ਭਰ ਕੇ ਮਾਰੋ, ਕਿਹੜਾ ਗੋਲੀਆਂ ਹੋ ਗਈਆਂ, ਦੂਜਾ ਨਿਸ਼ਾਨਾ ਭਰਿਆ, ਦੂਜਾ ਵੀ ਨਹੀਂ ਰਹਿਗਾ। ਮਾਰੇ ਕਹਿ ਲਗੇ ਉਹ ਘਰ ਦੇ ਚਾਲੀ ਕੀ ਜਤਾਨ ਆ ਗਈ ਆ, ਤੇਰੀ ਗੋਲੀ ਕਿਉਂ ਨਹੀਂ ਵੱਜਦੀ? ਰੱਬ ਥੱਲੇ ਲੱਗਦੀ ਆਂਦਾ ਮਹਾਰਾਜ ਮੈਨੂੰ ਤੇ ਉਹ ਲੱਗ ਰਿਹਾ ਕਿ ਜਿੱਥੋਂ ਨਵਾਂ ਗੁਰੂਆਂ ਦੇ ਧਾਰਨ ਹੱਥ ਪਾਏ ਆ, ਸੱਚੇ ਪਾਤਸ਼ਾਹ ਨੂੰ ਉਹ ਲੱਗ ਰਿਹਾ ਸਾਖੀ ਦਾਸੀਆਂ ਦੇ ਧਾਰਨ ਨੂੰ ਹੱਥ ਪਾਏ ਆ, ਮੈਂ ਗੋਲੀ ਕਿੱਥੇ ਮਾਰਾਂ? ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਰਹਿਮ ਚੋਕਰੀ ਤੇ ਕਹਿਣ ਲੱਗੇ ਪਹਿਲਾਂ ਹੋਇਆ ਲਾਲ ਸਿੰਘ ਉੱਪਰ ਤੇਰੀ ਅਸੀਂ ਕਰਨੀ ਹੂੰ। ਮਾਰੇ ਦੇਖਣ ਲੱਗੇ ਤੇ ਹਮੇ ਵੀ ਲੜਕ ਰਹਿ ਨਹੀਂ ਗਈ, ਥੱਲੇ ਤੋਂ ਥੱਲੇ ਆ ਗਿਆ, ਕਿਉਂਕਿ ਸਿੱਖਾਂ ਦੀ ਸੇਵਾ ਕਰਕੇ ਹਮੇ ਦਾ ਤਾਪ ਲਾਲ ਸਿੰਘ ਵਿੱਚੋਂ ਨਿਕਲ ਚੁੱਕਾ ਸੀ। ਥੱਲੇ ਤੋਂ ਥੱਲੇ ਆ ਕੇ ਕਹਿਣ ਲੱਗਾ ਮਾਰੇ ਗੋਲੀ ਚਲਾ ਲਓ, ਇੱਕ ਬਚਨ ਯਾਦ ਕਰੋ, ਤੁਸੀਂ ਬਚਨ ਕਰਕੇ ਮੁਕਰ ਰਹੇ, ਤੁਸੀਂ ਆਖਿਆ ਸੀ ਕਿ ਦਿਨ ਚੋਰ ਮੈਨੂੰ ਲੈ ਕੇ ਆਇਓ, ਆਈ ਤੇ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਧਾਲ ਪਰਖਾਂਗੇ, ਤੁਸੀਂ ਆਪ ਨਹੀਂ ਸੀ ਗਿਆ। ਮਾਰੇ ਸਿੰਘ ਬੈਠੇ ਨਾ ਕੋ ਪੜਾ ਲਓ, ਮੇਰੇ ਸੱਚੇ ਪਾਤਸ਼ਾਹ ਨੇ ਗੱਲ ਵੱਖਰੀ ਤੇ ਲਾਲ ਸਿੰਘ ਨੂੰ ਲੈ ਲਿਆ, ਰੱਜ ਰੱਜ ਕੇ ਲਾਲ ਸਿੰਘ ਨਾਲ ਪਿਆਰ ਕਰੀ ਜਾ ਰਿਹਾ। ਲਾਗੋ ਦਿਆਲ ਸਿੰਘ ਨੇ ਪੁੱਛਿਆ ਮਹਾਰਾਜ ਚੋਜਾਂ ਦੀ ਸਮਝ ਨਹੀਂ ਲੱਗ ਰਹੀ, ਹੋ ਕੀ ਰਿਹਾ? ਸਤਿਗੁਰੂ ਕਹਿਣ ਲੱਗੇ ਦਇਆ ਸਿੰਘ ਤੈਨੂੰ ਦੱਸੀਏ ਕੀ, ਇਹਨੇ ਸਾਡੇ ਘਰ ਵਿੱਚੋਂ ਸੇਵਾ ਕਰਨ ਦੀ ਜਾਗ ਸਿੱਖ ਲਈ ਤੇ ਇਹਨੇ ਪੂਰਨ ਗੁਰੂਆਂ ਤੇ ਭਰੋਸਾ ਕਰ ਲਿਆ, ਇਹਦੇ ਭਰੋਸੇ ਨੂੰ ਭਾਗ ਲੱਗੇ ਆ। ਗੁਰੂ ਕੇ ਸਿੱਖੋ ਜੇ ਸੰਗਤ ਚਾਹੀਦੇ ਨਾ, ਇਹ ਸਾਡਾ ਇਹ ਪ੍ਰਸੰਗ ਨੂੰ ਸੁਣ ਕੇ ਲਾਲ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਬਾਝੇ, ਸਾਡੇ ਬੇੜੇ ਸ਼ੋਰ ਸ਼ਾਗਰ ਤੋਂ ਪਾਰ ਹੋ ਜਾਣਗੇ, ਉਹਨਾਂ ਭੁੱਲਾਂ ਦੀ ਮਾਫੀ। ਟਾਈਮ 5 ਮਿੰਟ ਉੱਤੇ ਚਲੇ ਗਿਆ, ਸਤਿਗੁਰ ਕਿਰਪਾ ਕਰੇ ਨਾ, ਸਾਡਾ ਟਾਈਮ ਸਾਡੀ ਘੜੀ ਤੁਹਾਡੇ ਚਿਹਰੇ ਹੁੰਦੇ ਆ ਤੇ ਤੁਹਾਡੇ ਚਿਹਰੇ ਅਜੇ ਬੜਾ ਕੁਛ ਮੰਗ ਰਹੇ ਆ, ਸਤਿਗੁਰ ਕਿਰਪਾ ਕਰੇ। ਆਓ ਮੈਂ ਅੱਗੇ ਨਾ ਜਾਵਾਂ, ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Pass through.

Pass through.

वाहेगुरु वाहेगुरु वाहेगुरु वाहेगुरु वाहेगुरु।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਧ ਸੰਗਤ ਜੀ, ਜਿਨ੍ਹਾਂ ਗੁਰਸਿੱਖਾਂ ਨੂੰ ਉੱਠਦਿਆਂ ਬਹਿੰਦਿਆਂ ਖਾਂਦਿਆਂ ਪਹਿਨਦਿਆਂ ਸਾਸ ਵਿਰਾਸ ਵਾਹਿਗੁਰੂ ਨਹੀਂ ਵਿਸਰਦਾ, ਸਤਿਗੁਰੂ ਜੀ ਕਹਿੰਦੇ ਨੇ ਉਹ ਗੁਰਸਿੱਖ ਪੂਰੇ ਪੁਰਖ ਹਨ, ਉਹ ਸਿਰਮੌਰ ਹਨ, ਉਹ ਪੂਰੇ ਪ੍ਰਧਾਨ ਹਨ ਗੁਰਸਿੱਖ। ਉਹਨਾਂ ਦਾ ਜਾਗਣਾ ਸੌਣਾ ਵਾਹਿਗੁਰੂ ਜੀ ਦੀ ਯਾਦ ਵਿੱਚ ਹੁੰਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ।

పురుషు పరిధ.

Why,

फूल फूल पीते हम इनके चरण पकड़ के

0: ਵਾਹਿਗੁਰੂ ਵਾਹਿਗੁਰੂ ਬਾਣੀ ਤੇਨਾ ਸਿੱਖਾਂ ਵਾਹਿਗੁਰੂ ਸਾਥ ਸੰਗਤ ਚੱਲ ਜਾਏ ਜੁੜਨ ਦੇ
1: ਵਾਹਿਗੁਰੂ ਵਾਹਿਗੁਰੂ
0: ਸਾਥ ਸੰਗਤ ਚੱਲ ਜਾਏ ਜੁੜਨ ਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਗੁਰਬਾਣੀ ਤਿੰਨਾ ਗੁਰ ਸਿੱਖਾਂ
1: ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਨਾਦਾਨ ਇਸਨਾਮ ਛਿੜਾਏ
1: ਵਾਹਿਗੁਰੂ
0: ਮਿੱਠਾ ਬੋਲਣ ਨਿਚਲਣ ਹੱਥੋਂ ਦੇਖੇ ਭਲਾ ਮਨਾਏ
1: ਵਾਹਿਗੁਰੂ ਵਾਹਿਗੁਰੂ
0: ਥੋੜਾ ਸੁਣਨਾ ਥਾਮਣਾ ਥੋੜਾ ਬੋਲਣ
1: ਵਾਹਿਗੁਰੂ ਮਾਈ ਵਾਹਿਗੁਰੂ ਵਾਹਿਗੁਰੂ
0: ਥੋੜਾ ਸੁਣਨਾ ਥਾਮਣਾ ਥੋੜਾ ਬੋਲਣ ਵਾਹਿਗੁਰੂ ਮਾਈ
1: ਵਾਹਿਗੁਰੂ ਵਾਹਿਗੁਰੂ
0: ਕਾਲ ਖਾਏ ਸੁਪ੍ਰਿਤ ਕਰੇ ਵੱਡਾ ਹੋਏ ਨਾ ਆਪ ਬਣਾਏ
1: ਵਾਹਿਗੁਰੂ
0: ਸਾਧ ਸੰਗਤ ਵੇ ਲਗਾਮ ਦੇ ਰਾਤ ਦੀ ਹੈ ਨਿਤ ਚੱਲ ਚੱਲ ਜਾਏ ਸਭ ਸੁਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ ਸਤਿਗੁਰ ਪਰਚੈ ਮਨ ਪਰਚਾਏ ਸਤਿਗੁਰ ਪਰਚੈ ਮਨ ਪਰਚਾਏ ਸਤਿਗੁਰ ਪਰਚੈ ਮਨ ਪਰਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰ ਪਰਚੈ ਮਨ ਪਰਚਾਏ ਸਤਿਗੁਰ ਪਰਚੈ ਮਨ ਪਰਚਾਏ ਸਤਿ

Why, blue,

Why,

Why, blue,

Vai guru

Right through.

ਪਿਆਰੀ ਸਾਧ ਸੰਗਤ ਦੀ, ਗੁਰਸਿੱਖ ਦੀ ਜੋਦੜੀ ਆਪਣੇ ਸਤਿਗੁਰਾਂ ਪਾਸ ਕਿ ਮੇਰੇ ਸਤਿਗੁਰੂ ਜੀ, ਮੇਰਾ ਤੁਹਾਡੇ ਤੋਂ ਬਗੈਰ ਕੋਈ ਨਹੀਂ ਹੈ। ਮੈਂ ਮੂਰਖ ਹਾਂ, ਆਪ ਜੀ ਮੇਰੇ 'ਤੇ ਕਿਰਪਾ ਕਰਕੇ ਆਪਣਾ ਨਾਮ ਮੈਨੂੰ ਜਪਾ ਲਓ। ਗੁਰਸਿੱਖ ਨੂੰ ਪਤਾ ਹੈ, ਸਤਿਗੁਰੂ ਜੀ ਜਿਸ ਨੂੰ ਨਾਮ ਦੀ ਦਾਤ ਬਖਸ਼ਦੇ ਨੇ, ਉਸ ਨੂੰ ਨਾਮ ਦੇ ਜ਼ਰੀਏ ਭਵਜਲ ਤੋਂ ਪਾਰ ਲੰਘਾ ਲੈਂਦੇ ਨੇ। ਇਸ ਲਈ ਤੁਝ ਬਿਨ ਅਵਰ ਨਹੀਂ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਮੇਰੇ ਸਤਿਗੁਰੂ ਜੀ, ਤੇਰੇ ਤੋਂ ਬਗੈਰ ਮੇਰਾ ਕੋਈ ਹੋਰ ਦੂਜਾ ਨਹੀਂ ਹੈ। ਤੁਸੀਂ ਕਿਰਪਾ ਕਰੋ, ਮੇਰੇ ਮਨ ਵਿੱਚ ਵਸੋ। ਮੈਂ ਤੁਝ ਬਿਨ ਅਵਰ ਨਾ ਕੋਏ ਮੇਰੇ ਸਤਿਗੁਰਾ, ਮੈਂ ਤੁਝ ਬਿਨ ਅਵਰ ਨਾ ਕੋਏ ਹਮ ਮੂਰਖ ਮੁਗਧ ਸ਼ਰਨਾਗਤੀ, ਕਰ ਕਿਰਪਾ ਮੇਲੇ ਹਰ ਸੋਏ। ਮੇਰੇ ਸਤਿਗੁਰਾ ਜੀ, ਮੇਰਾ ਤੇਰੇ ਤੋਂ ਬਗੈਰ ਕੋਈ ਨਹੀਂ, ਮੈਂ ਮੂਰਖ ਹਾਂ ਮੁਗਧ ਹਾਂ, ਤੁਸੀਂ ਕਿਰਪਾ ਕਰਕੇ ਤੁਹਾਡੀ ਸ਼ਰਨਾਈ 'ਤੇ ਆਇਆ, ਮੈਨੂੰ ਨਾਮ ਦੀ ਦਾਤ ਬਖਸ਼ ਕੇ ਤਾਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

I feel the right.

Thank you.

तुम्हारे अंदर

Thank you.

Darshan, darshan, darshan, darshan.

Thank you.

सेवा जीव

Thank you.

Lord, I'm going to pray.

Oh.

Thank you.

Thank you.

Thank you.

Thank you.

I'm going to go to the hospital.

कोई न राखे।

I'm going to go to the hospital.

Come to the

Thank you.

Thank you.

Thank you.

Thank you.

Thank you.

Thank you.

Oh, my God.

Thank you.

Thank you.

Yeah.

ਚਾਰੇ ਅਨਿਕ ਪਿਆਰੇ।

Thank you.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: IBS Records presents